0: ਹਮ ਕੀਰੇ ਕਿਰਮ ਸਤ ਗੁਰ ਸਰਨਾਈ ਕਰ ਦਿਆ ਨਾਮ ਪਰਗਾਸ ਮੇਰੇ ਮੀਤ ਗੁਰ ਦੇ ਮੋਕੋ ਰਾਮ ਨਾਮ ਪਰਗਾਸ ਗੁਰਮਤ ਨਾਮ ਮੇਰਾ ਪ੍ਰਾਣ ਸੁਖਾਈ ਹਰ ਕੀਰਤ ਅਮਰੀ ਰਹਿ ਰਾਸ ਰਹਾਉ ਹਰ ਜਨ ਗੇ ਵਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੇ ਤ੍ਰਿਪਤਾ ਸਿਮਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰਸ ਨਾਮ ਨ ਪਾਇਆ ਤੇ ਭਾਗਿਣ ਜਮ ਪਾਸ ਜੋ ਸਤਿਗੁਰ ਸੰਸੰਗ ਨਹੀਂ ਆਏ ਤ੍ਰਿਗ ਜੀਵੇ ਤ੍ਰਿਜੀ ਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿੰਨ ਤੋਰ ਮਸਤਕ ਲਿਖਿਆ ਲਿਖਾਸ ਧਨ ਧਨ ਸਾਸਨ ਜਿ ਤਰਸ ਪਾਇਆ ਮਿਲ ਜਾ ਨਾਨਕ ਨਾਮ ਪ੍ਰਗਾ ਰਾ ਗੁਰੀ ਮਹਲਾ ਪੰਜਵਾ ਕਾਹਿਰੇ ਮਨ ਚਿਤਵੈ ਹੁਦਮ ਜਾਣਾ ਰਾਜੀਉ ਪਰਿਆ ਸੈਲ ਪਥਰ ਮੈਂ ਜੰਤੋ ਪਾਏ ਤਾ ਕਾਰਿ ਕਾਗੇ ਕਰ ਧਰਿਆ ਮੇਰੇ ਮਾਧੋ ਜੀ ਸਤ ਸੰਗ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ ਹਰਿਆ ਰਹਾਉ ਜਨਨ ਪਿਤਾ ਲੋ ਸੁਤ ਬੰਤਾ ਕੋਈ ਨ ਕਿਸ ਕੀ ਧਰਿਆ ਸੇ ਸੇ ਰਿਨ ਸੰਭਾਹੇ ਠਾਕੁਰ ਕਾਹੇ ਮਨ ਪਹੁ ਕਰਿਆ ਊੜੇ ਉੜਾਵੇ ਸਹਿ ਕੋਸਾ ਤੇ ਪਾਸੇ ਬਹਰੇ ਸਰਿਆ ਤਿਨ ਕਵਣ ਖਲਾਵੈ ਕਵਣ ਜਗਾਵੈ ਮਨ ਮੈਂ ਸਿਮਰਨ ਕਰਿਆ ਸਮਨ ਦਾਨ ਦਾ ਸਸਦਾਨ ਠਾਕੁਰ ਕਰ ਤਲ ਤਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨਾ ਪਾਰਾਵਰਿਆ ਰਾਗ ਆਸਾ ਮਹਲਾ ਚੌਥਾ ਸੋ ਪੁਰਖ ਕਿਆ ਓਅੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿੰਜਣਾਰ ਪੁਨਰਣ ਗਮਾ ਗਮ ਅਪਾਰਾ ਸਭ ਧਿਆਵੈ ਸਭ ਧਿਆਵੈ ਤੋਜੀ ਹਰ ਸੱਚੇ ਸਿਜਣਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾਦ ਤਾਰਾ ਹਰ ਧਿਆਵੋ ਸੰਤੋ ਜੀ ਸਭ ਦੂਵ ਸਾਰਨਹਾਰਾ ਹਰ ਆਪੇ ਠਾਕਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਕੜ ਕੜੇ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸੁਮਾਣਾ ਇੱਕ ਦਾਤੇ ਇੱਕ ਬਿਖਾਰੀ ਜੀ ਸਭ ਤੇਰੇ ਚੋਜ ਵਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹੋ ਤੁਧ ਬਿਨਾ ਵਰਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਪ ਵਖਾਣਾ ਜੋ ਸੇਵੈ ਤੁਜੀ ਜਾਂ ਨਾਨਕ ਤਿਨ ਕਰਵਾਣਾ ਹਰ ਧਿਆਵੇ ਤੋ ਜੀ ਸੇ ਜਾਂ ਜੁਗ ਮੈਂ ਸੋ ਵਾਸੀ ਸੇ ਮੂਹ ਸੇ ਮੂਹਤ ਭਏ ਜਿਨ ਹਰ ਧਿਆਇਆ ਜੀ ਤਿੰਨ ਤੋਟੇ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨਕਾ ਭਉ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਾਰਾ ਰੂਸ ਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਪਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਫਸਲਾਂ ਤੋਂ ਜੀ ਅਨਕ ਅਨੇਕ ਅਨੰਤਾ ਤੇਰੀ ਅਨੇਕ ਤੇ ਕਰੇ ਹਰ ਪੂਜਾ ਜੀ ਤਵ ਤਾਪੇ ਜਾਵੇ ਬੇਅੰਤਾ ਤੇਰੇ ਅਨੇਕ ਤੇਰੇ ਨੇਕ ਪੜੇ ਬਹੁ ਸਿਮਰ ਸਾਹ ਜੀ ਕਰ ਕਿਰਿਆ ਖਾਟ ਕਰਮ ਕਰੰਤਾ ਸੇ ਭਗਤ ਸੇ ਭਗਤ ਪ੍ਰਜਨ ਨਾਨਕ ਜੀ ਜੋ ਪਾਵੇ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਪਰੰਪਰ ਕਰਤਾ ਜੀ ਤੁਜੇ ਵਡਵਰ ਨਾ ਕੋਈ ਤੂੰ ਜੋ ਜੋ ਏਕੋ ਸਦਾ ਦਾ ਤੂੰ ਏਕੋ ਜੀ ਤੂੰ ਨੇਚਲ ਕਰਤਾ ਸੋਈ ਤੁਦੇ ਆਪੇ ਪਾਵੇ ਸੋਈ ਵਰਤੇ ਜੀ ਤੂੰ ਆਪੇ ਕਰੇ ਸੋ ਹੋਈ, ਤੋਦੇ ਆਪੇ ਸਿਸਾ ਬੋ ਪਾਈ ਜੀ, ਤੋਦੇ ਆਪੇ ਸਿਸਾ ਗੋਈ, ਜਾਂ ਨਾਨਕ ਗੁਣ ਗਾਵੇ ਕਰਤੇ ਕਹੇ ਜੀ, ਜੋ ਸਬਸੇ ਕਾ ਜਾਣੂ ਆਸਾ ਮਹੱਲਾ ਚੌਥਾ, ਤੂੰ ਕਰਤਾ ਸਚਿਆਰ ਮੈਡਾ ਸਾਈ, ਜੋ ਤੂੰ ਪਾਵੇ ਸੋਈ ਤੀਸੀ, ਜੋ ਤੂੰ ਦੇ ਸੋਈ ਉਹ ਪਾਈ ਰਹਾਓ, ਸਭ ਤੇਰੀ ਤੂੰ ਸਭਨੀ ਧਿਆਇਆ, ਜਿਹਨੂੰ ਕਿਰਪਾ ਕਰੇ ਤੇ ਨਾਮ ਰਤਨ ਪਾਇਆ, ਗੁਰਮਹਿਲਾ ਦਾ ਮਨ ਮੋਹ ਗਵਾਇਆ, ਤੁਹਾਡੇ ਆਪ ਵਿਛੋੜਿਆ ਆਪ ਮਿਲਾਇਆ, ਤੂੰ ਦਰਿਆਓ ਸਭ ਤੂੰ ਜੀ ਮਾਏ, ਤੋਏ ਬਿਨ ਦੂਜਾ ਕੋਈ ਨਾ ਏ, ਜੇ ਜੰਦ ਸਭ ਤੇਰਾ ਖੇਲ, ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ, ਜਿਸਨੋਂ ਤੂੰ ਜਾਣਾ ਏ ਸੋਈ ਜਨ ਜਾਣੇ, ਹਰ ਗੁਣ ਸਾਦੀ ਆਪ ਖਾਣੇ, ਜਿਨ ਹਰ ਸੇਵਿਆ ਤਿੰਨ ਸੋ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ, ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ, ਤੁਦ ਬਿੰਦੂ ਜਾਵਰ ਨਾ ਕੋ ਹੋਏ, ਤੂੰ ਕਰ ਕਰ ਵੇਖੇ ਜਾਣੇ ਸੋਏ, ਜਨਾਨ ਗੁਰਮੁਖ ਪ੍ਰਗਟ ਹੋਏ ਆਸਾ ਮਹਲਾ ਪਹਿਲਾ, ਤਿਤ ਸਰਵਲੈ ਬਹਿਲੇ ਨਵਾਸਾ, ਪਾਣੀ ਪਾਵ ਤਿੰਨੇ ਕੀਆ, ਭੰਗ ਜੋ ਮੋਹ ਪੱਗ ਨਹੀਂ ਚਾਲੇ, ਹਮ ਦੇਖਾ ਤੈ ਡੂਬੀ ਅਲੇ, ਮਾਨੇ ਨਾ ਚੇਸ ਮੂੜ ਮੰਗਾ, ਹਰ ਵਿਸਵੇ ਤੇਰੇ ਗੁਣ ਗਲਿਆ ਰਹਾਓ, ਨਾ ਹੂ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗ ਦਾ ਜਨਮ ਭਇਆ, ਪ੍ਰਣਵਤ ਨਾਨਕ ਤਿਨ ਕੀ ਸਰਨਾ, ਜੈਨ ਤੋਂ ਨਾ ਹੀ ਵਿਸਰਿਆ, ਆਸਾ ਮਹਲਾ ਪੰਜਵਾਂ, ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀਏ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾ ਸੰਤ ਪਾਈ ਕੇ ਵੰਦਾ, ਸਰੰਜਾਮ ਲਾ ਪਾਉ ਜਲ ਤਰਨ ਗਏ, ਜਨਮ ਬਿਰਥਾ ਜਾਤ ਰੰਗ ਮਾਇਆ ਕੇ ਰਹਾਓ, ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ, ਕਹੋ ਨਾਨਕ ਹਮ ਨੀਚ ਕਰਮਾ, ਸ਼ਰਨ ਪਰੇ ਕੀ ਰਾਖੋ ਸਰਮਾ। ਪਾਤਸ਼ਾਹੀ ਦਸਵੀਂ ਕਵਿਓ ਆਜ ਬੇਨਤੀ ਚੋ ਪਈ, ਹਮਰੀ ਕਰੋ ਹਾਥ ਰੱਛਾ, ਪੂਰਨ ਹੋਏ ਚਿਤ ਕੀ ਇੱਛਾ, ਤਾਵ ਚਰਨ ਮਨ ਰਹੇ ਹਮਾਰਾ, ਆਪਣਾ ਜਾਨ ਕਰੋ ਪ੍ਰਤਪਾਰਾ, ਹਮਰੇ ਦੋ ਸਵੇ ਤੋਂ ਕਾਵੋ, ਆਪ ਆਦੇ ਮੋਏ ਬਚਾਵੋ, ਸੁਹੀ ਵਸੇ ਮੋਰੋ ਪਰਿਵਾਰਾ, ਸੇਵਕ ਸੇ ਸਭੇ ਕਰਤਾਰਾ, ਮੋਰ ਅੱਛਾ ਨਿਜ ਕਰਦੈ ਕਰੀਐ, ਸਭੈ ਕੋ ਆਸ ਸੰਗਰੀਐ, ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹੇ ਪਿਆਸਾ, ਤੁਮੈ ਛਾੜ ਕੋਈ ਅਵਰ ਨਾ ਤਿਆਉ, ਜੋ ਬਰ ਚਾਹੁ ਤੁਮ ਤੇ ਪਾਉ, ਸੇਵਕ ਸਿੱਖ ਹਮਾਰੇ ਤਾਰੀ ਐ, ਚੁਣ ਚੁਣ ਸਤਰ ਹਮਾਰੇ ਮਾਰੀ ਐ, ਆਪ ਹਾਦੇ ਮੁਝੇ ਅਬਰੀ ਐ, ਮਰਨ ਕਾਲ ਕਾ ਤ੍ਰਾਸ ਨਵਰੀ ਐ, ਹੋ ਜੋ ਸਦਾ ਹਮਾਰੇ ਪੱਛਾ, ਸਿਰਿਆ ਤੋ ਜੋ ਕਰਿਓ ਰੱਛਾ, ਰਾਹ ਲਿਓ ਮੋਇ ਰਾਖਣ ਹਾਰੇ, ਸਾਹਿਬ ਸੰਤ ਸਹਾਇ ਪਿਆਰੇ, ਦੀਨ ਬੰਦ ਦੁਸ਼ਟਨ ਕਹਿ ਹੰਤਾ, ਤੁਮ ਹੋ ਪੁਰੀ ਚਤੁਰਦਾਸ ਕੰਤਾ, ਕਾਲ ਪਾਏ ਬ੍ਰਹਮਾ ਬਵਤਰਾ, ਕਾਲ ਪਾਏ ਸ਼ਿਵ ਜੂ ਅਵਤਰਾ, ਕਾਲ ਪਾਏ ਕਰਮੀ ਪ੍ਰਕਾਸ਼ਾ, ਸਗਲ ਕਾਲ ਕਾ ਕੀਆ ਤਮਾਸ਼ਾ, ਜਵਨ ਕਾਲ ਜੋਗੀ ਸਿਵਕੀਓ, ਵੇਦ ਰਾਜ ਬ੍ਰਹਮਾ ਜੋਤੀਓ, ਜਵਨ ਕਾਲ ਸਭ ਲੋਕ ਸਵਾਰਾ, ਨਮਸਕਾਰ ਹੈ ਤਾਏ ਹਮਾਰਾ, ਜਵਨ ਕਾਲ ਸਭ ਜਗਤ ਬਨਾਇਓ, ਦੇਵ ਦੈ ਜਸ਼ਨ ਅਪਜਾਇਓ। आदि अंत कह अवतारा, सोई गुरु समझियो हमारा। नमस्कार तिसी को हमारी, सर पर जाने आप सवारी। सेवकन को सेव गुण सो दियो, सतरन को पल मोह बद कियो। कड़ कड़ के अंतर की जानत, पले बुरे की पीर पिछानत। चीठी ते कुंचरे अस्तूला, सा पर कृपा दृष्ट कर फूला। संतन दो पाए ते दुखी, सो पाए साधन के सुखी। एक एक ही पीर पिछान, कड़ कड़ के पढ़ पढ़ की जान। जाबुद कर करा करतारा, प्रजा तरता दे अपारा। जाबा कर कर तो कब हूं, तुम मैं मिलत दे तर सब हूं। जेते बनसी सब तारे, आप अपनी बूझ उचारे। तुम सब ही तेरा तनरालम, जान बे भेद रियालम। निरंकार निर्विकार निर्लंब, आद नील अनाद संभ। ताका मूढ़ चात भेदा, जाको भेव न पावत बेदा। ताको गर्भान मानत, महा मोड़ का पे न जानत। महादेव को कै सदा शिव, निरंकार का चीनत न भेव। आवे अपनी बुद्ध है जेती, बढ़ना तिन पिन तोहे तेती। तुमरा लखा न जाए पसारा, के बैसा प्रथम संसारा। एक रूप अनूप सरूपा, रंग प्योराव कई भूपाण। अंडा जे रसे तजकीने, उत्पुज खान बहुर राजधीनी। कहूं फूरा जाहूं बैठा, कहूं सिर प्यो संकर कैठा। सगरी से दिखाए अचंभव, आदि जगा सी अंभव। अब रक्षा मेरी तुम करो, सिख बारे सिख संगरो। दो जते उठो तो पाता, सकल मलेश करो रणगाता। जया तो सब सरणी ही परे, तिनके दुष्ट दुष्ट है मरे। पुरख जौन पापरे त्यारे, तिनके तुम संकट सब टारे। जो काल को एक बार ते आए हैं, ताके काल निकने आए हैं। रचा होए ताए सब काला, दुष्ट हरी टरे तदकाला। कृपा दृतन जाए नहर हो, ताके ताव तनक में हर हो। कृपा दृष्टन जाए नहर हो, ताके ताव तनक में हर हो। रिद सिद्ध कर्मो सब होई, दो स्वैसा सके न कोई। एक बार जिन तुम्हें संभारा, काल बाते ताइयों बारा। जिन हर नाम त्यारो कहा, दार्द दुष्ट दो तेरा। खड़ग कहत मैं शरण त्यारी, आप दे लो अबारी। सर्व डोर मोहो सहाई, दोष दो ते लो बचाई। सवैया पाए गए जब ते तुम रे, तब ते कुआ तरे नहीं आने। राम रही पुराण कुरान, नेक मत एक न माने। सिमरत शास्त्र बे सब, बहु भेद गम एक न जाने। श्री आसमान कृपा तुमरी कर, मैं न गयो सब तो बखाने। दोहरा सगल द्वार को छाड़ के, गयो त्वारो द्वार। बहेंगे की लाज अस, गोबिंदास तुहार। राम कली महला तीजा, आनंद क्या ओंकार। सतगुर प्रसाद आनंद प्या मेरी माए, सतगुरु मैं पाया। सतगुर तो पाया सहज सीती, मन वजिया वधाइया। रार तन परवार परियां, शब्द गावने आईया। शब्द होता गाव हरी केरा मानजनी वसाया कहे नानक आनंद होवा सतगुरु मैं पाया ये मन मेरिया तू सदा रहो हर नाले हर ना रहो तो मन मेरे दुख सा विसारना अंगीकार हो करे तेरा कार सब सवारना सबना गला समरा स्वामी सो क्यों मनो विसारे कहे नानक मन मेरे सदा रहो हर नाले साचे साहिबा क्या ना ही कर तेरा करदा तेरे सब किच है जे दे सो पावे सदा सिसला तेरी नाम मन वसावे नाम जिनके मन वसिया वाजे शब्द गनेरे कह नानक सचे साहिब क्या ना ही कर तेरे साचा नाम मेरा आधारो साज नाम आधार मेरा जिन भुखा सब गवाइया कर शांत सुख मन आए वसिया जिन श्याम सब पजाइया सदा कुरबान कीता गुरु विटो जे दियां वड़े आईया कह नानक सुनो संतो शब तरो प्यारो साचा नाम मेरा आधारो वाजे पांच शब्द कर सुभागे कर सुभागे शब्द वाजे कला जिद कर तारिया पंज दो तुद वास कीते काल कंटक मारिया तुर करम पाया तो जिन को से नाम हर के लागे कहे नानक ते सुखुआ तितकार अनहद वाजे आनंद सुनो वड भागियो सगल मनोरथ पूरे पार ब्रह्म प्रपाया उतरे सगल वसूरे दुख रोग संताप उतरे सुनी सची बाणी संत साजन पै स्वर से पूरे गुर ते जानी सुनते पनीत कहते पवित सतगुर आपर पूरे बिनवंत नान गुर चरण लागे वाजे अनहद तूरे मदावनी मल्ला पंजवा थाल वेतन वस्तु पियो सासन दो विचारो अमृत नाम ठाकर का पियो जिसका सब सदारो जे को खावे जे को पूछे तिसका होए आधारो यह वास्ता जी न जाई नेते राखुर तारो तम संसार चल लग तरी है सब नान ब्रह्म पसारो श्लोक महला पंजवा तेरा कीता जा तो नाई मैनो जो कितो मैं निर्गुण यारे को गुण नाही आपे तरस पियोई तरस पिया मेहरामत होई सतगुरु सज्जन मिलिया नानक नाम मिले ता जीवा तन मन थीवे हरिया तरस पिया मेहरामत होई सतगुर सज्जन मिलिया नानक नाम मिले ता जीवा तन मन थीवे हरिया वाहिगुरु जी का खालसा वाहिगुरु जी की फतेह परम सकारज सतसंग जी सतगुरु की रहमत हो शामा दे दीवान दी हाजरियां भरिया ने नितनेम की बाणी सोदड़ है सब दे पाठ आप जी ने श्रद्धा पावन दे प्यार दे सरवण कीते ने अज भाई दलीप सिंह बीबी हरदयाल कौर ढिलों का पोता ते इंदर सिंह ते जसविंदर कौर हेर परिवार का दोता गुरिंदर मोहन सिंह ते किरणजीत कौर ढिलों का सपुत्र काका हरबन सिंह दे आनंद काज दे कार्य आरंभ किए जा रहे ने कार्यां दी सफलता दी जाचना करदे होए परिवार वालों अज दे समुचे समागम ने कीर्तन गुरु के लंगरां दी सेवा अते सुखमणी साहब दे पाठ दी सेवा है सो ढिलों परिवार नूं बेनती है कि दरबार विच हाजर होण दी कृपालता करन ਕਿਉਂਕਿ ਸੁਖਮਨੀ ਸਾਹਿਬ ਦਾ ਪਾਠ ਆਰੰਭ ਹੋਣ ਵਾਲਾ ਅਤੇ ਆਪਾਂ ਸਾਰਿਆਂ ਨੇ ਸ਼ਰਧਾ ਭਾਵਨਾ ਅਤੇ ਪਿਆਰ ਦੇ ਨਾਲ ਪਾਠ ਜੋ ਹੈ ਸਰਵਣ ਕਰਨਾ। ਇਸੇ ਤਰ੍ਹਾਂ ਕੁਰਾਲੀ ਨਗਰ ਦੋਸਤਾਂ ਮਿੱਤਰਾਂ ਸੱਜਣਾਂ ਵੱਲੋਂ ਸ਼ੁਕਰਾਨੇ ਵਜੋਂ ਅਤੇ ਬਾਬਾ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦੀ ਯਾਦ ਦੇ ਵਿੱਚ ਦੋ ਖੰਡ ਪ੍ਰਾਰੰਭ ਨੇ ਜਿਨ੍ਹਾਂ ਦੇ ਭੋਗ ਸ਼ੁਕ ਐਤਵਾਰ ਨੂੰ ਪੈਣਗੇ। ਪਰਿਵਾਰਾਂ ਨੂੰ ਬੇਨਤੀ ਦਰਸ਼ਨ ਦੇਣੇ। ਇਹਨਾਂ ਪਰਿਵਾਰਾਂ ਨੂੰ ਗੁਰੂ ਕੇ ਲੰਗਰਾਂ ਦੀ ਸੇਵਾ ਕੀਰਤਨ ਦੀ ਸੇਵਾ ਵੀ ਹੋ ਰਹੀ ਹੈ। 1984 ਦਾ ਘੱਲੂਘਾਰਾ ਦੇ ਸਮੂਹ ਸ਼ਹੀਦਾਂ ਦੀ ਯਾਦ ਸਮਰਪਣ ਹੈ ਦਿਹਾੜੇ। ਆਓ ਬੜੇ ਪਿਆਰ ਨਾਲ ਹੁਣ ਆਪਾਂ ਸੁਖਮਨੀ ਸਾਹਿਬ ਦਾ ਪਾਠ ਭਾਈ ਗੁਰਦੀਪ ਸਿੰਘ ਨੂੰ ਆਪਾਂ ਸਰਵਣ ਕਰੀਏ। ਠੀਕ 7:15 ਅਰਦਾਸ ਹੋਏਗੀ। ਪਰਿਵਾਰਾਂ ਨੂੰ ਬੇਨਤੀ ਅਰਦਾਸ ਵਿੱਚ ਸ਼ਾਮਿਲ ਹੋਣ ਦੀ ਕਿਰਪਾਲਤਾ ਕਰਨੀ ਜੀ। ਬਹੁਤ ਬਹੁਤ ਵਧਾਈਆਂ ਪਰਿਵਾਰ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੌੜੀ ਸੁਖਮਨੀ ਮਹੱਲਾ ਪੰਜਵਾਂ, ਸਲੋਕ 1, ਓਅੰਕਾਰ ਸਤਿਗੁਰ ਪ੍ਰਸਾਦ। ਆਦਿਗੁਰੇ ਨਮਹਿ, ਜੁਗਾਦਿਗੁਰੇ ਨਮਹਿ, ਸਤਿਗੁਰੇ ਨਮਹਿ, ਸ਼੍ਰੀ ਗੁਰਦੇਵ ਨਮਹਿ। ਅਸ਼ਟਪਦੀ ਸਿਮਰੋ, ਸਿਮਰ ਸਿਮਰ ਸੁਖ ਪਾਵੋ, ਕਰ ਕਲੇਸ਼ ਤਨਮੈ ਮਿਟਾਵੋ। ਸਿਮਰੋ ਜਸ ਵਸੰਬਰ ਏਕੈ, ਨਾਮ ਜਪਦਾ ਗੰਤ ਅਨੇਕੈ। ਬੇ ਪ੍ਰਣ ਸਿਮਰ ਸੁਧਾਕਰ, ਕਿਨੈ ਰਾਮ ਨਾਮ ਇਕਾਕਰ। ਕਿਨਕਾ ਏਕ ਜਿਸ ਜੀ ਵਸਾਵੇ, ਤਾਂ ਕਿ ਮਹਿਮਾ ਗਨੀ ਨਾ ਆਵੈ। ਕਾਂਖੀ ਏਕੇ ਦਸ ਤੁਆਰੋ, ਨਾਨਕ ਉਨ ਸੰਗ ਹੋਏ ਉਧਾਰੋ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੇ ਮਨ ਵਿਸਰਾਮ ਰਹਾਉ। ਪ੍ਰਭ ਕੇ ਸਿਮਨ ਗਰਭ ਨਾ ਵਸੇ, ਪ੍ਰਭ ਕੇ ਸਿਮਨ ਦੁਖ ਜਮ ਨਸੇ। ਪ੍ਰਭ ਕੇ ਸਿਮਨ ਕਾਲ ਪਰ ਹਰੇ, ਪ੍ਰਭ ਕੇ ਸਿਮਨ ਦੁਸ਼ਮਣ ਟਰੈ। ਪ੍ਰਭ ਸਿਮਰਤ ਕੋਈ ਵਿਘਨ ਨਾ ਲਾਗੇ, ਪ੍ਰਭ ਕੇ ਸਿਮਰਨ ਆਨੰਦਨ ਜਾਗੈ। ਪ੍ਰਭ ਕੇ ਸਿਮਰਨ ਭਾਵਨਾ ਵਿਆਪੇ, ਪ੍ਰਭ ਕੇ ਸਿਮਨ ਦੁਖ ਨਾ ਸੰਤਾਪੈ। ਪ੍ਰਭ ਕਾ ਸਿਮਰਨ ਸਾਧ ਕੇ ਸੰਗ, ਸਰਨ ਨਾਨਕ ਹਰ ਰੰਗ। ਪ੍ਰਭ ਕੇ ਸਿਮਰਨ ਰਿਧ ਸਿਧ ਨਉ ਨਿਧ, ਪ੍ਰਭ ਕੇ ਸਿਮਰਨ ਗਿਆਨ ਧਿਆਨ ਤਤ ਬੁੱਧ। ਪ੍ਰਭ ਕੇ ਸਿਮਰਨ ਜਪਤ ਪੂਜਾ, ਪ੍ਰਭ ਕੇ ਸਿਮਰਨ ਮਿਨਸੇ ਦੂਜਾ। ਪ੍ਰਭ ਕੇ ਸਿਮਰਨ ਇਸ਼ਨਾਨੀ, ਪ੍ਰਭ ਕੇ ਸਿਮਰਨ ਦਰਗਹਿ ਮਾਨੀ। ਪ੍ਰਭ ਕੇ ਸਿਮਰਨ ਹੋਏ ਸੋ ਭਲਾ, ਪ੍ਰਭ ਕੇ ਸਿਮਰਨ ਸਫਲ ਭਲਾ। ਸੇ ਸਿਮਰੇ ਜਿਨ ਆਪ ਸਿਮਰਾਏ, ਨਾਨਕ ਤਾਂ ਕਹਿ ਲਾਗੋ ਪਾਏ। ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕੇ ਸਿਮਰਨ ਉਦਰੇ ਮੂਚਾ। ਪ੍ਰਭ ਕੇ ਸਿਮਰਨ ਤਿਸਨਾ ਬੂਝੇ, ਪ੍ਰਭ ਕੇ ਸਿਮਰਨ ਸਭ ਕੇ ਸੂਝੈ। ਪ੍ਰਭ ਕੇ ਸਿਮਰਨ ਨਯਮ ਤ੍ਰਾਸਾ, ਪ੍ਰਭ ਕੇ ਸਿਮਰਨ ਪੂਰਨ ਆਸਾ। ਪ੍ਰਭ ਕੇ ਸਿਮਰਨ ਕੀ ਮਲ ਜਹਾਏ, ਅਮਰ ਨਾਮ ਨਿਰਮਹਿ ਸਮਾਏ। ਪ੍ਰਭ ਜੀ ਵਸੇ ਸਾਧਗੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ। ਪ੍ਰਭ ਕੋ ਸਿਮਰੇ ਸੇ ਧਨਵੰਤੇ, ਪ੍ਰਭ ਕੋ ਸਿਮਰੇ ਸੇ ਪਤਵੰਤੇ। ਪ੍ਰਭ ਕੋ ਸਿਮਰੇ ਸੇ ਜਨ ਪ੍ਰਵਾਨ, ਪ੍ਰਭ ਕੋ ਸਿਮਰੇ ਸੇ ਪੁਰਖ ਪ੍ਰਧਾਨ। ਪ੍ਰਭ ਕੋ ਸਿਮਰੇ ਸੇ ਬਹੁਮਤ ਆਜੇ, ਪ੍ਰਭ ਕੋ ਸਿਮਰੇ ਸੇ ਸਰਬ ਕੇ ਰਾਜੇ। ਪ੍ਰਭ ਕੋ ਸਿਮਰੇ ਸੇ ਸੁਖਵਾਸੀ, ਪ੍ਰਭ ਕੋ ਸਿਮਰੇ ਸਦਾ ਵਿਨਾਸੀ। ਸਿਮਰਨ ਤੇ ਲਾਗੇ ਜਨੇ ਆਪ ਦੇ ਆਲਾ, ਨਾਨਕ ਜਨ ਕੀ ਮੰਗੈਰ ਵਾਲਾ। ਪ੍ਰਭ ਕੋ ਸਿਮਰੇ ਸੇ ਪਰਵਕਾਰੀ, ਪ੍ਰਭ ਕੋ ਸਿਮਰੇ ਤਿਨ ਸਦ ਬਲਿਹਾਰੀ। ਪ੍ਰਭ ਕੋ ਸਿਮਰੇ ਸੇ ਮੁਖ ਸੁਹਾਵੈ, ਪ੍ਰਭ ਕੋ ਸਿਮਰੇ ਤਿਨ ਸੁਖ ਬਿਹਾਵੈ। ਪ੍ਰਭ ਕੋ ਸਿਮਰੇ ਤਿਨ ਆਤਮ ਜੀਤਾ, ਪ੍ਰਭ ਕੋ ਸਿਮਰੇ ਤਿਨ ਨਿਰਮਲ ਰੀਤਾ। ਪ੍ਰਭ ਕੋ ਸਿਮਰੇ ਤਿਨ ਅਨਕ ਹਨੇਰੇ, ਪ੍ਰਭ ਕੋ ਸਿਮਰੇ ਬਸੇ ਹਰ ਨੇਰੇ। ਸੰਤ ਕਿਰਪਾ ਤੇ ਅੰਦਨ ਜਾਗ, ਨਾਨਕ ਸਿਮਰਨ ਪੂਰੇ ਭਾਗ। ਪ੍ਰਭ ਕੇ ਸਿਮਰਨ ਕਾਰਜ ਪੂਰੇ, ਪ੍ਰਭ ਕੇ ਸਿਮਰਨ ਕਬੂ ਨ ਝੂਰੇ। ਪ੍ਰਭ ਕੇ ਸਿਮਰਨ ਹਰ ਗੁਣ ਬਾਣੀ, ਪ੍ਰਭ ਕੇ ਸਿਮਰਨ ਸਹਿਜ ਸਮਾਨੀ। ਪ੍ਰਭ ਕੇ ਸਿਮਰਨ ਨੇ ਚਲ ਆਸਨ, ਪ੍ਰਭ ਕੇ ਸਿਮਰਨ ਕਮਲ ਵਿਗਾਸਨ। ਪ੍ਰਭ ਕੇ ਸਿਮਰਨ ਅਨਚੁਨ ਕਾਰ, ਸੁਖ ਪ੍ਰਭ ਸਿਮਰਨ ਕਾ ਅੰਤਨਾ ਪਾਰ। ਸਿਮਰੇ ਸੇ ਜਨ ਜਿਨ ਕੋ ਪ੍ਰਮਿਆ, ਨਾਨਕ ਤਿੰਨ ਜਨ ਸਰਨੀ ਪਿਆ। ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲਗ ਵੇਦ ਉਪਾਏ। ਹਰ ਸਿਮਰਨ ਪੈਸੇ ਜਤੀ ਦਾਤੇ, ਹਰ ਸਿਮਰਨ ਨੀਰ ਚੌਂ ਗੁਰ ਜਾਤੇ। ਹਰ ਸਿਮਰਨ ਧਾਰੀ ਸਭ ਤਰਨਾ, ਸਿਮਰ ਸਿਮਰ ਹਰ ਕਾਰਨ ਕਰਨਾ। ਹਰ ਸਿਮਰਨ ਕਿਉ ਸਗਲ ਅਕਾਰਾ, ਹਰ ਸਿਮਰਨ ਮੈਂ ਆਪ ਨਿੰਕਾਰਾ। ਕਰ ਕਿਰਪਾ ਜਿਸ ਆਪ ਬਜਾਇਆ, ਨਾਨਕ ਗੁਰਮੁਖ ਹਰ ਸਿਮਰਨ ਤਿੰਨ ਪਾਇਆ। ਸਲੋਕ ਦੀਨ ਦਰਦ ਦੁਖ ਪੰਜਨਾ, ਕਰ ਕਰ ਨਾਥ ਨਾਥ ਸਰਨ ਤੁਮਾਰੀ ਆਇਓ। ਨਾਨਕੇ ਪ੍ਰਸਾਦ ਅਸ਼ਟਪਦੀ ਜੇ ਮਾਤ ਪਿਤਾ ਸੁਤ ਮੀਜ ਨ ਭਾਈ, ਮਨੁਹਾ ਨਾਮ ਤੇਰੇ ਸੰਗ ਸਹਾਈ। ਜੇ ਮਾਂ ਪਿਆਰ ਦੁੱਧ ਜਮਦਲ ਹੈ, ਤਾਂ ਕੇਵਲ ਨਾਮ ਸੰਗਤ ਤੇਰਾ ਚੱਲੇ ਜਾਂ ਮੁਸ਼ਕਲ ਹੋਵੇ।

ਹਰ ਖੋਜਾ ਸੁਣ ਰਸਨ ਬਖਾਨੀ। ਸਗਲ ਥਾਨ ਤੇ ਉੱਤਮ ਥਾਨ, ਨਾਨਕ ਜੇ ਕਟ ਵਸੇ ਹਰ ਨਾਮ। ਸਲੋਕ ਨਿਰਗੁਣ ਹਰਿ ਆਨਿਆ, ਸੋ ਪ੍ਰਭ ਸਦਾ ਸੰਭਾਲ, ਜਿਨ ਕੀ ਆਤ ਚੀਤ ਰੱਖ, ਨਾਨਕ ਨਿਭੀ ਨਾਲ ਸਵਰੀ। ਰਮਈਆ ਕੇ ਗੁਣ ਚੇਤ ਪੁਰਾਣੇ, ਕਵਨ ਮੂਲ ਤੇ ਕਵਨ ਦੇ ਸਥਾਨੀ, ਜਿਨ ਤੂੰ ਸਾਧ ਸਵਾਰ ਸਿਗਾਰਿਆ, ਗਰਭ ਅਗਨ ਮੈਂ ਜਿਨੇ ਉਭਾਰਿਆ। ਵਾਰ ਵਸਤ ਪਿਆਰੇ ਦੂਧ, ਭਰ ਜੋਵਨ ਭੋਜਨ ਸੁਖਸੂਦ, ਬਿਰਧ ਪਿਆ ਉੱਪਰ ਸਾਗ ਸਹਿਨ, ਮੁਖ ਪਿਆ ਬੈਠ ਗੋ ਦਹਿਨ। ਇਹ ਨਿਰਗੁਣ ਗੁਣ ਕਿਸ਼ੂ ਨ ਬੁਝੈ, ਬਖਸ਼ ਲਇਓ ਤੋ ਨਾਨਕ ਸੀਜੈ। ਜੇ ਪ੍ਰਸਾਦ ਧਰ ਉੱਪਰ ਸੁਖ ਵਸੈ, ਸੁਤ ਪ੍ਰਾਤ ਮੀਤ ਬੰਤਾ ਸੰਗ ਹੱਸੈ। ਜੇ ਪ੍ਰਸਾਦ ਪੀਵੇ ਸੀਤਲ ਜਲਾ, ਸੁਖਦਾਈ ਪਨ ਪਾਵਕੇ ਅਮੁੱਲਾ। ਜੇ ਪ੍ਰਸਾਦ ਭੋਗੇ ਸਭ ਰਸਾ, ਸਗਲ ਸਮੱਗਰੀ ਸੰਸਾਰ ਵਸਾ। ਦੀਨੇ ਹਸ ਪਾ ਕਰ ਨੇਤਰ ਰਸਨਾ, ਤਿਸੇ ਤਿਆਗ ਅਵਰ ਸੰਗ ਰਚਨਾ। ਐਸੇ ਦੁੱਖ ਮੁੜ ਅੰਧ ਪੇ ਆਪੈ, ਨਾਨਕ ਗਾਲ ਲਿਓ ਪ੍ਰਭ ਆਪੈ। ਆਦ ਅੰਤ ਜੋ ਰਾਖਣ ਹਾਰ, ਤਿਸੇ ਉਹ ਪ੍ਰੀਤ ਨ ਕਰੇ ਗਵਾਰ। ਜਾ ਕੀ ਸੇਵਾ ਨਵਨਿਤ ਪਾਵੇ, ਤਾਂ ਸੇ ਉਹ ਮੂੜਾ ਮਨ ਨਹੀਂ ਲਾਵੇ। ਜੋ ਠਾਕਰ ਸਤ ਸਦਾ ਹਜ਼ੂਰੇ, ਤਾਂ ਕੋ ਅੰਧਾ ਜਾਣ ਤੂਰੇ। ਜਾ ਕੀ ਟਹਿਲ ਪਾਵੇ ਦਰਗਹਿਮਾਨ, ਤਿਸੇ ਵਸਾਰੇ ਮੂਲ ਜਾਨ। ਸਦਾ ਸਦਾ ਇਹੋ ਪੂਰਨ ਹਾਰ, ਨਾਨਕ ਰਾਖਣ ਹਾਰ ਅਪਾਰ। ਰਤਨ ਤਿਆਗ ਕੌਡੀ ਸੰਗ ਰਚੈ, ਸਾ ਛੋੜ ਝੂਠ ਸੰਗ ਮਚੈ। ਜੋ ਸ਼ਰਣਾ ਸੋ ਅਸਥਿਰ ਕਰਮਾਨੈ, ਜੋ ਹੋਵਨ ਸੋ ਦੂਰ ਫਰਾਨੈ। ਛੋੜ ਜਾ ਤਿਸ ਕਾ ਸ਼ਰਮ ਕਰੇ, ਸੰਗ ਸਾਹਿ ਤਿਸ ਪਰ ਹਰੇ। ਚੰਦਨ ਲੇ ਪੋਤਾਰੇ ਤੋਏ, ਗੁਰਦ ਪ੍ਰੀਤ ਪਸਮ ਸੰਗ ਹੋਏ। ਅੰਧ ਕੂਬ ਮੈਂ ਪਤਲ ਬਿਕਰਾਲ, ਨਾਨਕ ਕਾਲ ਲਿਓ ਪ੍ਰਭ ਦਿਆਲ। ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾ ਕਰੇ ਦਿਨ ਰਾਤ। ਬਾਹਰ ਪੇਖ ਅੰਦਰ ਮਲ ਮਾਇਆ, ਸ਼ਬਦ ਨਾਹੇ ਕੁਛ ਕਰੇ ਛੁਪਾਇਆ। ਬਾਹਰ ਗਿਆਨ ਧਿਆਨ ਇਸਨਾਨ, ਅੰਤਰ ਵਿਆਹ ਪਹਿਲੋ ਸਮਾਨ। ਅੰਤਰ ਅਗਨ ਬਾਹਰ ਤਨ ਸੁਹਾ, ਕਲ ਪਾਥਰ ਕੈਸੇ ਤਰੇ ਅਥਾ। ਜਾ ਕੇ ਅੰਤਰ ਵਸੇ ਪ੍ਰਭਾਵ, ਨਾਨਕ ਦੇ ਜਨ ਸਹਿਜ ਸਮਾਤ। ਸੁਨੇ ਅੰਧਾ ਕੈਸੇ ਮਾਰਗ ਪਾਵੈ, ਕਰ ਗੈ ਲਿਹੋ ਓਰ ਨਿਭਾਵੈ। ਕਹਾਂ ਬੁਜਾਰ ਤੂਝੇ ਡੋਰਾ, ਇਸ ਕਹੀਏ ਤੋ ਸਮਝੇ ਭੋਰਾ। ਕਹਾਂ ਬਿਸ਼ਨ ਪਰ ਗਾਵੇ ਗੁੰਗ, ਜਤਨ ਕਰੇ ਤੋ ਵੀ ਸੁਰ ਭੰਗ। ਕਹਿ ਪਿੰਗਲ ਪਰਬਤ ਪਰ ਪਵਨ, ਨਹੀਂ ਹੋਤ ਊਆ ਉਸ ਗਵਨ। ਕਰਤਾਰ ਕਰਨਾ ਮੈਂ ਦੀਨ ਬੇਨਤੀ ਕਰੈ, ਨਾਨਕ ਤੁਮਰੀ ਕਿਰਪਾ ਤਰੈ। ਸੰਗ ਸਾਹਿ ਸੁਹਾਵ ਨ ਚੀਤ, ਜੋ ਬਿਰਾਈ ਤਾ ਸੋ ਪ੍ਰੀਤ। ਬੁਲਵਾ ਕੇ ਗ੍ਰਹਿ ਭੀਤਰ ਬਸੇ, ਅੰਧ ਕੇ ਹਰ ਮਾਇਆ ਰੰਗ ਰਸੇ। ਜਿੜ ਕਰ ਮਾਨੇ ਮਨੇ ਪ੍ਰਤੀਤ, ਕਾਰਨਾ ਆਵੇ ਮੂੜੇ ਜੀਤ। ਬੈਰ ਵਿਰੋਧ ਕਾਮ ਕ੍ਰੋਧ ਮੋਹ, ਝੂਠ ਵਿਕਾਰ ਮਹਾਂ ਲੋਭ ਤੁਰੋ। ਆਹੂ ਜੁਗਤ ਬਿਆਨੇ ਕਈ ਜਨਮ, ਨਾਨਕ ਰਾਖ ਲਿਓ ਆਪਣ ਕਰ ਕਰਮਾ। ਤੂੰ ਠਾਕਰ ਤੋਂ ਪੈ ਅਰਦਾਸ, ਜਿਉ ਪਿੰਡ ਸਭ ਤੇਰੀ ਰਾਸ। ਤੂੰ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮੈਂ ਸੁਖ ਨੇਰੇ। ਕੋਈ ਨਾ ਜਾਣੇ ਤੁਮਰਾ ਅੰਤ, ਉੱਚੇ ਤੇ ਉੱਚਾ ਭਗਵੰਤ। ਸਗਲ ਸਮੱਗਰੀ ਤੁਮਰੇ ਸੂਤਰ ਤਾਰੀ, ਤੁਮ ਤੇ ਹੋਏ ਸੁਆਗਿਆਕਾਰੀ। ਤੁਮਰੀ ਕਦਮ ਤੁਮ ਹੀ ਜਾਣੀ, ਨਾਨਕ ਦਾ

ਪਾਤ ਜਹਾਇ ਅਸਵਰੀ ਦਸ ਵਸਤੂ ਲੈ ਪਾਸ਼ੇ ਪਾਵੈ ਏਕ ਬਸਤ ਕਾਰਨ ਬਿਖੋੜ ਗਵਾਵੈ ਏਕ ਬੀਨਾ ਦੇ ਦਸ ਪੀਹਿਰ ਲੇ ਤੋ ਮੂੜਾ ਕਹੁ ਕਹਾ ਕਰੇ ਜਿਸ ਠਾਕਰ ਸੁਨਾ ਹੀ ਚਾਰਾ ਤਾ ਕਹੋ ਕਿ ਜੇ ਸਦ ਨਮਸਕਾਰਾ ਜਾ ਕੇ ਮਨ ਲਾਗਾ ਭਰਮ ਮੀਠਾ ਸਰਬ ਸੁਖ ਤਾਹੂ ਮਨ ਮੁਠਾ ਜੇ ਜਨ ਆਪਣਾ ਹੁਕਮ ਮਨਾਇਆ ਸਰਬ ਸੁਖ ਨਾਨਕ ਤਿਨ ਪਾਇਆ ਅਗੰਤ ਸਾ ਆਪਣੀ ਦੇ ਰਾਤ ਖਾਦ ਪਿਤ ਬਰਤੇ ਅਨੰਦ ਉਲਾਸ ਆਪਣੀ ਮਾਨ ਕੁਛ ਬਹੁਰ ਸਾਲੇ ਅਗਿਆਨੀ ਮਨ ਰੋਸ ਕਰੇ ਆਪਣੀ ਪ੍ਰਤੀ ਆਪ ਹੀ ਖੋਵੇ ਬਹੁਤ ਉਸਕਾ ਵਿਸ਼ਵਾਸ ਨਾ ਹੋਵੇ ਜਿਸ ਕੀ ਬਰਤੇ ਆਗਿਆ ਰਾਖੇ ਪ੍ਰਭ ਕੀ ਆਗਿਆ ਮਾਨ ਹੈ ਮਾਥੇ ਉਸ ਤੇ ਚੌਗਨ ਕਰੇ ਨਿਹਾਲ ਨਾਨਕ ਸਾਹਿਬ ਸਦਾ ਦਿਆਲ ਅਨਕ ਭਾਤ ਮਾਇਆ ਕੇ ਹੇਤ ਸਰ ਪਰ ਹੋਵਤ ਜਾਨ ਅਨੇਤ ਪ੍ਰਿਖ ਕਿਸ਼ਾਇਆ ਸਿਉ ਰੰਗ ਲਾਵੈ ਉਹ ਬਿਨ ਸੇ ਉਹ ਮਨ ਪਛਤਾਵੈ ਜੋ ਦਿਸੇ ਸੋ ਚਾਲਣ ਹਾਰ ਲਪਟ ਰਹੇ ਉਤੈ ਅੰਧ ਅੰਧਾਰ ਬਟਾਹੂ ਸਿਉ ਜੋ ਲਾਵੇ ਨੇ ਤਾਕੂ ਹੱਥ ਨਾ ਆਵੇ ਕੇ ਮਨ ਹਰ ਕੇ ਨਾਮ ਕੀ ਪ੍ਰੀ ਸੁਖਦਾਈ ਕਰ ਕਿਰਪਾ ਨਾਨਕ ਆਪ ਲੈ ਲਾਈ ਮਿਥਿਆ ਤਨ ਧਨ ਕੁਟੰਬ ਸੁਭਾਇਆ ਮਿਥਿਆ ਹੋਮੇ ਮਮਤਾ ਮਾਇਆ ਮਿਥਿਆ ਰਾਜ ਚੋਬਨ ਤਨ ਮਾਲ ਮਿਥਿਆ ਕਾਮ ਕ੍ਰੋਧ ਵਿਕਰਾਲ ਮਿਥਿਆ ਰਸ ਹਸਤੀ ਅਸਬਸਤਰਾ ਮਿਥਿਆ ਰੰਗ ਸੰਗ ਮਾਇਆ ਭੇਗ ਹਸਤਾ ਮਿਥਿਆ ਧਰੋਹ ਮੋਹ ਅਭਿਮਾਨ ਮਿਥਿਆ ਆਪਸ ਉੱਪਰ ਕਰ ਸੁਗਵਾਨ ਅਸਤਰ ਭਗਤ ਸਾਧ ਕੀ ਸਰਨ ਨਾਨਕ ਜਪ ਜਪ ਜੀਵੇ ਹਰ ਕੇ ਚਰਨ ਮਿਥਿਆ ਸਨ ਪਰ ਨਿੰਦਾ ਸੁਣੇ ਮਿਥਿਆ ਹਸ ਪਰ ਦਰਬ ਕੋ ਹਿਰ ਹੈ ਮਿਥਿਆ ਨੇਤਰ ਭੇਖ ਪਰ ਤ੍ਰੈ ਰੂਪ ਪਾਦ ਮਿਥਿਆ ਰਸਨਾ ਭੋਜਨ ਅਨੁਸਵਾਦ ਮਿਥਿਆ ਚਰਨ ਪਰ ਵਿਕਾਰ ਕੋ ਧਾਵੈ ਮਿਥਿਆ ਮਨ ਪਰ ਲੋਭ ਲੁਭਾਵੈ ਮਿਥਿਆ ਤਨ ਨਹੀਂ ਪਰ ਉਪਕਾਰਾ ਮਿਥਿਆ ਬਾਸ ਲੇਤ ਬਿਕਾਰਾ ਬਿਨ ਬੂਝੇ ਮਿਥਿਆ ਸਭ ਪਏ ਸਫਲ ਦੇਹ ਨਾਨਕ ਹਰ ਹਰ ਨਾਮ ਲਏ ਬਿਰਤੀ ਸਾਖਤ ਕੀ ਆਰ ਜਾ ਸਾਜ ਬਿਨਾ ਕਹਿਓ ਤੇ ਸੁਚਾ ਬਿਰਤਾ ਨਾਮ ਬਿਨਾ ਧਨ ਅੰਧ ਮੁਖ ਆਵਤ ਆ ਕੇ ਦੁਰਗੰਧ ਬਿਨ ਸਿਮਰ ਦਿਨ ਰਹਿਣ ਬਿਰਸਾ ਬਿਹਾਏ ਮੇਘ ਬਿਨਾ ਜੋ ਖੇਤੀ ਜਾਏ ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ ਜੋ ਕਿਰਪੁਨ ਕੇ ਨਿਰਾਰ ਧਾਮ ਧਨ ਧਨ ਤੇ ਜਨ ਜਰ ਕਟਿਓ ਬਸਿਓ ਧਨ ਧਨ ਜੇ ਜਨ ਜੇ ਕਟ ਬਸਿਓ ਹਰ ਨਾਓ ਨਾਨਕ ਤਾ ਕੇ ਬਲ ਬਲ ਜਾਓ ਰਹਿਤ ਅਵਰ ਅਵਰ ਕਮਾਵਤ ਮਨ ਨੇ ਪ੍ਰੀਤ ਮੁਖੋ ਗੰਢ ਲਾਵਤ ਜਾਨਣ ਹਾਰ ਪ੍ਰਭੂ ਪਰਬੀਨ ਬਾਹਰ ਪੇਖ ਨ ਕਾਹੂ ਪੀਨ ਅਵਰ ਉਪਦੇਸੈ ਆਪ ਨਾ ਕਰੈ ਆਵਤ ਜਾਵਤ ਜਨਮੈ ਮਰੈ ਜਿਸ ਕੇ ਅੰਤਰ ਬਸੇ ਨਿਰੰਕਾਰ ਤਿਸ ਕੀ ਸੀਖ ਤਰੇ ਸੰਸਾਰ ਜੋ ਤੂੰ ਪਾਨੇ ਤਿਨ ਪ੍ਰਭ ਜਾਤਾ ਨਾਨਕ ਉਨ ਜਨ ਚਰਨ ਪਰਾਤਾ ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੈ ਆਪਣਾ ਕੀ ਆਇਆ ਪੈਮਾਨਾ ਆਪੇ ਆਪ ਆਪ ਕਰਤਨ ਬੇਰਾ ਕਿਸੇ ਦੂਰ ਜਨਾਵਤ ਕਿਸੇ ਬੁਝਾਵਤ ਹਨੇਰਾ ਉਪਾਪ ਸਨ ਸਗਲ ਤੇ ਰਹਿਤ ਸਭ ਕਹਿ ਜਾਣੇ ਆਤਮ ਕੀ ਰਹਿਤ ਜਿਸ ਪਾਵੇ ਸਲੈ ਲੜ ਲਾਏ ਥਾਨ ਥਨ ਥਰਿਆ ਸਮਾਏ ਸੋ ਸੇਵਕ ਜਿਸ ਕਿਰਪਾ ਕਰੀ ਨਿਮਖ ਨਿਮਖ ਜਪ

ਅਸ਼ਟਵਦੀ ਕਰਨ ਕਰਾਵਨ ਕਰਨ ਜੋਗ ਜੋਤਿ ਪਾਵੇ ਸੋਈ ਹੋਗ ਕਿਨ ਮੈਂ ਥਾਵੋ ਤਾਪਨ ਹਾਰਾ ਅੰਤ ਨਹੀਂ ਕਿਛ ਪਾਰਾ ਵਾਰਾ ਹੁਕਮੈ ਤਰ ਅਤਰ ਰਹਾਵੈ ਹੁਕਮੈ ਉਪਜੈ ਹੁਕਮ ਸਮਾਵੈ ਹੁਕਮੈ ਊਜ ਨਿਜ ਵਿਵਹਾਰ ਹੁਕਮੈ ਅਨਕ ਰੰਗ ਪ੍ਰਕਾਰ ਕਰ ਕਰ ਦੇਖੇ ਆਪਣੀ ਵਡਿਆਈ ਨਾਨਕ ਸਭ ਮੈਂ ਰਿਹਾ ਸਮਾਈ ਪ੍ਰਭ ਭਾਵੈ ਮਨ ਹੁਗਤ ਪਾਵੈ ਪ੍ਰਭ ਪਾਵੇ ਤਾਂ ਪਾਥਰ ਤਰਾਵੈ ਪ੍ਰਭ ਪਾਵੇ ਬਿਨ ਸਾਸ ਤੇ ਰਾਖੈ ਪ੍ਰਭ ਪਾਵੇ ਤਾਂ ਹੋਰ ਗੁਣ ਹਰ ਗੁਣ ਪਾਖੈ ਪ੍ਰਭ ਪਾਵੇ ਤਾਂ ਪਤ ਉਧਾਰੇ ਆਪ ਕਰੇ ਆਪਣ ਵਿਚਾਰੇ ਦੁਆਸਰਿਆ ਕਾ ਆਪ ਸਵਾਮੀ ਖੇਲੇ ਬਿਗਸੇ ਅੰਤਰ ਜਾਮੀ ਜੋ ਪਾਵੇ ਸੋ ਕਾਰ ਕਰਾਵੈ ਨਾਨਕ ਦ੍ਰਿਸ਼ਟੀ ਅਵਰ ਨ ਆਵੈ ਕਹੋ ਮਨੁੱਖ ਤੇ ਕਿਆ ਹੋਏ ਆਵੈ ਜੋ ਦਿਸ ਭਾਵੇ ਸੋਈ ਕਰਾਵੈ ਇਸ ਕੇ ਹਾਥ ਹੋਏ ਤਾਂ ਸਭ ਕੁਛ ਲੇ ਜੋ ਤਿਸ ਪਾਵੈ ਸੋਈ ਕਰੇ ਅਨਜਾਣਤ ਬਿਖਿਆ ਮੈਂ ਰਚੈ ਜੇ ਜਾਣਤੇ ਆਪਣੇ ਆਪ ਬਚੈ ਪਰ ਮੈਂ ਭੁੱਲਾ ਦੈ ਦਿਸ ਤਾਵੈ ਨਿਮਖ ਮੈਂ ਚਾਰ ਕੁੰਟ ਫਿਰ ਆਵੇ ਕਰ ਕਿਰਪਾ ਆਪਣੀ ਭਗਤ ਦੇ ਨਾਨਕ ਤੇ ਜਨ ਨਾ ਮਿਲੇ ਤਿਨ ਮੈਂ ਨੀਚ ਘੀਟ ਕੋ ਰਾਜ ਪਾਰ ਬ੍ਰਹਮ ਗਰੀਬ ਨਿਵਾਜ ਜਾ ਕਾ ਦਿਸ ਕਛੂ ਨਾ ਆਵੇ ਤਿਸ ਤਤਕਾਲ ਦਸ ਪ੍ਰਗਟਾਵੇ ਜਾ ਕੋ ਆਪਣੀ ਕਰੇ ਬਖਸ਼ੀਸ਼ ਤਾ ਕਾਲੇ ਖਾਨਾ ਗਨੇ ਜਗਦੀਸ਼ ਜਿਉ ਪਿੰਡ ਸਭ ਤਿਸ ਕੀ ਰਾਸ ਘਟ ਘਰ ਪੂਰਨ ਬ੍ਰਹਮ ਪ੍ਰਗਾਸ ਆਪਣੀ ਬਣ ਦਿਆ ਬਨਾਈ ਨਾਨਕ ਜੀਵੇ ਦੇਖ ਵਡਾਈ ਇਸ ਕਾਬਲ ਨਾਹੀ ਹਿਸਾਦ ਕਰਨ ਕਰਾਵਨ ਸਰਬ ਕੋ ਨਾਥ ਆਗਿਆਕਾਰੀ ਬਪਰਾ ਜੀਓ ਜੋ ਤਿਸ ਭਾਵੇ ਸੋਈ ਫੁਨ ਥੀਓ ਕਬੂ ਊਚ ਨੀਚ ਮੈਂ ਵਸੇ ਕਬੂ ਸੋਗ ਹਰਖ ਰੰਗ ਹੱਸੇ ਕਬੂ ਨਿੰਦ ਚਿੰਦ ਵਿਵਹਾਰ ਕਬੂ ਊਬ ਆਕਾਸ ਪਿਆਲ ਕਬੂ ਬੇਤਾ ਭ੍ਰਮ ਵਿਚਾਰ ਨਾਨਕ ਆ ਮਿਲਾਵਣ ਹਾਰ ਕਬੂ ਨਿਰਤ ਕਰੇ ਬਹੁ ਪਾਤ ਕਬੂ ਸੋਏ ਰਹੇ ਦਿਨ ਰਾਤ ਕਬੂ ਮਹਾਂਕ੍ਰੋਧ ਬਿਕਰਾਲ ਕਬੂ ਸਰਬ ਕਿਉ ਦਰਵਾਲ ਕਬੂ ਹੋਏ ਬਹਿ ਬੜ ਰਾਜਾ ਕਬੂ ਭਿਖਾਰੀ ਨੀਚ ਕਸਾ ਜਾ ਕਬੂ ਅਪਕੀਰਤ ਮੈਂ ਆਵੈ ਕਬੂ ਭਲਾ ਭਲਾ ਕਹਾਵੈ ਜੋ ਪ੍ਰਭ ਰਾਖੇ ਤਿਵਹੀ ਰਹੇ ਗੁਰ ਪ੍ਰਸਾਦ ਨਾਨਕ ਸੱਚ ਕਹੇ ਕਬੂ ਹੋਏ ਪੰਡਿਤ ਕਰੇ ਬਖਿਆਨ ਕਬੂ ਮੁਨ ਤਾਰੀ ਲਾਵੇ ਧਿਆਨ ਕਬੂ ਤਰਤੀ ਇਸਨਾਨ ਕਬੂ ਸਿਰ ਸਾਧਕ ਮੁਖ ਗਿਆਨ ਕਬੂ ਕੀਟ ਹਸ ਪਤੰਗ ਹੋਏ ਜੀਆ ਅਨਕ ਜੋਨ ਪਰਮੇ ਪਰਮੀਆ ਨਾਨਾ ਰੂਪ ਜੋ ਸੁਆਗੀ ਦੇਖਾਵੈ ਜੋ ਪ੍ਰਭ ਭਾਵੇ ਤਿਵੇ ਨਚਾਵੈ ਦੋਸ ਜੋਤਿਸ ਪਾਵੇ ਸੋਈ ਹੋਏ ਨਾਨਕ ਦੂਜਾ ਅਵਰ ਨ ਕੋਏ ਕਬੂ ਸਾਧ ਸੰਗਤੀ ਏ ਪਾਵੇ ਉਸ ਅਸਥਾਨ ਤੇ ਬਹੁਰ ਨਾ ਆਵੇ ਅੰਤਰ ਹੋਏ ਗਿਆਨ ਪ੍ਰਗਾਸ ਉਸ ਅਸਥਾਨ ਕਾ ਨਹੀਂ ਵਿਨਾਸ ਮੰਤਰ ਨਾਮ ਰਤੇ ਇੱਕ ਰੰਗ ਸਦਾ ਬਸੇ ਪਾ

ਸ਼ਬਦ ਹੀ ਸੰਤ ਕੇ ਦੁੱਖ ਨਾਰ ਜਾ ਘਟੇ, ਸੰਤ ਕੇ ਦੁੱਖਨ ਜਮਤੇ ਨਹੀਂ ਛੁੱਟੈ, ਸੰਤ ਕੇ ਦੁੱਖਨ ਸੁਖ ਸਭ ਜਾਏ, ਸੰਤ ਕੇ ਦੁੱਖਨ ਨਰਕ ਮੈਂ ਪਾਏ, ਸੰਤ ਕੇ ਦੁੱਖਨ ਮਤ ਹੋਏ ਮਲੇਨ, ਸੰਤ ਕੇ ਦੁੱਖਨ ਸੋ ਬਾਤਹੀਨ, ਸੰਤ ਕੇ ਹਥੇ ਕੋ ਰੱਖੇ ਨਾ ਕੋਏ, ਸੰਤ ਕੇ ਦੁੱਖਨ ਥਾਨ ਭ੍ਰਸ਼ਟ ਹੋਏ, ਸੰਤ ਕਿਰਪਾਲ ਕਿਰਪਾ ਜੇ ਕਰੈ, ਨਾਨਕ ਸੰਤ ਸੰਗ ਨਿੰਦਕ ਪੀ ਤਰੈ, ਸੰਤ ਕੇ ਦੁੱਖਨ ਤੇ ਮੁਖ ਪਵੈ, ਸੰਤਨ ਕੇ ਦੁੱਖਨ ਕਾਗਜੋਂ ਲਵੈ, ਸੰਤਨ ਕੇ ਦੁੱਖਨ ਸਰਪ ਜੋਨ ਪਾਏ, ਸੰਤ ਕੇ ਦੁੱਖਨ ਤਿਸ ਜੋਨ ਕਿਰਮਾਏ, ਸੰਤਨ ਕੇ ਦੁੱਖਨ ਤਿਸ ਨਾਮੇ ਜਲੈ, ਸੰਤ ਕੇ ਦੁੱਖਨ ਸਭ ਕੋ ਛਲੈ, ਸੰਤ ਕੇ ਦੁੱਖਨ ਤੇ ਸਭ ਜਾਏ, ਸੰਤ ਕੇ ਦੁੱਖਨ ਨੀਚ ਨਿਚਾਏ, ਸੰਤ ਦੁਖੀ ਕਾ ਥੋਕ ਨਾਹੇ, ਨਾਨਕ ਸੰਤ ਭਾਵੈ ਤਾਂ ਉਹ ਵੀ ਗਤ ਪਾਹੇ, ਸੰਤ ਕਾ ਨਿੰਦਕ ਮਾਤ ਤਾਈ, ਸੰਤ ਕਾ ਨਿੰਦਕ ਟਿਕਣ ਨਾ ਪਾਈ, ਸੰਤ ਕਾ ਨਿੰਦਕ ਮਾਹ ਤਿਆਰਾ, ਸੰਤ ਕਾ ਨਿੰਦਕ ਪਰਮੇਸ਼ਰ ਮਾਰਾ, ਸੰਤ ਕਾ ਨਿੰਦਕ ਰਾਜ ਤੇਹੀਨ, ਸੰਤ ਕਾ ਨਿੰਦਕ ਦੁਖੀ ਹਰ ਦੀਨ, ਸੰਤ ਕੇ ਨਿੰਦਕ ਕੋ ਸਰਬ ਰੋਗ, ਸੰਤ ਕੇ ਨਿੰਦਕ ਕੋ ਸਦਾ ਬਿਜੋਗ, ਸੰਤ ਕੇ ਨਿੰਦਾ ਦੁਖ ਮੈਂ ਦੋਖ, ਨਾਨਕ ਸੰਤ ਭਾਵੈ ਤਾਂ ਉਸ ਕਾ ਵੀ ਹੋਏ ਮੋਖ, ਸੰਤ ਕਾ ਦੁਖੀ ਸਦਾ ਅਪਵਿੱਤ, ਸੰਤ ਕਾ ਦੁੱਖ ਕਿਸੇ ਕਾ ਨਹੀਂ ਮਿੱਤ, ਸੰਤ ਕੇ ਦੁਖੀ ਕੋ ਡਾਨ ਲਾਗੈ, ਸੰਤ ਕੇ ਦੁਖੀ ਕੋ ਸਭ ਤਿਆਗੈ, ਸੰਤ ਕਾ ਦੁਖੀ ਮਹੰਕਾਰੀ, ਸੰਤ ਕਾ ਦੁਖੀ ਸਦਾ ਵਿਕਾਰੀ, ਸੰਤ ਕਾ ਦੁਖੀ ਜਨਮੈ ਮਰੈ, ਸੰਤ ਕੀ ਦੁੱਖ ਨਾ ਸੁਖ ਤੇ ਟਰੈ, ਸੰਤ ਕੇ ਦੁਖੀ ਕੋ ਨਾਹੀ ਠਾਓ, ਨਾਨਕ ਸੰਤ ਭਾਵੇ ਤਾਂ ਲੈ ਮਿਲਾਏ, ਸੰਤ ਕਾ ਦੁਖ ਅਦਬੀ ਤੇ ਟੁੱਟੈ, ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੈ, ਸੰਤ ਕੇ ਦੁਖੀ ਕੋ ਉਦਯਨ ਭਰਮਾਈਐ, ਸੰਤ ਕਾ ਦੁਖੀ ਉੱਜੜ ਪਾਈਐ, ਸੰਤ ਕਾ ਦੁਖੀ ਅੰਤਰ ਤੇ ਥੋਥਾ, ਜੋ ਸਾਥ ਬਿਨਾ ਮ੍ਰਿਤ ਕੀ ਲੋਥਾ, ਸੰਤ ਕੇ ਦੁਖੀ ਕੀ ਜੜ ਕਿਛ ਨਾਹੇ, ਆਪਣ ਬੀਜ ਆਪੇ ਹੀ ਖਾਹੇ, ਸੰਤ ਕੇ ਦੁਖੀ ਕੋ ਅਵਰ ਨਾ ਰੱਖਣ ਹਾਰ, ਨਾਨਕ ਸੰਤ ਭਾਵੇ ਨਾ ਲੈ ਉਭਾਰ, ਸੰਤ ਕਾ ਦੁਖੀ ਉਮਲ ਲਾਏ, ਜਿਉਂ ਜਲ ਵੀ ਹੁਣ ਮਛਲੀ ਤੜਫੜਾਏ, ਸੰਤ ਕਾ ਦੁਖੀ ਭੁੱਖਾ ਨਹੀਂ ਰਾਜੇ, ਜੋ ਪਾਵਕ ਈਂਧਨ ਨਹੀਂ ਤਰਾਪੈ, ਸੰਤ ਕਾ ਦੁਖੀ ਛੁਟੇ ਅਕੇਲਾ, ਜਿਉਂ ਬੁਆੜ ਥਿਲ ਖੇਤ ਮੈਂ ਦੁਹੇਲਾ, ਸੰਤ ਕਾ ਦੁਖੀ ਧਰਮ ਤਰੈਤ, ਸੰਤ ਕਾ ਦੁਖੀ ਸਦਮਿਥਿਆ ਕੈਤ, ਕੀਰਤਨ ਦਾ ਧੁਰ ਹੀ ਪਿਆ, ਨਾਨਕ ਜੋ ਤਿਸ ਪਾਵੇ ਸੋਈ ਥਿਆ, ਸੰਤ ਕਾ ਦੁਖੀ ਵਿਗੜ ਰੂਪ ਹੋ ਜਾਏ, ਸੰਤ ਕੇ ਦੁੱਖ ਗਦਰ ਕਾ ਮਿਲੇ ਸਜਾਏ, ਸੰਤ ਕਾ ਦੁਖੀ ਸਦਾ ਸਹਿਕਾਈਏ, ਸੰਤ ਕਾ ਦੁਖੀ ਨਾ ਮਰੇ ਨਾ ਜਿਵਾਈਏ, ਸੰਤ ਕੇ ਦੁਖੀ ਪੁੱਜੇ ਨਾ ਆਸਾ, ਸੰਤ ਕਾ ਦੁਖੀ ਉੜ ਚਲੇ ਨਿਰਾਸਾ, ਸੰਤ ਕੇ ਦੁੱਖ ਨਾ ਤਿਸਟੇ ਕੋਏ, ਜੈਸਾ ਪਾਵੇ ਤੈਸਾ ਕੋਈ ਹੋਏ, ਪਿਆ ਕਿਰਤ ਨਾ ਬੇਟੇ ਕੋਏ, ਨਾਨਕ ਜਾਣੇ ਸੱਚਾ ਸੋਏ, ਸਭ ਕੱਟ ਤਿਸ ਕੇ ਉਹ ਕਰਨੇ ਹਾਰ, ਸਦਾ ਸਦਾ ਤਿਸ

ਅਵਨਾਸ਼ੀ ਨਾਹੀ ਕਿਛਕੰਡ, ਤਾਰਨ ਧਾਰ ਰਿਓ ਬ੍ਰਹਿਮੰਡ, ਅਲਖ ਭੇ ਪੁਰਖ ਪ੍ਰਤਾਪ, ਆਪ ਜਪਾਏ ਦਾ ਨਾਨਕ ਜਾਪ, ਜਿਨ ਪ੍ਰਭ ਜਾਤਾ ਸੋ ਸੋ ਭਾਵੰਤ, ਸਗਲ ਸੰਸਾਰ ਉਰੇ ਤਿਨ ਮੰਤ, ਪ੍ਰਭ ਕੇ ਸੇਵਕ ਸਗਲ ਉਦਾਰਨ, ਪ੍ਰਭ ਕੇ ਸੇਵਕ ਦੁਖ ਵਿਸਾਰਨ, ਆਪੇ ਮੇਲ ਲਏ ਕਿਰਪਾਲ, ਗੁਰੂ ਕਾ ਸ਼ਬਦ ਜਪ ਪਏ ਨਿਹਾਲ, ਉਨਕੀ ਸੇਵਾ ਸੋ ਹੀ ਲਾਗੈ, ਜਿਸਨੂੰ ਕਿਰਪਾ ਕਰੇ ਬੜਪਾਗੈ, ਨਾਮ ਜਪਤ ਪਾਵੇ ਵਿਸਰਾਮ, ਨਾਨਕ ਤਿਨ ਪੁਰਖ ਕੋ ਉੱਤਮ ਕਰ ਮਾਨ, ਜੋ ਕੁਛ ਕਰੇ ਸੋ ਪ੍ਰਭ ਕੈ ਰੰਗ, ਸਦਾ ਸਦਾ ਵਸੇ ਹਰ ਸੰਗ, ਸਹਿ ਸੁਭਾਏ ਹੋਵੇ ਜੋ ਹੋਏ, ਕਰਨੇ ਹਾਰ ਪਛਾਣੇ ਸੋਏ, ਪ੍ਰਗਟ ਕੀਆ ਜਨ ਮੀਠ ਲਗਾਨਾ, ਜੈਸਾ ਸਾ ਤੈਸਾ ਦਿਸਟਾਨਾ, ਜਿਸ ਤੇ ਉਪਜ ਤਿਸ ਮਹਿ ਸਮਾਏ, ਉਹ ਸੁਖ ਨਿਧਾਨ ਉਹਨੂੰ ਬਣ ਆਏ, ਆਪਸ ਕੋ ਅਬਦੀਨੋ ਮਹਾਨ, ਨਾਨਕ ਪ੍ਰਭ

ਸਤਪਾਲ ਸਗਲ ਕੀ ਚਿੰਤਾ ਜਿਸ ਮਨ ਮਾਹੇ ਤਿਸ ਤੇ ਬਿਰਸਾ ਕੋਈ ਨਾਹੇ ਰੇ ਮਨ ਮੇਰੇ ਸਦਾ ਹਰ ਜਾਪ ਆਪਣਾ ਸ਼ੀ ਪ੍ਰਭ ਆਪੇ ਆਪ ਆਪਣ ਕੀਆ ਕਛੂ ਨ ਹੋਏ ਜੇ ਸੋ ਪ੍ਰਾਣੀ ਲੋਚੇ ਕੋਏ ਤਿਸ ਬਿਨ ਨਾਹੀ ਤੇਰੇ ਕਿਛ ਕਾਮ ਕਦ ਨਾਨਕ ਜਪ ਏਕ ਹਰ ਨਾਮ ਰੂਪਵੰਤ ਹੋਏ ਨਾਹੀ ਮੋਹੇ ਪ੍ਰਭ ਕੀ ਜੋਤ ਸਗਲ ਘਟ ਸੋਹੇ ਧਨਵੰਤਾ ਹੋਏ ਕਿਆ ਕੋ ਗਰਭ ਹੈ ਜਾਂ ਸਭ ਕੁਛ ਤਿਸ ਕਾ ਦੀ ਆਦਰਬ ਹੈ ਅਸੂਰਾ ਜੇ ਕੋ ਕਹਾਵੇ ਪ੍ਰਭ ਕੀ ਕਲਾ ਬਿਨਾ ਕਹਿਤਾਵੈ ਜੇ ਕੋ ਹੋਏ ਬਹਿ ਦਾਤਾਰ ਤਿਸ ਦੇਨ ਹਰ ਜਾਣੇ ਗਵਾਰ ਜਿਸ ਗੁਰਪ੍ਰਸਾਦ ਟੁੱਟੇ ਹੋ ਰੋਗ ਨਾਨਕ ਸੋਜਨ ਸਦਾ ਰੋਗ ਜਿਉਂ ਮੰਦਰ ਕੋ ਥਾਮੇ ਥੰਮਨ ਤਿਉਂ ਗੁਰ ਕਾ ਸ਼ਬਦ ਮਨੇ ਅਸਮਨ ਜਿਉਂ ਪਖਾਣ ਨਾਵ ਚੜ੍ਹਤਰੈ ਪ੍ਰਾਣੀ ਗੁਰਚਰਨ ਲਗਤ ਨਿਸਤਰੈ ਜੋ ਅੰਧਕਾਰ ਦੀਪਕ ਪ੍ਰਗਾਸ ਗੁਰਦਰਸ਼ਨ ਦੇਖ ਮਨ ਹੋਏ ਵਿਗਾਸ ਜੋ ਮਹਾਂ ਉਦਿਆਨ ਮੈਂ ਮਾਰਗ ਪਾਵੈ ਤਿਉਂ ਸਾਧੂ ਮਿਲ ਸੰਗਜੋਤ ਪ੍ਰਗਟਾਵੈ ਤਿੰਨ ਸੰਤਨ ਕੀ ਬਾਂਛੋ ਧੂਰ ਨਾਨਕ ਕੀ ਹਰ ਲੋਚਾਪੂਰ ਮਨ ਮੂਰੇ।

ਜੋ ਕੁਛ ਕਰੇ ਸੋਈ ਸੁਖ ਮਾਨ, ਭੂਲਾ ਕਾਹੇ ਫਿਰੇ ਅਜਾਨ, ਕੌਣ ਬਸ ਆਈ ਤੇਰੇ ਸੰਗ, ਲਪਟਰਿਓ ਰਸ ਲੋਭੀ ਪਤੰਗ, ਰਾਮ ਨਾਮ ਜਪ ਹਿਰਦੇ ਮਾਹੇ, ਨਾਨਕ ਪਾਸੇ ਧੀ ਘਰ ਜਾਏ, ਜਿਸ ਵੱਖਰ ਕੋ ਲੈਣ ਤੂੰ ਆਇਆ, ਰਾਮ ਨਾਮ ਸੰਤਨ ਕਰ ਪਾਇਆ, ਤਜ ਮਾਨ ਲਿਹੋ ਮਨ ਮੋਲ, ਰਾਮ ਨਾਮ ਹਿਰਦੇ ਮੈਂ ਤੋਲ, ਲਾਲ ਖੇਪ ਸੰਤਾ ਸੰਗ ਚਾਲ, ਅਵਰ ਤਿਆਗ ਬਿਖਿਆ ਜੰਜਾਲ, ਧਨ ਧਨ ਕਹੇ ਸਭ ਕੋਏ, ਮੁਖ ਉਜਲ ਹਰ ਦਰਗਾਹ ਸੋਏ, ਇਹ ਵਾਪਾਰ ਵਿਰਲਾ ਵਾਪਾਰੇ, ਨਾਨਕ ਦਾਗੇ ਸਲਵ ਲਿਹਾਰੇ, ਚਰਨ ਸਾਧ ਕੇ ਧੋਤੇ ਪੀਓ, ਪਰ ਪ੍ਰਸਾਦ ਕੋ ਆਪਣਾ ਜੀਓ, ਸਾਧ ਕੀ ਧੂਰ ਕਰੋ ਇਸਨਾਨ, ਸਾਧ ਉੱਪਰ ਜਾਈਏ ਕੁਰਬਾਨ, ਸਾਧ ਸੇਵਾ ਵਡ ਭਾਗੀ ਪਾਈਏ, ਸਾਧ ਸੰਗ ਹਰ ਕੀਰਤਨ ਗਾਈਏ, ਅਣਖ ਬਿਨਤੇ ਸਾਧੂ ਰਾਖੇ, ਹਰ ਗੁਣ ਗਾਏ ਅੰਮ੍ਰਿਤ ਰਸ ਚਾਕੇ, ਓਟ ਗਹੀ ਸੰਤਾ ਦਰ ਆਇਆ, ਸਰਬ ਸੁਖ ਨਾਨਕ ਤੇ ਪਾਇਆ, ਮ੍ਰਿਤਕ ਕੋ ਜੀਵਾ ਲਣਹਾਰ, ਭੁੱਖੇ ਕੋ ਦੇਵ ਆਧਾਰ, ਸਰਨਦਾਨ ਜਾ ਕੇ ਦ੍ਰਿਸ਼ਟੀ ਮਾਹੇ, ਪੁਰਬ ਲਿਖੇ ਕਾ ਲਹਿਣਾ ਪਾਏ, ਸਭ ਕਿਛ ਤਿਸ ਕਾ ਉਹ ਕਰਨੇ ਜੋਗ, ਤਿਸ ਬਿਨ ਦੂਸਰ ਹੋਵਾ ਨਾ ਹੋਗ, ਜਪ ਜਨ ਸਦਾ ਸਦਾ ਦਿਨ ਰਹਿਣੀ, ਸਭ ਤੇ ਉਜ ਨਿਰਮਲ ਏ ਕਰਨੀ, ਕਰ ਕਿਰਪਾ ਜਿਸ ਕੋ ਨਾਮ ਦੀਆ, ਨਾਨਕ ਸੋ ਜਨ ਨਿਰਮਲ ਥੀਆ, ਜਾ ਕੇ ਮਨ ਗੁਰ ਕੀ ਪ੍ਰਤੀਤ, ਤਿਸ ਜਨ ਆਵੇ ਹਰ ਪ੍ਰਭ ਜੀਤ, ਭਗਤ ਭਗਤ ਸੁਣੀਏ ਤੇ ਲੋਏ, ਜਾ ਕੇ ਹਿਰਦੇ ਕੋ ਹੋਏ, ਸੱਚ ਕਰਨੀ ਸਚਤਾ ਕੀ ਰਹਿਤ, ਸੱਚ ਹਿਰਦੇ ਸਤ ਮੁਹ ਕੈਦ, ਸੱਚ ਦਿਸ ਸੱਚਾ ਆਕਾਰ, ਸੱਚ ਵਰਤੇ ਸੱਚਾ ਪਸਾਰ, ਪਾਰ ਬ੍ਰਹਮ ਜਿਨ ਸੱਚ ਕਰ ਜਾਤਾ, ਨਾਨਕ ਸੋ ਜਨ ਸੱਚ।

ਸਪਸ਼ਟ ਬਦੀ ਅਵਿਨਾਸ਼ੀ ਪਰ ਮਨ ਮੇ ਰਾਖ ਮਾਨੋ ਕੀ ਤੂੰ ਪ੍ਰੀਤ ਤਿਆਗ ਤਿਸੇ ਪਰੇ ਨਾਹੀਂ ਕਿਛ ਕੋਏ ਸਰਬ ਨਿਰੰਤਰ ਇੱਕੋ ਸੋਏ ਆਪੇ ਬਿਨਾ ਆਪੇ ਦਾਨਾ ਗੈਰ ਗੰਭੀਰ ਗਹੀਰ ਸੁਜਾਨਾ ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨਾਨ ਦਿਆਲ ਬਖਸ਼ਿਆਂਦ ਸਾਤਰੇ ਕੀ ਚਰਣੀ ਪਾਓ ਨਾਨਕ ਮਨ ਏ ਨਰਾਓ ਮਨਸਾ ਪੂਰਨ ਸਰਨਾ ਜੋਗ ਜੋ ਗੁਰ ਪਾਇਆ ਸੋਈ ਹੋਗ ਹਰਨ ਭਰਨ ਜਾ ਕਾ ਨੇਤਰ ਫੋਰ ਤਿਸ ਕਾ ਮੰਦਰ ਨ ਜਾਣੇ ਹੋਰ ਨੰਦ ਰੂਪ ਮੰਗਲ ਸਦ ਜਾ ਕੇ ਸਰਬ ਥੁਗ ਸੁਣੀਏ ਕਰਤਾ ਕੇ ਰਾਜ ਮੈਂ ਰਾਜ ਯੋਗ ਮੈਂ ਜੋਗੀ ਤਬ ਮੈਂ ਤਪੀਸਰ ਕ੍ਰਿਸ਼ਤ ਮੈਂ ਭੋਗੀ ਤਿਆਏ ਤਿਆਏ ਭਗਤਾ ਸੁਖ ਪਾਇਆ ਨਾਨਕ ਤਿਸ ਪੁਰਖ ਕਾ ਕਿਨੇ ਅੰਤ ਨ ਪਾਇਆ ਜਾ ਕੇ ਲੀਲਾ ਕੀ ਮਿਹਤ ਨਾ ਹੈ ਸਗਲ ਦੇਵ ਹਾਰੇ ਵਗਾਹੇ ਪਿਤਾ ਕਾ ਜਨਮ ਕੇ ਜਾਣੇ ਭੂਤ ਸਗਲ ਪਰੋਹੀ ਆਪਣੇ ਸੂਤ ਸੁਮਤ ਗਿਆਨ ਧਿਆਨ ਜਿੰਦੇ ਜਨਦਾਸ ਨਾਮ ਤੇ ਆਵੇ ਸੇ ਤੇ ਗੁਣ ਮੈਂ ਜਾ ਕੋ ਪਰਮਾਏ ਜਨਮ ਮਰੇ ਫਿਰ ਆਵੇ ਜਾਏ ਪੂਜ ਨੀਚ ਤਿਸਕੇ ਅਸਥਾਨ ਜੈਸਾ ਜਨਾਵੇ।

ਅਸ਼ਟਪਦੀ ਚਰਨ ਸੱਤ ਸੱਤ ਪਰਸਨਹਾਰ ਪੂਜਾ ਸੱਤ ਸੱਤ ਸੇਵਦਾਰ ਦਰਸ਼ਨ ਸੱਤ ਸੱਤ ਪੇਖਣਹਾਰ ਨਾਮ ਸੱਤ ਸੱਤ ਧਿਆਵਨਹਾਰ ਆਪ ਸੱਤ ਸੱਤ ਸਭ ਧਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸੱਤ ਸੱਤ ਪ੍ਰਭਗਤਾ ਸੁਰਤ ਸੱਤ ਸੱਤ ਜਸ ਸੁਨਤਾ ਬੂਜਨਹਾਰ ਕੋ ਸੱਤ ਸਭ ਹੋਏ ਨਾਨਕ ਸੱਤ ਸੱਤ ਪ੍ਰਭ ਸੋਏ ਸੱਤ ਸਰੂਪ ਦੇ ਜਿਨ ਮਾਨਿਆ ਕਰਨ ਕਰਾਮ ਤਿੰਨ ਮੂਲ ਪਛਾਨਿਆ ਜਾਗਰ ਦੇ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਭੈ ਤੇ ਨਿਰਮੋਹ ਹੋਏ ਬਿਸਾਨਾ ਜਿਸ ਤੇ ਉਪਜਿਆ ਤਿਸ ਮਹੇ ਸਮਾਨਾ ਬਸਤ ਮਹਿਲੇ ਬਸਤ ਗਡਾਈ ਤਾ ਕੋ ਭਿੰਨ ਨ ਕਹਿ ਨਾ ਜਾਈ ਬੂਜੇ ਬੂਜਣ ਹਾਰ ਵਿਵੇਕ ਨਰਾਇਣ ਮਿਲੇ ਨਾਨਕ ਏਕ ਠਾਕਰ ਕਾ ਸੇਵਕ ਆਗਿਆਕਾਰੀ ਠਾਕਰ ਕਾ ਸੇਵਕ ਸਦਾ ਪੁਜਾਰੀ ਠਾਕਰ ਕੇ ਸੇਵਕ ਕੇ ਮਨ ਪ੍ਰਤੀਤ

ਸੋ ਸੇਵਕ ਜਿਸ ਦਇਆ ਪ੍ਰਭ ਧਾਰੇ, ਨਾਨਕ ਸੋ ਸੇਵਕ ਸਤ ਸਾਧ ਸਮਾਰੇ, ਆਪਣੇ ਜਨ ਕਾ ਪਰਦਾ ਢਾਕੈ, ਆਪਣੇ ਸੇਵਕੀ ਸਰ ਪਰ ਰਾਖੇ, ਆਪਣੇ ਦਾਸ ਕੋ ਦੇਹ ਵਡਾਈ, ਆਪਣੇ ਸੇਵਕ ਨਾਮ ਜਪਾਈ, ਆਪਣੇ ਸੇਵਕੀ ਆਪਦ ਰਾਖੇ, ਤਾਂ ਕਿ ਗਤਮਿਤ ਕੋਏ ਨ ਲਾਖੇ, ਪ੍ਰਭ ਕੇ ਸੇਵਕ ਕੋ ਨਾ ਪਹੁੰਚੇ, ਪ੍ਰਭ ਕੇ ਸੇਵਕ ਉੱਚ ਤੇ ਉੱਚੇ, ਜੋ ਪ੍ਰਭ ਆਪਣੀ ਸੇਵਾ ਲਾਇਆ, ਨਾਨਕ ਸੋ ਸੇਵਕ ਦਾ ਦਿਖ ਪ੍ਰਗਟਾਇਆ, ਨੀਕੀ ਕੀਰੀ ਮੈਂ ਕਰ ਰਾਖੇ, ਭਸਮ ਕਰੇ ਲਸਕਰ ਕੋਟ ਲਾਖੈ, ਜਿਸ ਕਾ ਸਾਸ

ਨਾਨਕ ਭਰਮ ਮੋਹ ਦੁਖ ਤਹਿ ਤੇ ਨਾਸੇ, ਤਪਤ ਮਾਹੇ ਠਾਂਡ ਵਰਤਾਈ, ਆਨੰਦ ਪਿਆ ਦੁਖ ਨਾਠੇ ਪਾਈ, ਜਨਮ ਮਰਨ ਕੇ ਮਿਟੇ ਅੰਦੇਸੇ, ਸਾਧੂ ਕੇ ਪੂਰਨ ਉਪਦੇਸੇ, ਭਉ ਚੂਕਾ ਨਿਰਭਉ ਹੋਏ ਬਸੇ, ਸਗਲ ਬਿਆਦ ਮਨ ਤੇਖੈ ਨਸੇ, ਜਿਸ ਕਾ ਸਾਤਿਨ ਕਿਰਪਾ ਧਾਰੀ, ਸਾਧ ਸੰਗ ਜਪ ਨਾਮ ਮੁਰਾਰੀ, ਥਿਤ ਪਾਈ ਚੁਕੇ ਭਰਮ ਗਵਨ, ਸੁਨ ਨਾਨਕ ਹਰ ਹਰ ਜਸ ਸਰਵਨ, ਨਿਰਗੁਣ ਆਪ ਸਰਗੁਣ ਪੀ ਓਈ, ਕਲਾ ਥਾਰ ਜਿਨ ਸਗਲੀ ਮੋਹੀ, ਆਪਣੇ ਚਰਿਤ ਪ੍ਰਭ ਆਪ ਬਨਾਏ, ਆਪਣੀ ਕੀਮਤ ਆਪੇ ਪਾਏ, ਹਰ ਬਿਨ ਦੂਜਾ ਨਾਹੀ ਕੋਈ, ਸਰਬ ਨਿਰੰਤਰ ਇੱਕੋ ਸੋਈ।

ਹਰ ਹਰ ਨਾਮ ਕਮਾਵਨਾ ਨਾਨਕ ਇਹੋ ਧਨ ਸਾਰ। ਅਸ਼ਟਪਦੀ ਸੰਤ ਜਨਾ ਮਿਲ ਕਰੋ ਵਿਚਾਰ, ਏਕ ਸਿਮਰ ਨਾਮ ਆਧਾਰ, ਅਵਰ ਉਪਾਵ ਸਭ ਮੀਤ ਵਿਸਾਰੋ, ਚਰਨ ਕਮਲ ਰਿਧ ਮੈਂ ਉਰ ਧਾਰੋ, ਕਰਨ ਕਾਰਨ ਸੋ ਪ੍ਰਭ ਸਮਰੱਥ, ਦ੍ਰਿੜ ਕਰ ਗਹੋ ਨਾਮ ਹਰ ਵਥ, ਇਹੋ ਧਨ ਸੰਚੋ ਹੋਵੋ ਭਗਵੰਤ, ਸੰਤ ਜਨਾ ਕਾ ਨਿਰਮਲ ਮੰਤ, ਏਕ ਆਸ ਰੱਖੋ ਮਨ ਮਾਏ, ਸਰਬ ਰੋਗ ਨਾਨਕ ਮਿਟ ਜਾਏ, ਜਿਸ ਧਨ ਕੋ ਚਾਰ ਕੁੰਟ ਉਠਤਾਵੈ, ਸੋ ਧਨ ਹਰ ਸੇਵਾ ਤੇ ਪਾਵੈ, ਜਿਸ ਸੋ ਕੋ ਨਿਤ ਬਾਛੈ ਮੀਤ, ਸੋ ਸੁਖ ਸਾਧੂ ਸੰਗ ਪ੍ਰੀਤ, ਜਿਸ ਸੋਭਾ ਕੋ ਕਰੈ ਭਲੇ ਕਰਨੀ, ਸਾ ਸੋਭਾ ਭਜ ਹਰ ਕੀ ਸਰਨੀ, ਅਨ ਕੋ ਪਾਵੀ ਰੋਗ ਨਾ ਜਾਏ, ਰੋਗ ਮਿਟੈ ਹਰ ਅਵਖਦ ਲਾਏ, ਸਰਬ ਨਿਧਾਨ ਮੈਂ ਹਰ ਨਾਮ ਨਿਧਾਨ, ਜਪ ਨਾਨਕ ਦਰਗਹਿ ਪ੍ਰਵਾਨ, ਮਨ

ਬਸੈ ਹਰ ਸੋਏ, ਕਲ ਤਾਤੀ ਠੰਡਾ ਹਰ ਨਾਉ, ਸਿਮਰ ਸਿਮਰ ਸਦਾ ਸੁਖ ਪਾਉ, ਭਉ ਬਿਨਸੈ ਪੂਰਨ ਹੋਏ ਆਸ, ਭਗਤ ਭਾਏ ਆਤਮ ਪ੍ਰਗਾਸ, ਤਿਤ ਘਰ ਜਾਏ ਬਸੈ ਅਵਿਨਾਸੀ, ਕਹੋ ਨਾਨਕ ਕਾਟੀ ਜਮ ਫਾਸੀ, ਤਤ ਵਿਚਾਰ ਕਹਿ ਜਨ ਸਾਚਾ, ਜਨਮ ਮਰੈ ਸੋ ਕਾਚੋ ਕਾਚਾ, ਆਵਾ ਗਮਨ ਮਿਟੈ ਪ੍ਰਭ ਸੇਵ, ਆਵ ਤਿਆਗ ਸਰਨ ਗੁਰਦੇਵ। ਇਉਂ ਰਤਨ ਜਨਮ ਕਾ ਹੋਏ ਉਧਾਰ, ਹਰ ਹਰ ਸਿਮਰ ਪ੍ਰਾਨ ਉਧਾਰ, ਅਨਕੋ ਪਾਵ ਨ ਛੁਟ ਨ ਹਾਰੇ, ਸਿਮਰਤ ਸਾਸਤ ਵੇਦ ਵਿਚਾਰੇ, ਹਰ ਕੀ ਭਗਤ ਕਰੋ ਮਨ ਲਾਏ, ਮਨ ਬੰਛਤ ਨਾਨਕ ਫਲ ਪਾਏ, ਸੰਗ ਨਾ ਚਾਲਸ ਤੇਰੇ ਥਨਾ, ਤੂੰ ਕਿਆ ਲਪਟਾ ਵਹਿ ਮੂਰਖ ਮਨਾ, ਸੋ ਤਮੀਤ ਕੁਟੰਬ ਅਰਬਨਤਾ, ਇਨ ਤੇ ਕਹੋ ਤੁਮ ਕਵਨ ਸਨਾਥਾ, ਰਾਜ ਰੰਗ ਮਾਇਆ ਵਿਸਥਾਰ, ਇਨ ਤੇ ਕਹੋ ਕਵਨ ਛੁਟਕਾਰ, ਅਸ ਹਸਤੀ ਰਥ ਅਸਵਾਰੀ, ਝੂਠਾ ਡੰਫ ਝੂਠ ਪਾ ਸਾਰੀ, ਜਿਨ ਦੀਏ ਤਿਸ ਬੁਝੈ ਨਾ ਬੇਗਾਨਾ, ਨਾਮ ਵਿਸਾਰ ਨਾਨਕ ਪਛਤਾਨਾ, ਗੁਰ ਕੀ ਮਤ ਤੂੰ ਲਹਿ ਇਆਨੇ, ਭਗਤ ਬਿਨਾ ਬੋਡੂ ਬੇਸਿਆਨੇ, ਹਰ ਕੀ ਭਗਤ ਕਰੋ ਮਨ ਮੀਤ, ਨਿਰਮਲ ਹੋਏ ਤੁਮਾਰੋ ਚੀਤ, ਚਰਨ ਕਮਲ ਰਾਖੋ ਮਨ ਮਾਏ, ਜਨਮ ਜਨਮ ਕੇ ਕਿਲ ਵਿਖ ਜਾਏ, ਆਪ ਜਪੋ ਅਵਰਾ ਨਾਮ ਜਪਾਵੋ, ਸੁਨਤ ਕਹਿਤ ਰਹਿਤ ਗਤ ਪਾਵੋ, ਸਾਰ ਭੂਤ ਸਤ ਹਰ ਕੋ ਨਾਉ, ਸਹਿ ਸੁਭਾਇ ਨਾਨਕ ਗੁਣ ਗਾਓ, ਗੁਣ ਗਾਵੋ ਤੇਰੀ ਉਤਰ ਸਮੈਲ, ਬਿਨ ਸਜਾਏ ਹਉਮੈ ਬਿਖ ਫੈਲ, ਹੋਹੇ ਅਚਿੰਤ ਬਸੈ ਸੁਖ ਨਾਲ, ਸਾਸ ਗਰਾਸ ਸਰਨਾਮ ਸਮਾਲ, ਛਾੜ ਸਿਆਣਵ ਸਗਲੀ ਬਨਾ, ਸਾਧ ਸੰਗ ਪਾਵੈ ਸੱਚ ਧਨਾ, ਹਰ ਪੂੰਜੀ ਸੰਚ ਕਰੋ ਵਿਹਾਰ, ਈਹਾਂ ਸੁਖ ਦਰਗ ਹੈ ਜੈਕਾਰ, ਸਰਬ ਨਿਰੰਤਰ ਇੱਕ

ਪ੍ਰਭ ਕੀ ਦ੍ਰਿਸ਼ਟ ਮਹਾਂ ਸੁਖ ਹੋਏ, ਹਰ ਰਸ ਪਾਵੈ ਬਿਰਲਾ ਕੋਏ, ਜਿਨ ਚਾਖਿਆ ਸੇ ਜਨ ਤ੍ਰਿਵਤਾਨੇ, ਪੂਰਨ ਪੁਰਖ ਨਹੀਂ ਡੋਲਾਨੇ, ਸੁਪਰ ਭਰੇ ਪ੍ਰੇਮ ਰਸ ਰੰਗ, ਉਪਜੈ ਚਾਉ ਸਾਧ ਕੈ ਸੰਗ, ਪਰੇ ਸਰਨ ਆਨ ਸਭ ਤਿਆਗ, ਅੰਤਰ ਪ੍ਰਗਾਸਨ ਦਿਨ ਲਿਵ ਲਾਗ, ਵੱਡ ਭਾਗੀ ਜਪਿਆ ਪ੍ਰਭ ਸੋਏ, ਨਾਨਕ ਨਾਮ ਰਤੇ ਸੁਖ ਹੋਏ, ਸੇਵਕ ਕੀ ਮਨਸਾ ਪੂਰੀ ਭਈ, ਸਤਿਗੁਰ ਤੇ ਨਿਰਮਲ ਮਤ ਲਈ, ਜਨ ਕੋ ਪ੍ਰਭ ਹੋਇਓ ਦਇਆਲ, ਸੇਵਕ ਕੀਨੋ ਸਦਾ ਨਿਹਾਲ, ਬੰਧਨ ਕਾਟ ਮੁਕਤ ਜਨ ਭਇਆ, ਜਨਮ ਮਰਨ ਦੁਖ ਭਰਮ ਗਿਆ, ਇਸ਼ ਪੁਨੀ ਸਰਦਾ ਸਭ ਪੂਰੀ, ਰਵ ਰਹਿਆ ਸਤਸੰਗ ਹਜ਼ੂਰੀ, ਜਿਸ ਕਾ ਸਾਤਨ ਲੀਆ ਮਿਲਾਏ, ਨਾਨਕ ਭਗਤੀ ਨਾਮ ਸਮਾਏ, ਸੋ ਕਿਉਂ ਵਿਸਰੈ ਜੇ ਘਾਲ ਨਾ ਪਾਨੈ, ਸੋ ਕਿਉਂ ਵਿਸਰੈ ਜੇ ਕੀ ਆ ਜਾਨੈ, ਸੋ ਕਿਉਂ ਵਿਸਰੈ ਜਿਨ ਸਭ ਕਿਛ ਦੀਆ, ਸੋ ਕਿਉਂ ਵਿਸਰੈ ਜੇ ਜੀਵਨ ਜੀਆ, ਸੋ ਕਿਉਂ ਵਿਸਰੈ ਜੇ ਅਗਨ ਮੈਂ ਰਾਖੈ, ਗੁਰਪ੍ਰਸਾਦ ਕੋ ਬਿਰਲਾ ਲਾਖੈ, ਸੋ ਕਿਉਂ ਵਿਸਰੈ ਜੇ ਬਿਖ ਤੇ ਕਾਢੈ, ਜਨਮ ਜਨਮ ਕਾ ਟੂਟਾ ਗਾਂਢੈ, ਗੁਰਪੂਰੈ ਤਤ ਇਹੈ ਬੁਝਾਇਆ, ਪ੍ਰਭ ਆਪਣਾ ਨਾਨਕ ਜਨ ਧਿਆਇਆ, ਸਾਜਨ ਸੰਤ ਕਰੋ ਇਹੋ ਕਾਮ, ਆਨ ਤਿਆਗ ਜਪੋ ਹਰ ਨਾਮ, ਸਿਮਰ ਸਿਮਰ ਸਿਮਰ ਸੁਖ ਪਾਵੋ, ਆਪ ਜਪੋ ਅਵਰੈ ਨਾਮ ਜਪਾਵੋ, ਭਗਤ ਪਾਏ ਤਰੀਏ ਸੰਸਾਰ, ਬਿਨ ਭਗਤੀ ਤਨ ਹੋਸੀ ਸਾਰ, ਸਰਬ ਕਲਿਆਣ ਸੁਖ ਨਿੰਦ ਨਾਮ, ਬੂਟ ਤ ਜਾ

ਭੋ ਭਾਤ ਜੋ ਜੋ ਰਚੇ ਉਹ ਸੁਤ ਸਹਿ ਦਿਆਤ ਜਿਸ ਭਾਵੈ ਤਿਸ ਲਏ ਮਿਲਾਏ ਭਗਤ ਕਰੈ ਹਰ ਕੇ ਗੁਣ ਗਾਏ ਮਨ ਅੰਤਰ ਵਿਸਵਾਸ ਕਰ ਮਾਨਿਆ ਕਰਨ ਹਾਰ ਨਾਨਕ ਇੱਕ ਜਾਣਿਆ ਜਨ ਲਾਗਾ ਹਰ ਏਕੈ ਨਾਏ ਤਿਸ ਕੇ ਆਸ ਨ ਬਿਰਥੀ ਜਾਏ ਸੇਵਕੋ ਸੇਵਾ ਬਨਿਆਈ ਹੁਕਮ ਬੂਝ ਪਰਮ ਪਦ ਪਾਈ ਇਸ ਤੇ ਉਪਰ ਨਹੀਂ ਵਿਚਾਰ ਜਾ ਕੈ ਮਨ ਬਸਿਆ ਨਿਰੰਕਾਰ ਬੰਧਨ ਤੋਰ ਭਈ ਨਿਰਵੈਰ ਅੰਧਨ ਪੂਜ ਹੈ ਗੁਰ ਕੇ ਪੈਰ ਇਹ ਲੋਕ ਸੁਖੀਏ ਪ੍ਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪ ਹੈ ਮੇਲੇ ਸਾਧ ਸੰਗ ਮਿਲ ਕਰੋ ਆਨੰਦ ਗੁਣ ਗਾਵੋ ਪ੍ਰਭ ਪਰਮਾਨੰਦ ਰਾਮ ਨਾਮ ਤਤ ਕਰੋ ਵਿਚਾਰ ਦੁਰਲਭ ਦੇ ਕਾ ਕਰੋ ਉਧਾਰ ਅੰਮ੍ਰਿਤ ਬਚਨ ਹਰ ਕੇ ਗੁਣ ਗਾਓ ਪ੍ਰਾਨ ਤਰਨ ਕਾ ਇਹ ਸੁਆਓ ਆਠ ਪਹਿਰ ਪ੍ਰਭ ਵੇਖੋ ਨੇਰਾ ਮਿਟੈ ਅਗਿਆਨ ਬਿਨਸੈ ਅੰਧੇਰਾ ਸੁਨ ਉਪਦੇਸ ਹਿਰਦੈ ਵਸਾਵੋ ਮਨ ਇੱਛੇ ਨਾਨਕ ਫਲ ਪਾਵੋ ਹਲਤ ਪਲਤ ਦੋਏ ਲੇਹੋ ਸਵਾਰ ਰਾਮ ਨਾਮ ਅੰਤਰ ਉਰਧਾਰ ਪੂਰੇ ਗੁਰ ਕੀ ਪੂਰੀ ਦੀਖਿਆ ਜਿਸ ਮਨ ਬਸੈ ਤਿਸ ਸਾਚ ਪ੍ਰੀਖਿਆ ਮਨ ਤਨ ਨਾਮ ਜਪੋ ਲਿਵਲਾਏ ਦੁਖ ਦਰਦ ਮਨ ਤੇ ਭਉ ਜਾਏ ਸੱਚ ਵਪਾਰ ਕਰੋ ਵਪਾਰੀ ਦਰਗੈ ਨਿਭ ਹੈ ਖੇਬ ਤੁਮਾਰੀ ਏਕਾ ਟੇਕ ਰਖੋ ਮਨ ਮਾਹੇ ਨਾਨਕ ਬਹੁਰ ਨ ਆਵੈ ਜਾਏ ਤਿਸ ਤੇ ਦੂਰ ਕਹਾਂ ਕੋ ਜਾਏ ਉਬਰੈ ਰਾਖਨ ਹਾਰ ਥਿਆਏ ਨਿਰਭਉ ਜਪੈ ਸਗਲ ਪੋ ਮਿਟੈ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ ਜਿਸ ਪ੍ਰਭ ਰਾਖੈ ਤਿਸ ਨਾਹੀ ਦੁਖ ਨਾਮ ਜਪਤ ਮਨ ਹੋਵਤ ਸੁਖ ਚਿੰਤਾ ਜਾਏ ਮਿਟੈ ਅਹੰਕਾਰ ਤਿਸ ਜਨ ਕੋ ਕੋਈ ਨ ਪਹੁੰਚਨ ਹਾਰ ਸਿਰ ਉਪਰ ਠਾਂਡਾ ਗੁਰਸੂਰਾ ਨਾਨਕ ਤਾ ਕੇ ਕਾਰਜ ਪੂਰਾ ਮਤ ਪੂਰੀ ਅੰਮ੍ਰਿਤ ਜਾ ਕੀ ਦ੍ਰਿਸ਼ਟ ਦਰਸ਼ਨ ਪੇਖਤ ਉਦਰਤ ਸ੍ਰਿਸ਼ਟ ਚਰਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਹਰ ਰੂਪ ਧਨ ਸੇਵਾ ਸੇਵਕ ਪ੍ਰਵਾਨ ਅੰਤਰ ਜਾਮੀ ਪੁਰਖ ਪ੍ਰਧਾਨ ਜਿਸ ਮਨ ਬਸੈ ਸੁਹੋਤ ਨਿਹਾਲ ਤਾਂ ਕੈ ਨਿਕਟ ਨ ਆਵਤ ਕਾਲ ਅਮਰ ਭਈ ਅਮਰਾ ਪਦ ਪਾਇਆ ਸਾਧ ਸੰਗ ਨਾਨਕ ਹਰ ਧਿਆਇਆ ਸਲੋਕ ਗਿਆਨ ਅੰਜਨ ਗੁਰ ਦਿਆ ਅਗਿਆਨ ਅੰਧੇਰ ਵਿਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਅਸ਼ਟਪਦੀ ਸੰਤ ਸੰਗ ਅੰਤਰ ਪ੍ਰਭ ਡੀਠਾ ਨਾਮ ਪ੍ਰਭੂ ਕਾ ਲਾਗਾ ਮੀਠਾ ਸਗਲ ਸਮੱਗਰੀ ਏਕ ਸਕਟ ਮਾਹੇ ਅਨਕ ਰੰਗ ਨਾਨਾ ਦ੍ਰਿਸ਼ਟਾ ਹੈ ਨੌ ਨਿਦ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮਹਿ ਇਸ ਕਾ ਵਿਸਰਾਮ ਸੁਨ ਸਮਾਦ ਅਨਹਤ ਤਹਿਨਾਦ ਕਹਿ ਨਾ ਜਾਈ ਅਚਰਜ ਵਿਸਮਾਦ ਤਿੰਨ ਦੇਖਿਆ ਜਿਸ ਆਪ ਦਿਖਾਏ ਨਾਨਕ ਤਿਸ ਜਨ ਸੋਜੀ ਪਾਏ ਸੋ ਅੰਤਰ ਸੋ ਬਾਹਰ ਅਨੰਤ ਘਟ ਘਟ ਵਿਆਪ ਰਹਿਆ ਭਗਵੰਤ ਧਰਨ ਮਾਹੇ ਆਕਾਸ਼ ਪਾਇਆਲ ਸਰਬ ਲੋਕ ਪੂਰਨ ਪ੍ਰਤਪਾਲ ਬਨ ਤਨ ਪਰਬਤ ਹੈ ਪਾਰ ਬ੍ਰਹਮ ਜੈਸੀ ਆਗਿਆ ਤੈਸਾ ਕਰਮ ਪੌਣ ਪਾਣੀ ਬੈਸੰਤ ਰਮਾਏ ਚਾਰ ਕੁੰਟ ਦਹਿ ਦਿਸੇ ਸਮਾਹੇ ਤਿਸ ਤੇ ਭਿੰਨ ਨਹੀਂ ਕੋਠਾਉ ਗੁਰ ਪ੍ਰਸਾਦ ਨਾਨਕ ਸੁਖ ਪਾਉ ਵੇਦ ਪੁਰਾਣ ਸਿਮਰਤ ਮਹਿ ਦੇਖ ਸਸੀਅਰ ਸੂਰ ਨਖੱਤਰ ਮਹਿ ਏਕ ਬਾਣੀ ਪ੍ਰਭ ਕੀ ਸਭ ਕੋ ਬੋਲੈ ਆਪ ਅਡੋਲ ਨ ਕਬਹੂ ਡੋਲੈ ਸਰਬ ਕਲਾ ਕਰ ਖੇਲੈ ਖੇਲ ਮੋਲ ਨਾ ਪਾਈਐ ਗੁਣ ਹੈ ਅਮੋਲ ਸਰਬ ਜੋਤ ਮੈਂ ਜਾ ਕੀ ਜੋਤ ਧਾਰ ਰਹਿਓ ਸਵਾਮੀ ਓਤ ਪੋਤ ਗੁਰ ਪ੍ਰਸਾਦ ਭਰਮ ਕਾ ਨਾਸ ਨਾਨਕ ਤਿਨ ਮੈਂ ਇਹੋ ਵਿਸਾਸ ਸੰਤ ਜਨਾ ਕਾ ਵੇਖਣ ਸਭ ਬ੍ਰਹਮ ਸੰਤ ਜਨਾ ਕੈ ਹਿਰਦੈ ਸਭ ਧਰਮ ਸੰਤ ਜਨਾ ਸੁਨੈ ਸੁਭ ਬਚਨ ਸਰਬ ਵਿਆਪੀ ਰਾਮ ਸੰਗਰਚਨ ਜਿਨ ਜਾਤਾ ਤਿਸ ਕੀ ਇਹ ਰਹਿਤ ਸਤ ਬਚਨ ਸਾਧੂ ਸਭ ਕਹਿਤ ਜੋ ਜੋ ਹੋਏ ਸੋਈ ਸੁਖ ਮਾਨੈ ਕਰਨ ਕਰਾਵਨ ਹਾਰ ਪ੍ਰਭ ਜਾਨੈ ਅੰਤਰ ਬਸੇ ਬਾਹਰ ਪੀ ਉਹੀ ਨਾਨਕ ਦਰਸ਼ਨ ਦੇਖ ਸਾ ਮੋਹੀ ਆਪ ਸਤ ਗਿਆ ਸਭ ਸਤ ਤਿਸ ਪ੍ਰਭ ਤੇ ਸਗਲੀ ਉਤਪਤ ਤਿਸ ਭਾਵੈ ਤਾਂ ਕਰੇ ਵਿਸਥਾਰ ਤਿਸ ਭਾਵੈ ਤਾਂ ਏਕੰਕਾਰ ਅਨਕ ਕਲਾ ਲਖੀ ਨਹਿ ਜਾਏ ਜਿਸ ਭਾਵੈ ਤਿਸ ਲਏ ਮਿਲਾਏ
कवन निकट कवन कहिए दूर, आपे आप आप भरपूर, अंतर्गत जिस आप जन आए, नानक तिस जन आप बुझाए, सर्व भूत आप वरतारा, सर्व नैन आपे खनहारा, सगल समग्री जा का दना, आपन जस आप ही सुना, आवन जाने खेल बनाया, आज्ञाकारी की नी माया, सब कै मद अलप तो रह, जो किश कहना सो आपे कह, आग्या आवे आग्या जाए, नानक जा भावै ता ले समाए, इसते होए सुना ही बुरा, उरै कहो किनै कश करा, आप ला कर तू तदनी की, आपे जाने अपने जी की, आप साज धारी सब साच, ओत पोत आपन संगराच, ताकि गतमित कही ना जाए, दूसर होए ता सोजी पाए।

ਜੀਵਨ ਮੁਕਤ ਜਿਸ ਹਿਰਦੈ ਭਗਵੰਤ, ਧਨ ਧਨ ਧਨ ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ, ਜਨ ਆਵਨ ਕੈ ਇਹ ਸੁਆਉ, ਜਨ ਕੈ ਸੰਗਚਿਤ ਆਵੈ ਨਾਉ, ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ

ਨਾਨਕ ਨਿਭੇ ਖੇਪ ਹਮਾਰੀ, ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੀਤ, ਸੁਖਮਨੀ ਸਹਿਜ ਗੋਬਿੰਦ ਗੁਣ ਨਾਮ, ਜਿਸ ਮਨ ਵਸੈ ਸੋ ਹੋਤ ਨਿਧਾਨ, ਸਰਬ ਇੱਛਾ ਤਾਂ ਕੀ ਪੂਰਨ ਹੋਏ, ਪ੍ਰਧਾਨ ਪੁਰਖ ਪ੍ਰਗਟ ਸਭ ਲੋਏ, ਸਭ ਤੇ ਊਚ ਪਾਏ ਅਸਥਾਨ, ਬੋਹਰ ਨ ਹੋਵੇ ਆਵਨ ਜਾਨ, ਹਰ ਤਨ ਖਾੜ ਚਲੈ ਜਨ ਸੋਏ, ਨਾਨਕ ਜਿਸੈ ਪ੍ਰਾਪਤ ਹੋਏ, ਖੇਮ ਸ਼ਾਂਤ ਰਿਧ ਨਵ ਨਿਧ, ਬੁੱਧ ਗਿਆਨ ਸਰਬ ਤੈ ਸਿਧ, ਵਿਦਿਆ ਤਪ ਜੋਗ ਪ੍ਰਭ ਧਿਆਨ, ਗਿਆਨ ਸ੍ਰੇਸ਼ਟ ਉਤਮ ਇਸਨਾਨ, ਚਾਰ ਪਦਾਰਥ ਕਮਲ ਪ੍ਰਗਾਸ, ਸਭ ਕੈ ਮਦ ਸਗਲ ਤੇ ਉਦਾਸ, ਸੁੰਦਰ ਚਤੁਰ ਤਤ ਕਾ ਬੇਤਾ, ਸਮਦਰਸੀ ਏਕ ਦ੍ਰਿਸ਼ਟੇਤਾ, ਇਹ ਫਲ ਤਿਸ ਜਨ ਕੈ ਮੁਖ ਭਨੇ, ਗੁਰ ਨਾਨਕ ਨਾਮ ਬਚਨ ਮਨ ਸੁਨੇ, ਇਹੋ ਨਿਧਾਨ ਜਪੈ ਮਨ ਕੋਏ, ਸਭ ਜੁਗ ਮਹਿਤਾ ਕੀ ਗਤ ਹੋਏ, ਗੁਣ ਗੋਬਿੰਦ ਨਾਮ ਤੁਨ ਬਾਣੀ, ਸਿਮਰਤ ਸ਼ਾਸਤਰ ਵੇਦ ਬਖਾਣੀ, ਸਗਲ ਮਤਾਂਤ ਕੇਵਲ ਹਰ ਨਾਮ, ਗੋਬਿੰਦ ਭਗਤ ਕੈ ਮਨ ਬਿਸਰਾਮ, ਕੋਟ ਅਪਰਾਧ ਸਾਧ ਸੰਗ ਮਿਟੈ, ਸੰਤ ਕਿਰਪਾ ਤੇ ਜਮ ਤੇ ਛੁਟੈ, ਜਾ ਕੈ ਮਸਤਕ ਕਰਮ ਪ੍ਰਪਾਏ, ਸਾਧ ਸਰਣ ਨਾਨਕ ਦੇ ਆਏ, ਜਿਸ

ਵਾਹਿਗੁਰੂ ਵਾਹਿਗੁਰੂ ਜੀ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਬਹੁਤ ਜੀ ਸਹਾਏ ਵਾਰ ਸ੍ਰੀ ਬਹੁਤ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰਿ ਕਿਸ਼ਨ ਧਿਆਈ ਹੈ ਜੇ ਡਿਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰ ਨਾਉਣ ਦੇ ਆਵੇ ਤਾਏ ਸਭ ਥਾਈ ਹੋਈ ਸਹਾਏ ਦਸਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਉਹ ਸਭ ਥਾਈ ਹੋਈ ਸਹਾਏ ਦਸੋ ਪਾਤਸ਼ਾਹੀਓ ਕੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਪਾਠ ਦੇ ਦਰ ਦਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਂ ਸਭਜਾਦਿਆਂ ਚਾਲੀਆਂ ਮੁਕਤਿਆਂ ਅਠੀਆਂ ਜਪੀਆਂ ਤਪੀਆਂ ਸ਼ਹੀਦ ਸਿੰਘਾਂ ਸਿੰਘਣੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇ ਗਵਾਈ ਦੇ ਕੇਂਡ ਕੀਤਾ ਤਿੰਨਾਂ ਗੁਰਮੁਖ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮੇ ਸੀਤ ਦਿੱਤੇ ਬਾਂਧ ਬਾਂਧ ਕਟਵਾਏ ਚਰਖੜੀਆਂ ਤੇ ਚੜੇ ਆਰਿਆਂ ਨਾਲ ਤਨ ਚਰਵਾਏ ਉਬਲਦੀਆਂ ਦੇਗਾਂ ਵਿੱਚ ਉਬਾਲੇ ਗਏ ਖੋਪਰੀਆਂ ਲੁਹਾਈਆਂ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਅਸਹਿ ਤੇ ਕਹਿ ਸਹਾਰ ਦੇ ਸ਼ਹੀਦੋ ਸਿੱਕਿਦ ਕੇ ਸਾਸਵਾਸਾਂ ਸੰਗ ਨਿਭਾਈ ਤਰਮਨੀ ਹਾਰਿਆ ਤਿੰਨਾਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਦਰ ਖਾਲਸੇ ਸਭ ਬੋਲੋ ਜੀ ਵਾਹਿਗੁਰੂ ਪ੍ਰਥਮ ਖਾਲਸੇ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸੇ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੇ ਚੇਤਾਵਣ ਕਾ ਸਦਕਾ ਸਿਰਫ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰਚਿਆ ਰਿਆਜ ਦੇ ਤੇ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਖਾਲਸੇ ਸਭ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਇਸ਼ਨਾਨ ਚੌਂਕੀਆਂ ਝੰਡੇ ਮੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸੇ ਜੀ ਕੇ ਬੋਲ ਬਾਲੇ ਖਾਲਸੇ ਸਭ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਾਤ ਉੱਚੀ ਮਾਦੇ ਰਾਖੇ ਆਪ ਅਕਾਲ ਪੁਰਖ ਅੰਤਰਜਾਮੀ ਗੁਰੂ ਗਰੀਬ ਨਿਵਾਸ ਜੀ ਪਾਤਸ਼ਾਹ ਪੰਨ ਦੇ ਸਦਾ ਸਹਾਜ ਦਾਰ ਪਿਤਾ ਜੀ ਹੋ ਸ੍ਰੀ ਨਨਕਾਣਾ ਸਾਹਿਬ ਗੁਰਦੁਆਰੇ ਗੁਰਧਾਮਾਂ ਤੋਂ ਜਿਨ੍ਹਾਂ ਤੋਂ ਪੰਥ ਨੂੰ ਛੋੜਿਆ ਗਿਆ ਸੇਵਾ ਸੰਭਾਲ ਆਪਣੇ ਖਾਲਸਾ ਜੀ ਨੂੰ ਬਖਸ਼ੋ ਜੀ ਨਿਮਾਣਿਆਂ ਦੇ ਮਾਣ ਨਦਾਣਿਆਂ ਦੇ ਤਾਣ ਨੇ ਉਲਟਿਆਂ ਦੀ ਆਉਣ ਨੇ ਆਸਰੇ ਦੇ ਆਸਰੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਜੀ ਆਪ ਜੀ ਦਾ ਕੋਟਾਨ ਕੋਟ ਸ਼ੁਕਰ ਆਪ ਦੀ ਪਾਰ ਬਖਸ਼ ਰਹਿਮਤ ਕਿਰਪਾ ਦਾ ਸਦਕਾ ਸਰਬੱਤ ਦੇ ਭਲੇ ਲਈ ਪੰਨ ਦੀ ਚੜ੍ਹਦੀ ਕਲਾ ਸਮੂਹ ਸੰਗਤਾਂ ਦੀ ਸੁੱਖ ਸ਼ਾਂਤੀ ਵਾਸਤੇ ਕੁਰਾਲੀ ਨਗਰ ਸਮੂਹ ਸੱਜਣ ਮਿੱਤਰ ਦੋਸਤਾਂ ਦੇ ਪਰਿਵਾਰਾਂ ਅਤੇ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦੀ ਯਾਦ ਦੇ ਵਿੱਚ ਸੱਚੇ ਪਾਤਸ਼ਾਹ ਆਪ ਦੇ ਹਜ਼ੂਰ ਸ਼ਾਮਾਂ ਦੇ ਦੀਵਾਨ ਸਜੇ ਸਜੇ ਦੀਵਾਨਾਂ ਵਿੱਚ ਆਪ ਨੇ ਕਿਰਪਾ ਕੀਤੀ ਦਰੋਂ ਘਰੋਂ ਵਰਸਾਏ ਭਾਈ ਦਲੀਪ ਸਿੰਘ ਜੀ ਹਰਦਿਆਲ ਕੌਰ ਢਿੱਲੋਂ ਪਰਿਵਾਰ ਨੂੰ ਦਾਤਾ ਜੀ ਉਹ ਆਪ ਹੀ ਨੇ ਅੱਜ ਦੇ ਸਮੁੱਚੇ ਸਮਾਗਮ ਦੀ ਸੇਵਾ ਬਖਸ਼ਿਸ਼ ਕੀਤੀ ਪਰਿਵਾਰ ਵੱਲੋਂ ਦਾਤਾ ਜੀ ਉਹ ਬਖਸ਼ੀਆਂ ਦਾਤਾਂ ਦਾ ਸ਼ੁਕਰਾਨਾ ਕਰਦੇ ਹੋਏ ਪਰਿਵਾਰ ਦੀ ਸੁੱਖ ਸ਼ਾਂਤੀ ਤੰਦਰੁਸਤੀ ਚੜ੍ਹਦੀ ਕਲਾ ਕਾਰੋਬਾਰਾਂ ਦੀਆਂ ਬਰਕਤਾਂ ਗੁਰਸਿੱਖੀ ਜੀਵਨ ਨਾਮ ਦੀ ਦਾਤ ਦੀ ਜਾਚਨਾ ਕਰਦਿਆਂ ਹੋਇਆਂ ਅਤੇ ਕੀਤਾ ਲੋੜੀਏ ਕੰਮ ਸੋ ਹਰ ਪੈ ਆਖੀ ਹੈ ਕਾਰੇ ਦਿਓ ਸਵਾਰ ਸਤਿਗੁਰ ਸਾਖੀ ਅਤੇ ਮਹਾਂਵਾਕ ਅਨੁਸਾਰ ਭਾਈ ਦਲੀਪ ਸਿੰਘ ਹਰਦਿਆਲਕੌਰ ਢਿੱਲੋਂ ਆਪਣੇ ਪੋਤੇ ਅਤੇ ਭਾਈ ਇੰਦਰ ਸਿੰਘ ਜੀ ਜਸਵਿੰਦਰ ਕੌਰ ਹੇਰ ਦਾ ਦੋਹਤਾ ਅਤੇ ਭਾਈ ਗੁਰਿੰਦਰ ਮੋਹਨ ਸਿੰਘ ਜੀ ਬੀਬੀ ਕਿਰਨਜੋਤ ਢਿੱਲੋਂ ਪਰਿਵਾਰ ਵੱਲੋਂ ਆਪਣੇ ਸਪੁੱਤਰ ਕਾਕਾ ਹਰਮਨ ਸਿੰਘ ਦੇ ਆਨੰਦ ਕਾਰਜ ਦੀ ਆਰੰਭਤਾ ਲਈ ਅਤੇ ਆਨੰਦ ਕਾਰਜ ਸਫਲਤਾ ਦੀ ਯਾਚਨਾ ਕਰਦਿਆਂ ਹੋਇਆਂ ਪਰਿਵਾਰ ਵੱਲੋਂ ਦਾਤਾ ਜੀ ਆਪ ਦੇ ਚਰਨ ਪਰਸਨ ਕਰਦਿਆਂ ਹੋਏ ਸੰਗਤਾਂ ਦੇ ਚਰਨ ਪਰਸਨ ਕੀਤੇ ਜਾ ਰਹੇ ਨੇ ਪਰਿਵਾਰ ਵੱਲੋਂ ਦਾਤਾ ਜੀ ਸੁਖਮਨੀ ਸਾਹਿਬ ਦੇ ਪਾਠ ਦੋਸਤੋਂ ਪਹਿਲਾਂ ਨੇਤਰੇਮ ਦੀ ਬਾਣੀ ਸੋਧ ਰਹਿ ਸਾਹਿਬ ਦੇ ਪਾਠ ਹੋਏ ਨੇ ਅੱਖਰ ਦਾ ਵਾਧਾ ਘਾਟਾ ਪੁੱਲ ਜੋ ਦੇਖੇ ਮੈਂ ਬਖਸ਼ਿਸ਼ ਕਰਨੀ ਪੜ੍ਹੀ ਸੁਣੀ ਬਾਣੀ ਦਾ ਭਾਵ ਸਮੂਹ ਪਰਿਵਾਰ ਤੇ ਕਾਕਾ ਹਰਮਨ ਸਿੰਘ ਦੇ ਹਿਰਦਿਆਂ ਵਿੱਚ ਵਸਾਉਣਾ ਮਿਹਰ ਕਰਨੀ ਦਾਤਾ ਜੀ ਉਹ ਪਰਿਵਾਰ ਦੇ ਸਿਰ ਤੇ ਮਿਹਰ ਭਰਿਆ ਤੱਕਣਾ ਪਰਿਵਾਰ ਵਿੱਚ ਸੁੱਖ ਵਰਤਾਉਣਾ ਬੱਚਿਆਂ ਸਿਰ ਤੇ ਮਿਹਰ ਭਰਿਆ ਤੱਕਣਾ ਤੰਦਰੁਸਤੀਆਂ ਚੜ੍ਹਦੀਆਂ ਗਲਾ ਗੁਰਸਿੱਖੀ ਜੀਵਨ ਬਖਸ਼ਣਾ ਪਰਿਵਾਰ ਦੇ ਕਾਰੋਬਾਰਾਂ ਦੀ ਬਰਕਤਾਂ ਬਖਸ਼ਿਸ਼ ਕਰਨੀਆਂ ਅਤੇ ਕਾਕਾ ਹਰਮਨ ਸਿੰਘ ਦੇ ਕਾਰਜ ਜੋ ਆਰੰਭ ਕੀਤੇ ਹੋਏ ਮਿਹਰ ਕਰਨੀ ਆਰੰਭੇ ਕਾਰਜ ਆਪਣੇ ਅੰਗ ਸੰਗ ਸਹਾਇਕ ਸੰਪੂਰਨ ਕਰਨੇ ਅਤੇ ਮਿਹਰ ਕਰਨੀ ਕਾਕਾ ਹਰਮਨ ਸਿੰਘ ਦੇ ਸਿਰ ਤੇ ਮਿਹਰ ਭਰਿਆ ਤੱਕੇ ਬੱਚੇ ਨੂੰ ਪ੍ਰੇਮ ਪਿਆਰ ਇਤਫਾਕ ਤੇ ਆਉਣ ਵਾਲੇ ਸਮੇਂ ਚੜ੍ਹਦੀ ਕਲਾ ਦਾ ਜੀਵਨ ਸਾਥੀ
ਗ੍ਰਿਸਤੀ ਜੀਵਨ ਚ ਹਰ ਪ੍ਰਕਾਰ ਦੇ ਸੁੱਖ ਪ੍ਰਦਾਨ ਕਰਨੇ, ਆਰੰਭੇ ਕਾਰਜ ਆਪਣੇ ਅੰਗ ਸੰਗ ਸੰਗ ਸੰਪੂਰਨ ਕਰਨੇ ਅਤੇ ਪਰਿਵਾਰ ਦੇ ਸਿਰ ਤੇ ਮਿਹਰ ਪ੍ਰਿਆਤ ਰੱਖੇ, ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੇ। ਸ਼ੁਕਰਾਨੇ ਵਜੋਂ ਪਰਿਵਾਰ ਵੱਲੋਂ ਦਾਤਾ ਜੀ ਉਹ ਆਪ ਦੇ ਧਰਮ ਕਾਰਜਾਂ ਵਾਸਤੇ ਬੇਅੰਤ ਮਾਇਆ ਅਤੇ ਆਪ ਸੰਗਤਾਂ ਦੀ ਸੇਵਾ ਕੀਰਤਨ ਅਤੇ ਗੁਰੂ ਲੰਗਰ ਦੁਆਰਾ ਕੀਤੀ ਜਾ ਰਹੀ ਆ। ਮਿਹਰ ਕਰਨੀ ਦਾਤਾ ਜੀ ਪਰਿਵਾਰ ਦੀ ਸੇਵਾ ਥਾਏ ਪਾਉਣੀ, ਸ਼ੁਭ ਭਾਵਨਾ ਪੂਰੀਆਂ ਕਰਨੀਆਂ। ਔਰ ਜੋ ਮਾਈ ਭਾਈ ਗੁਰਮੁਖ ਪਿਆਰੇ ਆਪ ਦੇ ਚਰਨਾਂ ਵਿੱਚ ਹਾਜ਼ਰ ਹੋਏ, ਤੇਲ ਫੁੱਲ ਭੇਟਾ ਕੀਤੀ, ਸਭ ਦੀ ਹਾਜ਼ਰੀ ਦਰ ਪਵਾਉਣੀ, ਸੇਵਾ ਥਾਏ ਪਾਉਣੀ, ਸਿਰ ਤੇ ਮਿਹਰ ਪ੍ਰਿਆਤ ਰੱਖਣਾ, ਪਰਿਵਾਰਾਂ ਵਿੱਚ ਸੁੱਖ ਵਰਤਾਉਣਾ, ਨਗਰ ਕੁਰਾਲੀ, ਜ਼ਿਲ੍ਹਾ ਜਲੰਧਰ ਅਤੇ ਸਮੂਹ ਸੱਜਣ ਮਿੱਤਰ ਦੋਸਤਾਂ ਅਤੇ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦੇ ਸਮੂਹ ਪਰਿਵਾਰਾਂ ਵੱਲੋਂ ਸ੍ਰੀ ਅਖੰਡ ਪਾਠ ਕੀਰਤਨ ਅਤੇ ਗੁਰੂ ਕੇ ਲੰਗਰਾਂ ਦੀ ਸੇਵਾ ਹੋ ਰਹੀ ਹੈ। ਮਿਹਰ ਕਰਨੀ ਦਾਤਾ ਜੀ ਸਰਬੱਤ ਪਰਿਵਾਰਾਂ ਦੀ ਸੇਵਾ ਥਾਏ ਪਾਉਣੀ, ਪਰਿਵਾਰਾਂ ਨੂੰ ਚੜ੍ਹਦੀਆਂ ਕਲਾ ਬਖਸ਼ਿਆ, ਪਵਿੱਤਰ ਹਜ਼ੂਰੀ ਵਿੱਚ ਢਿੱਲੋਂ ਪਰਿਵਾਰ ਵੱਲੋਂ ਕੜਾਹ ਪ੍ਰਸ਼ਾਦ ਦੇਗ ਹਾਜ਼ਰਾ ਦਾਰ ਪ੍ਰਵਾਨ ਹੋਵੇ, ਪ੍ਰਵਾਨ ਦੇ ਸੰਦ ਵਰਤਾਉਣ ਦੀ ਆਗਿਆ ਬਖਸ਼ੋ। ਮਿਹਰ ਕਰੋ ਦਾਤਾ ਜੀ, ਆਓ ਪਵਿੱਤਰ ਹੁਕਮਨਾਮਾ ਬਖਸ਼ ਕੇ ਨਿਹਾਲ ਕਰੋ ਪਰਿਵਾਰ ਨੂੰ ਤੇ ਕਾਕਾ ਹਰਮਨ ਸਿੰਘ ਨੂੰ ਆਸ਼ੀਰਵਾਦ ਬਖਸ਼ੋ ਜੀ। ਸੁੱਖ ਹੋਵੇ, ਨਾਮ ਚੇਤਾ ਆਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬਹੁਤ ਬਹੁਤ ਧੰਨਵਾਦ ਸਤਿਕਾਰਯੋਗ ਭਾਈ ਸਾਹਿਬ ਭਾਈ ਦਿਲਬਾਗ ਸਿੰਘ ਜੀ ਲੁਧਿਆਣੇ ਵਾਲੇ ਅਤੇ ਉਹਨਾਂ ਦੇ ਸਮੁੱਚੇ ਕੀਰਤਨੀ ਜਥੇ ਦਾ। ਭਾਈ ਸਾਹਿਬ ਜੀ ਦਾ ਜਥਾ ਆਪ ਜੀ ਨੂੰ ਗੁਰੂ ਸਾਹਿਬ ਜੀ ਦੀ ਅੰਮ੍ਰਿਤਮਈ ਬਾਣੀ ਦਾ ਮਨੋਹਰ ਕੀਰਤਨ ਸਰਵਣ ਕਰਵਾ ਰਿਹਾ ਸੀ। ਦੋਨੋਂ ਵਕਤ ਸਜਦੇ ਦੀਵਾਨਾਂ ਦੇ ਵਿੱਚ ਭਾਈ ਸਾਹਿਬ ਜੀ ਦਾ ਜਥਾ ਹਾਜ਼ਰੀਆਂ ਭਰਦਾ ਹੈ। ਆਪ ਜੀ ਰੋਜ਼ਾਨਾ ਹਾਜ਼ਰੀਆਂ ਭਰ ਕੇ ਸਰਵਣ ਕਰਕੇ ਜ਼ਰੂਰ ਲਾਹੇ ਪ੍ਰਾਪਤ ਕਰਿਆ ਕਰੋ। ਤੋ ਗੁਰੂ ਪਿਆਰਿਓ, ਦੋ ਸ਼੍ਰੀ ਅਖੰਡ ਪਾਠ ਸਾਹਿਬ ਗੁਰੂ ਚਰਨਾਂ 'ਚੋਂ ਵਰਸਾਏ ਹੋਏ ਸੇਵਕ ਪਰਿਵਾਰਾਂ ਵੱਲੋਂ ਅੱਜ ਗੁਰਦੁਆਰਾ ਸਾਹਿਬ ਵਿੱਚ ਆਰੰਭ ਕਰਵਾਏ ਗਏ ਨੇ ਨਗਰ ਕੁਰਾਲੀ। ਔਰ ਸਮੂਹ ਜਿਹੜੇ ਦੋਸਤ ਮਿੱਤਰ ਪਿਆਰੇ ਜਿੰਨੇ ਪਰਿਵਾਰ ਨੇ ਉਹਨਾਂ ਪਰਿਵਾਰਾਂ ਵੱਲੋਂ, ਇਸੇ ਤਰ੍ਹਾਂ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲੇ, ਉਹਨਾਂ ਦੀ ਯਾਦ ਮਨਾਉਂਦਿਆਂ ਹੋਇਆਂ ਸੰਗਤਾਂ ਵੱਲੋਂ ਦੂਜਾ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਇਆ ਗਿਆ। ਢਿੱਲੋਂ ਪਰਿਵਾਰ ਵੱਲੋਂ ਅੱਜ ਸ਼ਾਮ ਦੇ ਦੀਵਾਨਾਂ ਦੀਆਂ ਸੇਵਾਵਾਂ ਉੱਚੇ ਤੌਰ 'ਤੇ ਲਈਆਂ ਗਈਆਂ ਨੇ। ਔਰ ਨਾਲ ਦੀ ਨਾਲ ਬਟਵਾਲ ਪਰਿਵਾਰ ਵੱਲੋਂ ਗੁਰੂ ਕੇ ਲੰਗਰਾਂ ਦੁਆਰਾ ਆਈਆਂ ਹੋਈਆਂ ਸੰਗਤਾਂ ਦੀਆਂ ਸੇਵਾਵਾਂ ਕੀਤੀਆਂ ਜਾ ਰਹੀਆਂ। ਤੋ ਇਹਨਾਂ ਸਾਰੇ ਪਰਿਵਾਰਾਂ ਵੱਲੋਂ ਆਪ ਜੀ ਨੂੰ ਬੇਨਤੀ ਹੈ, ਸਰਬੱਤ ਸੰਗਤਾਂ ਨੇ ਆਪ ਜੀ ਨੇ ਗੁਰੂ ਕਾ ਲੰਗਰ ਛੱਕ ਕੇ ਜਾਣਾ। ਅੱਖਾਂ ਦਾ ਜੋ ਮੈਡੀਕਲ ਚੈੱਕਅਪ ਕੈਂਪ ਹੈ ਉਹ 14 ਜੂਨ ਨੂੰ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਵਿਖੇ ਦੁਪਹਿਰ 12 ਤੋਂ 4 ਵਜੇ ਤੱਕ ਲਗਾਇਆ ਜਾ ਰਿਹਾ। ਲੋੜਵੰਦ ਸੱਜਣ ਆਪ ਜੀ ਇਹਦਾ ਲਾਹਾ ਪ੍ਰਾਪਤ ਕਰ ਸਕਦੇ ਹੋ। ਇਸੇ ਤਰ੍ਹਾਂ ਗੁਰਦੁਆਰਾ ਸਾਹਿਬ ਦੇ ਵਿੱਚ ਹਰ ਸ਼ੁੱਕਰਵਾਰ ਸ਼ਾਮ ਨੂੰ ਨੌਜਵਾਨ ਵੀਰਾਂ ਵੱਲੋਂ ਇਹ ਉਪਰਾਲਾ ਕੀਤਾ ਗਿਆ ਦਸਤਾਰ ਸਿਖਲਾਈ ਕੈਂਪ ਦਾ, ਜੋ ਹਰ ਸ਼ੁੱਕਰਵਾਰ ਸ਼ਾਮ ਨੂੰ 6 ਵਜੇ ਕੀਤਾ ਜਾਂਦਾ ਹੈ। ਤੋ ਉਹ ਇਹਨਾਂ ਸੇਵਾਵਾਂ ਵਿੱਚ ਵੀ ਆਪ ਜੀ ਵੱਧ ਤੋਂ ਵੱਧ ਯੋਗਦਾਨ ਪਾਉਣ ਦੀ ਖੇਚਲ ਕਰਨੀ। ਔਰ ਆਓ ਹੁਣ ਜਿੱਥੇ ਆਪ ਜੀ ਨੇ ਗੁਰਬਾਣੀ ਕੀਰਤਨ ਸਰਵਣ ਕੀਤਾ ਹੈ, ਸਮਾਂ ਹੈ ਲੜੀਵਾਰ ਗੁਰ ਸ਼ਬਦ ਵਿਚਾਰ ਦਾ। ਆਪ ਜੀ ਨੂੰ ਗੁਰਬਾਣੀ ਸ਼ਬਦ ਵਿਚਾਰ ਦੁਆਰਾ ਨਿਹਾਲ ਕਰਨਗੇ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਸ਼ਰਨ ਸਿੰਘ ਜੀ ਚੀਮਾ ਕਲਾਂ। ਤੋ ਆਓ ਸਰਵਣ ਕਰਦੇ ਹਾਂ ਗੁਰਬਾਣੀ ਸ਼ਬਦ ਵਿਚਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸਤਨਾਮ

0: ਹੁਣ ਇੱਕ ਲੋਹੇ ਦੀ ਜੇਲ੍ਹ ਵਿੱਚ ਹੈ, ਇੱਕ ਸੋਨੇ ਦੀ ਜੇਲ੍ਹ ਵਿੱਚ ਹੈ, ਤੇ ਦੋਵੇਂ ਕੈਦੀ ਇੱਕ ਦੂਜੇ ਨਾਲ ਏਦਾਂ ਡਿਸਕਸ਼ਨ ਕਰਨ ਵੀ ਮੈਂ ਤੇ ਭਾਈ ਵੇਖ ਲੋਹੇ ਦੀ ਜੇਲ੍ਹ ਵਿੱਚ ਆ ਤੇ ਤੂੰ ਸੋਨੇ ਦੀ ਜੇਲ੍ਹ ਵਿੱਚ ਹੈ, ਉਹ ਕਵੇ ਹਾਂ ਤੂੰ ਮੇਰੇ ਨਾਲੋਂ ਨੀਵਾਂ ਹੈ ਕਿਉਂਕਿ ਤੂੰ ਲੋਹੇ ਦੀ ਜੇਲ੍ਹ ਵਿੱਚ ਹੈ, ਮੈਂ ਤੇਰੇ ਨਾਲ ਉੱਚਾ ਹਾਂ, ਮੈਂ ਸੋਨੇ ਦੀ ਜੇਲ੍ਹ ਵਿੱਚ ਹਾਂ। ਹੁਣ ਤੀਜਾ ਕੋਈ ਸਮਝਾਵੇਗਾ ਮੂਰਖੋ, ਚਾਹੀਦਾ ਤੇ ਹੈ ਵੀ ਤੁਸੀਂ ਇਸ ਜੇਲ੍ਹ ਵਿੱਚੋਂ ਬਾਹਰ ਆ ਜਾਓ, ਇਸ ਪਿੰਜਰੇ ਦੇ ਵਿੱਚੋਂ ਬਾਹਰ ਆ ਜਾਓ। ਤੁਸੀਂ ਇਸ ਗੱਲ ਉੱਤੇ ਫਕਰ ਹੀ ਕਰਨ ਲੱਗ ਪਏ, ਤੁਹਾਡਾ ਮੋਹ ਹੀ। ਅੱਛਾ, ਹਿਸਟੋਰੀਕਲੀ ਬਹੁਤ ਵਾਰ ਐਸਾ ਹੁੰਦਾ ਹੈ, ਮੈਂ ਰਾਤੀ ਇੱਕ ਦੋ ਉਦਾਹਰਣਾਂ ਦਿੱਤੀਆਂ ਸੀ, ਮੈਂ ਦੁਹਰਾਉਣਾ ਨਹੀਂ ਚਾਹਾਂਗਾ। ਜਦੋਂ ਯੂਰਪ ਦੇ ਵਿੱਚ ਕ੍ਰਾਂਤੀ ਆਈ ਨਾ, ਮੈਨੂੰ ਐਗਜੈਕਟ ਚਲੋ ਉਹ ਨਾਂ ਭੁੱਲ ਗਿਆ ਪਰ ਗੱਲ ਸਮਝਣ ਵਾਲੀ ਹੈ, ਉਹ ਮੈਨੂੰ ਯਾਦ ਹੈ। ਤੇ ਜਿਹੜੇ ਕ੍ਰਾਂਤੀਕਾਰੀ ਲੋਕ ਸਨ ਜਿਨ੍ਹਾਂ ਨੇ ਉਹ ਕ੍ਰਾਂਤੀ ਲਿਆਂਦੀ, ਵਕਤ ਦਾ ਜਿਹੜਾ ਹਾਕਮ ਸੀ, ਜਿਹੜਾ ਤਾਨਾ ਸ਼ਾਹ ਸੀ, ਜਦੋਂ ਉਹਦਾ ਤਖਤਾ ਪਲਟ ਹੋਇਆ ਤੇ ਉਹ ਜਿਹੜੇ ਕ੍ਰਾਂਤੀਕਾਰੀ ਸਨ ਉਹ ਇਕੱਠੇ ਹੋਏ ਸਾਰੇ ਜਾਣੇ, ਤੇ ਉਹਨਾਂ ਨੇ ਆਖਿਆ ਵੀ ਆਪਾਂ ਇੱਦਾਂ ਕਰੀਏ ਵੀ ਜਿਹੜੇ ਸਾਡੇ ਭਰਾ 20-25 ਸਾਲਾਂ ਤੋਂ ਜੇਲ੍ਹਾਂ ਵਿੱਚ ਬੰਦ ਨੇ ਇਸ ਦੇ ਤਾਨਾ ਸ਼ਾਹ ਦੇ ਰਾਜ ਦੇ ਵਿੱਚ, ਉਹਨਾਂ ਨੂੰ ਆਪਾਂ ਆਜ਼ਾਦ ਕਰ ਦਈਏ, ਆਪਾਂ ਜੇਲ੍ਹਾਂ ਢਾ ਦਈਏ। ਉਹ ਤੁਰ ਪਏ ਜੀ ਉੱਧਰ ਨੂੰ, ਤੇ ਹਿਸਟੋਰੀਕਲੀ ਫੈਕਟ ਹੈ, ਤੱਥ ਹੈ। ਜਦੋਂ ਜੇਲ੍ਹਾਂ ਨੂੰ ਢਾਉਣ ਤੁਰੇ, ਜੇਲ੍ਹਾਂ ਢਾ ਦਿੱਤੀਆਂ ਗਈਆਂ ਤੇ ਜਿਹੜੇ ਕੈਦੀ ਸਨ ਉਹ ਖੁਸ਼ ਹੋਣ ਦੀ ਬਜਾਏ ਦੁਖੀ ਹੋ ਗਏ। ਹੋਣਾ ਉਹਨਾਂ ਨੂੰ ਖੁਸ਼ ਚਾਹੀਦਾ ਸੀ ਪਰ ਦੁਖੀ ਹੋ ਗਏ। ਉਹ ਕਹਿੰਦੇ ਤੁਸੀਂ ਕੀ ਕਰ ਦਿੱਤਾ ਹੈ? ਕਹਿੰਦੇ ਅਸੀਂ ਤੁਹਾਨੂੰ ਆਜ਼ਾਦ ਕਰਨ ਆਏ ਹਾਂ, ਵੇਖੋ ਤਾਨਾ ਸ਼ਾਹ ਦਾ ਤਖ਼ਤ ਪਲਟ ਗਿਆ ਹੈ, ਅਸੀਂ ਤੁਹਾਨੂੰ ਜੇਲ੍ਹ ਵਿੱਚੋਂ ਬਾਹਰ ਕੱਢਣ ਆਏ ਹਾਂ, ਇਸ ਕਰਕੇ ਅਸੀਂ ਜੇਲ੍ਹਾਂ ਢਾ ਦਿੱਤੀਆਂ ਨੇ, ਚਲੋ ਚੱਲੀਏ ਵਾਪਸ ਸਮਾਜ ਵਿੱਚ, ਚਲੋ ਦੁਨੀਆਂ ਵਿੱਚ ਚਲੋ। ਪਤਾ ਉਹਨਾਂ ਦਾ ਤਰਕ ਕੀ ਸੀ? ਕਹਿਣ ਲੱਗੇ ਤੁਸੀਂ ਤਾਂ ਸਾਨੂੰ ਤਬਾਹ ਕਰਕੇ ਰੱਖ ਦਿੱਤਾ, ਇੱਥੇ ਅਸੀਂ ਚੰਗੇ ਭੱਲੇ ਬੈਠੇ ਸਾਂ, ਆਪਦਾ ਪ੍ਰਸ਼ਾਦਾ ਪਾਣੀ ਦੋ ਟਾਈਮ ਛਕਦੇ ਸਾਂ, ਮਾੜਾ ਮੋਟਾ ਕੰਮ ਕਰ ਛੱਡੀਦਾ ਸੀ। ਮਤਲਬ ਹੁਣ ਬਾਹਰ ਦੀ ਜੇਲ੍ਹ ਤੋੜਨੀ ਸੌਖੀ ਹੈ ਪਰ ਜਿਹੜੀ ਜੇਲ੍ਹ ਸੁਰਤ ਵਿੱਚ ਵੜ ਜਾਂਦੀ ਉਹਨੂੰ ਤੋੜਨਾ ਔਖਾ ਹੁੰਦਾ। ਤੁਹਾਨੂੰ ਬਾਹਰ ਨੂੰ ਕੋਈ ਹੱਥ ਘੜੀ ਲੱਗੀ ਹੋਵੇ ਤੇ ਕੋਈ ਤੜਾ ਸਕਦਾ ਹੈ, ਤੋੜ ਸਕਦਾ ਹੈ, ਪਰ ਜੇ ਹੱਥ ਘੜੀ ਸੁਰਤ ਵਿੱਚ ਲੱਗ ਜਾਵੇ ਤੇ ਇੱਕ ਇੰਚ ਵੀ ਬੰਦਾ ਹਿੱਲ ਨਹੀਂ ਸਕਦਾ, ਇੱਕ ਇੰਚ ਵੀ। ਹੁਣ ਕਈ ਵਾਰਾਂ ਪਹਿਲਾਂ ਜੇਲ੍ਹਾਂ ਬਾਹਰ ਹੁੰਦੀਆਂ ਨੇ, ਫਿਰ ਜੇਲ੍ਹਾਂ ਬੰਦੇ ਦੇ ਅੰਦਰ ਹੋ ਜਾਂਦੀਆਂ ਨੇ, ਜਦੋਂ ਅੰਦਰ ਹੋ ਜਾਂਦੀਆਂ ਨੇ ਤੇ ਉਹ ਖਤਰਨਾਕ ਹੋ ਜਾਂਦੀ ਹੈ, ਛੱਡੀ ਨਹੀਂ ਜਾਂਦੀ ਕਦੀ। ਹੁਣ ਜਿਹੜਾ ਮੋਹ ਹੈ ਇਹ ਐਸੀ ਚੀਜ਼ ਹੈ, ਮੋਹ ਦੀ ਕੈਦ ਵਿੱਚ ਬੰਦਾ ਕੈਦ ਹੈ, ਦੁੱਖ ਭੋਗ ਰਿਹਾ ਹੈ, ਸਾਰਾ ਕੁਝ ਹੈ ਪਰ ਛੱਡਣ ਨੂੰ ਤਿਆਰ ਨਹੀਂ ਹੈ। ਉਹਨੂੰ ਇਹ ਲੱਗਦਾ ਵੀ ਮੈਂ ਮਰ ਜਾਵਾਂਗਾ, ਮੈਂ ਖਤਮ ਹੋ ਜਾਵਾਂਗਾ, ਮੇਰੇ ਪੱਲੇ ਕੀ ਰਹੇਗਾ। ਅੱਛਾ, ਸਾਰੀਆਂ ਅਲਾਮਤਾਂ ਇੱਦਾਂ ਦੀਆਂ ਹੁੰਦੀਆਂ, ਜਿਹੜੀ ਵੀ ਚੀਜ਼ ਦੇ ਵਿੱਚ ਬੰਦਾ ਖੁਬ ਜਾਂਦਾ ਹੈ ਨਾ, ਜਿਹੜਾ ਨਸ਼ਈ ਬੰਦਾ ਹੁੰਦਾ, ਉਹ ਵੇਖੋ ਉਹਨੂੰ ਆਖੋ ਤੂੰ ਨਸ਼ਾ ਛੱਡ, ਉਹਨੂੰ ਏਦਾਂ ਲੱਗਦਾ ਮੈਂ ਮਰ ਜਾਣਾ, ਮੈਂ ਤੇ ਖਤਮ ਹੋ ਜਾਵਾਂਗਾ, ਮੈਂ ਨਹੀਂ ਛੱਡ ਸਕਦਾ। ਪਰ ਜੇ ਉਹ ਪੱਕਿਆਂ ਕਰ ਲਵੇ, ਤੇ ਮੈਂ ਉਹ ਵੀ ਨਸ਼ਈ ਜ਼ਿੰਦਗੀ 'ਚ ਵੇਖੇ ਨੇ ਜਿਨ੍ਹਾਂ ਨੇ ਸ਼ਾਮ ਨੂੰ ਪ੍ਰਣ ਕੀਤਾ ਤੇ ਅਗਲੇ ਦਿਨ ਉਹਨਾਂ ਬੋਤਲ ਨੂੰ ਹੱਥ ਤੱਕ ਨਾ ਲਾਇਆ, ਉਹ ਵੀ ਹੈਗੇ ਨੇ। ਹੁਣ ਇਹਦੇ ਲਈ ਆਪਣੇ ਆਪ, ਅੱਛਾ ਇਹ ਕੱਢ ਕੋਈ ਨਹੀਂ ਸਕਦਾ ਤੁਹਾਨੂੰ ਇਹਦੇ ਵਿੱਚੋਂ, ਕੋਈ ਧਾਗਾ ਤਵੀਤ ਮੰਤਰ ਕੋਈ ਤੁਹਾਨੂੰ ਐਬਾਂ ਵਿੱਚੋਂ ਬੁਰਾਈ ਵਿੱਚੋਂ ਬਾਹਰ ਨਹੀਂ ਕੱਢ ਸਕਦਾ ਜਿੰਨਾ ਚਿਰ ਬੰਦਾ ਆਪ ਨਿਕਲਣ ਲਈ ਤਿਆਰ ਨਾ ਹੋਵੇ, ਉਹਨਾਂ ਚਿਰ ਨਹੀਂ ਕੋਈ ਕੱਢ ਸਕਦਾ। ਕੋਈ ਐਸਾ ਕਿਸੇ ਕੋਲ ਮੰਤਰ ਨਹੀਂ ਹੈ, 100 ਵਾਰ ਕੋਈ ਕਹੀ ਜਾਵੇ, ਵੇਖੋ ਜੇ ਇੱਦਾਂ ਦਾ ਕੋਈ ਮੰਤਰ ਹੁੰਦਾ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਵਰਗੇ ਸੰਸਾਰ ਤੇ ਆ ਕੇ ਤੁਰ ਗਏ, ਸੰਸਾਰ ਬਦਲਿਆ ਥੋੜ੍ਹਾ ਥੋੜ੍ਹੇ ਬਹੁਤੇ ਲੋਕਾਂ 'ਚ ਫਰਕ ਜ਼ਰੂਰ ਪਿਆ ਆਪਾਂ ਕਹਿੰਦੇ। ਹੁਣ ਜੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਲੋਕ ਕੀ ਕਹਿੰਦੇ ਨੇ? ਭੂਤਨਾ ਹੈ, ਬਿਤਾਲਾ ਹੈ, ਕਿਉਂਕਿ ਉਹ ਜਿੱਥੇ ਜਿਹੜੀ ਰੱਸੀ ਵਿੱਚ ਉਹ ਬੱਝੇ ਹੋਏ ਨੇ ਨਾ, ਉਸ ਰੱਸੀ ਨੂੰ ਉਹ ਤੜਾਉਣਾ ਨਹੀਂ ਚਾਹੁੰਦੇ। ਜਿਹੜਾ ਤੋੜਨ ਆਉਂਦਾ, ਜਿਹੜਾ ਉਹ ਰੱਸੀ ਨੂੰ ਤੋੜਨ ਆਉਂਦਾ, ਉਹਨੂੰ ਕਹਿੰਦੇ ਨੇ ਤੂੰ ਤੇ ਭੂਤਨਾ ਹੈ, ਤੂੰ ਤੇ ਬਿਤਾਲਾ ਹੈ। ਅਸੀਂ ਕਈ ਵਾਰ ਮਹਿਸੂਸ ਕਰਦੇ ਜੀ, ਇੱਕ ਬੇਨਤੀ ਹੋਰ ਕਰਦਿਆਂ ਮੈਂ, ਸਾਨੂੰ ਨਾ ਗੁਰੂ ਨਾਨਕ ਸਾਹਿਬ ਦਾ ਜਦੋਂ ਆਪਾਂ ਨਾਂ ਸੁਣਦੇ ਹਾਂ, ਜਾਂ ਗੁਰੂ ਅੰਗਦ ਸਾਹਿਬ ਦਾ, ਗੁਰੂ ਅਮਰਦਾਸ ਦਾ, ਜਿਨ੍ਹਾਂ ਮਹਾਂਪੁਰਖਾਂ ਦਾ ਆਪਾਂ ਨਾਂ ਸੁਣਦੇ ਹਾਂ, ਅੱਜ ਆਪਾਂ ਇਹਨਾਂ ਦੇ ਦਰ ਤੇ ਆਉਂਦੇ ਹਾਂ, ਕੋਈ ਹੱਥਾਂ ਵਿੱਚ ਫੁੱਲ ਲਈ ਆਉਂਦਾ ਹੈ, ਕੋਈ ਦੁੱਧ ਦੇ ਡੱਬੇ ਚੁੱਕੀ ਆਉਂਦਾ, ਕੋਈ ਕੁਝ ਕਰਦਾ, ਕੋਈ ਕੁਝ ਕਰਦਾ, ਮਤਲਬ ਅਸੀਂ ਇੱਕ ਤਰੀਕੇ ਨਾਲ ਕੋਈ ਚੀਜ਼ਾਂ ਇਹਨਾਂ ਦੇ ਅੱਗੇ ਭੇਟ ਕਰਦੇ ਹਾਂ। ਪਰ ਜਿੰਨਾ ਚਿਰ ਗੁਰੂ ਨਾਨਕ ਸਾਹਿਬ ਮਹਾਰਾਜ ਸਰੀਰ ਕਰਕੇ ਜਿਉਂਦੇ ਰਹੇ ਨੇ, ਸਾਹ ਉਹਨਾਂ ਦੇ ਚੱਲਦੇ ਰਹੇ ਨੇ ਇਸ ਧਰਤੀ ਦੇ ਉੱਤੇ, ਤੇ ਸਾਨੂੰ ਇੱਕ ਬੜਾ ਵੱਡਾ ਭੁਲੇਖਾ ਹੈ ਵੀ ਗੁਰੂ ਨਾਨਕ ਸਾਹਿਬ ਜਿੱਥੇ ਜਾਂਦੇ ਹੋਣਗੇ ਅੱਗੋਂ ਨਗਰ ਦੇ ਲੋਕ ਖਲੋਤੇ ਹੋਣਗੇ ਤੇ ਪੈਰਾਂ ਤੇ ਆਣ ਕੇ ਮੱਥਾ ਟੇਕਦੇ ਹੋਣਗੇ ਵੀ ਆਓ ਬਾਬਾ ਜੀ ਤੁਸੀਂ ਆ ਗਏ, ਤੁਸੀਂ ਆ ਗਏ। ਨਹੀਂ, ਇੱਦਾਂ ਨਹੀਂ ਸੀ ਹੁੰਦਾ। ਉਹਨਾਂ ਨੇ ਰੋੜੇ ਵੀ ਖਾਧੇ, ਵੱਟੇ ਖਾਧੇ ਉਹਨਾਂ ਨੇ। ਜੇ ਪੈਰਾਂ ਤੇ ਮੱਥਾ ਟੇਕਣ ਵਾਲੀ ਖੇਡ ਹੁੰਦੀ ਤੇ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਤੱਤੀ ਤਵੀ ਤੇ ਬੈਠਣਾ ਨਾ ਪੈਂਦਾ। ਇਹਦਾ ਮਤਲਬ ਹੈ ਰਸਤਾ ਬੜਾ ਔਖਾ ਹੈ, ਇਹ ਰਸਤਾ ਸੌਖਾ ਨਹੀਂ ਹੈ। ਜੇ ਪੈਰਾਂ ਤੇ ਮੱਥਾ ਟੇਕਣ ਵਾਲੀ ਖੇਡ ਹੁੰਦੀ ਤੇ ਗੁਰੂ ਕਲਗੀਧਰ ਮਹਾਰਾਜ ਦੇ ਚਾਰ ਬੱਚੇ ਸ਼ਹੀਦ ਨਾ ਹੁੰਦੇ। ਸਾਨੂੰ ਏਦਾਂ ਲੱਗਦਾ ਵੀ ਜਿਵੇਂ ਅੱਜ ਕੱਲ੍ਹ ਨੀ ਬਾਬੇ ਆਉਂਦੇ, ਲੋਕ ਏਦਾਂ ਗੁਲਦਸਤੇ ਚੁੱਕੀ ਫਿਰਦੇ ਨੇ ਵੀ ਏਦਾਂ ਗੁਰੂ ਨਾਨਕ ਸਾਹਿਬ ਜਿੱਥੇ ਗਏ ਗੁਲਦਸਤੇ ਉਹ ਚੁੱਕੀ ਫਿਰਦੇ ਹੋਣਗੇ ਲੋਕ। ਨਹੀਂ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੋ। ਮਹਾਰਾਜ ਨੇ ਬਾਣੀ ਵਿੱਚ ਲਿਖਿਆ, ਕੋਈ ਆਖੇ ਭੂਤਨਾ ਕੋ ਕਹੈ ਬੇਤਾਲਾ, ਕੋਈ ਆਖੇ ਆਦਮੀ ਨਾਨਕ ਵਿਚਾਰਾ। ਕਿਉਂਕਿ ਧਰਮ ਦਾ ਰਾਹ ਜਿਹੜਾ ਹੈ ਉਹ ਰਾਹ ਹੀ ਮੁਸੀਬਤ ਦਾ ਹੈ, ਉਹ ਰਾਹ ਹੀ ਦੁੱਖਾਂ ਦਾ ਹੈ। ਤੇ ਦੁੱਖ ਦੋ ਤਰ੍ਹਾਂ ਦੇ ਨੇ, ਫਿਜ਼ੀਕਲ ਤੌਰ ਤੇ ਵੀ ਆਉਂਦੇ ਨੇ, ਤੇ ਜੇ ਆਪਣੇ ਆਪ ਨੂੰ ਸਵਾਰਨਾ ਹੋਵੇ ਤੇ ਤੁਹਾਨੂੰ ਆਪਣੇ ਅੰਦਰ ਨੂੰ ਵੀ ਦੁੱਖ ਦੇਣੇ ਪੈਂਦੇ ਨੇ। ਅੰਦਰ ਨੂੰ ਸਰੀਰ ਦੇ ਦੁੱਖ ਕਿੱਦਾਂ ਦੇ ਨੇ? ਸਰੀਰ ਦੇ ਦੁੱਖ ਇਹ ਨੇ ਵੀ ਜਦੋਂ ਬਾਬੇ ਦੀ ਬਾਣੀ ਵਿੱਚੋਂ ਆਪਾਂ ਪੜ੍ਹਾਂਗੇ ਵੀ ਬੋਲੀਐ ਸੱਚ ਧਰਮ ਝੂਠ ਨਾ ਬੋਲੀਐ, ਬੋਲੀਐ ਸੱਚ ਧਰਮ ਝੂਠ ਨਾ ਬੋਲੀਐ, ਇਹ ਹੈ ਧਰਮ ਦਾ ਰਾਹ ਵੀ ਜ਼ੁਬਾਨ ਉੱਤੇ ਝੂਠ ਨਹੀਂ ਆਉਣਾ ਚਾਹੀਦਾ। ਬੋਲੀਏ ਸੱਚ ਧਰਮ ਝੂਠ ਨਾ ਬੋਲੀਏ, ਜੋ ਗੁਰ ਦੱਸੈ ਵਾਟ ਮੁਰੀਦਾਂ ਜੋਲੀਏ, ਜਿਹੜਾ ਰਾਹ ਗੁਰੂ ਦੱਸਦਾ ਹੈ ਉਸੇ ਰਾਹ ਉੱਤੇ ਚੱਲਣਾ। ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾਂ ਕੇਰੀ ਬਿਖਮ ਮਾਰਗ ਚੱਲਣਾ। ਹੁਣ ਸਾਨੂੰ ਲੱਗਦਾ ਜੇ ਮੈਂ ਸੱਚ ਬੋਲ ਦਿੱਤਾ ਮੇਰਾ ਤੇ ਸਭ ਕੁਝ ਤਬਾਹ ਹੋ ਜਾਣਾ, ਮੇਰਾ ਤੇ ਸਭ ਕੁਝ, ਮੈਂ ਤੇ ਖਿਲਰ ਜਾਵਾਂਗਾ। ਪਰ ਨਹੀਂ, ਉਹੋ ਹੀ ਤੇ ਖਿਲਾਰਨਾ ਹੈ ਆਪਣੇ ਆਪ ਨੂੰ, ਇਹੋ ਹੀ ਤਪੱਸਿਆ। ਹੋਰ ਤਪੱਸਿਆ ਕੀ ਹੈ? ਹੋਰ ਭਗਤੀ ਕੀ ਹੈ? ਇਹੋ ਹੀ ਇਬਾਦਤ ਹੈ, ਹੋਰ ਕੋਈ ਇਬਾਦਤ ਨਹੀਂ ਹੁੰਦੀ। ਤੇ ਜਦੋਂ ਤੁਸੀਂ ਐਕਸੈਪਟ ਕਰਦੇ ਹੋ ਸੱਚ ਨੂੰ, ਉਹ ਕਿਸੇ ਵੀ ਲੈਵਲ ਤੇ ਹੋਵੇ, ਫਿਜ਼ੀਕਲ ਸਰੀਰਕ ਲੈਵਲ ਉੱਤੇ ਹੋਵੇ, ਉਹ ਗੱਲ ਅੰਦਰੂਨੀ ਹੋਵੇ, ਜਦੋਂ ਤੁਹਾਨੂੰ ਪਤਾ ਲੱਗਦਾ ਵੀ ਤੁਸੀਂ ਝੂਠ ਬੋਲ ਰਹੇ ਹੋ, ਪਰ ਨਹੀਂ ਇਹ ਬੋਲਣਾ ਨਹੀਂ ਸੀ ਚਾਹੀਦਾ ਅੰਦਰ ਨੂੰ, ਇਹ ਵੀ ਭੰਨ ਤੋੜ ਬੜੀ ਔਖੀ ਹੁੰਦੀ। ਜੋ ਤੁਹਾਨੂੰ ਪਤਾ ਸੀ ਵੀ ਤੁਸੀਂ ਫਰੇਬ ਕਰ ਰਹੇ ਹੋ, ਧੋਖਾ ਕਰ ਰਹੇ ਹੋ, ਬੇਈਮਾਨੀ ਕਰ ਰਹੇ ਹੋ, ਤੁਸੀਂ ਬਿਲਕੁਲ ਉਹਦੇ ਵਿੱਚ ਇੱਕਮੇਕ ਹੋਏ। ਅੱਛਾ, ਕਈ ਇੱਕ ਲੈਵਲ ਹੁੰਦਾ ਜਿੱਥੇ ਤੱਕ ਜਿੱਥੋਂ ਤੱਕ ਬੰਦੇ ਨੂੰ ਲੱਗਦਾ ਹੈ ਵੀ ਇਹ ਕੰਮ ਗਲਤ ਹੈ, ਇੱਕ ਲੈਵਲ ਫਿਰ ਉਹ ਵੀ ਆਉਂਦਾ ਜਿੱਥੇ ਬੰਦਾ ਉਸ ਕੰਮ ਨੂੰ ਗਲਤ ਵੀ ਮੰਨਣੋਂ ਹਟ ਜਾਂਦਾ। ਇਹ ਵੀ ਮੁਸ਼ਕਲ ਹੈ ਇੱਕ, ਮਤਲਬ ਇੱਕ ਉਹਨੂੰ ਫਿਰ ਆਪਾਂ ਕਹਿੰਦੇ ਹੁਣ ਤੇ ਬੰਦੇ ਦੀ ਜ਼ਮੀਰ ਹੀ ਮਰ ਗਈ, ਇਹਦੀ ਤੇ ਆਤਮਾ ਹੀ ਮਰ ਗਈ, ਹੁਣ ਫਿਰ ਉਹਦਾ ਇਲਾਜ ਨਹੀਂ। ਇੱਕ ਪੁਆਇੰਟ ਹੁੰਦਾ ਜਿੱਥੇ ਜਾ ਕੇ ਡਾਕਟਰ ਪਤਾ ਕੀ ਕਹਿੰਦਾ, ਡਾਕਟਰ ਕਹਿੰਦਾ ਕੋਈ ਨਹੀਂ ਲੈ ਉਹ ਬਚਾ ਲਵਾਂਗੇ। ਤੇ ਇੱਕ ਪੁਆਇੰਟ ਉਹ ਆ ਜਾਂਦਾ, ਇੱਕ ਸਮਾਂ ਉਹ ਆ ਜਾਂਦਾ ਜਿੱਥੇ ਡਾਕਟਰ ਕਹਿੰਦਾ ਵੀ ਹੁਣ ਹੱਥ ਖੜੇ ਨੇ, ਅਰਦਾਸ ਕਰ ਲਓ, ਜੇ ਬਚ ਗਿਆ ਤੇ ਠੀਕ ਹੈ, ਨਹੀਂ ਤੇ ਕੰਮ ਨਿਬੜਿਆ। ਹੁਣ ਇੱਦਾਂ ਹੀ ਧਰਮ ਦੀ ਦੁਨੀਆਂ ਵਿੱਚ ਇੱਕ ਸਮਾਂ ਉਹ ਹੈ ਜਿੱਦਣ ਤੁਹਾਡੇ ਅੰਦਰ ਦੇ ਸੰਸਕਾਰ ਤੁਹਾਨੂੰ ਗਲਤ ਕੰਮ ਤੋਂ ਹਲੂਣਾ ਦਿੰਦੇ ਨੇ ਵੀ ਇਹ ਕੰਮ ਮਾੜਾ ਹੈ। ਇੱਕ ਲੈਵਲ, ਜੇ ਮੈਂ ਕਹਿੰਦਾ ਇੰਨੀ ਆਵਾਜ਼ ਵੀ ਆਉਂਦੀ ਹੈ ਤੇ ਸਦਕੇ, ਇਹਦਾ ਮਤਲਬ ਧਰਮ, ਭਾਵੇਂ ਤੁਸੀਂ ਗਲਤ ਕਰੀ ਵੀ ਜਾਓ ਪਰ ਤੁਹਾਨੂੰ ਅੰਦਰੋਂ ਆਵਾਜ਼ ਆਉਂਦੀ ਹੈ ਨਾ ਇੱਕ, ਉਹਨੂੰ ਜ਼ਮੀਰ ਦੀ ਆਵਾਜ਼ ਕਹਿੰਦੇ ਨੇ। ਤੁਹਾਨੂੰ ਲੱਗਦਾ ਵੀ ਨਹੀਂ ਯਾਰ ਕੰਮ ਇਹ ਠੀਕ ਨਹੀਂ, ਫਵਮਾ ਨਹੀਂ, ਅਜੇ ਆਵਾਜ਼ ਆਉਂਦੀ ਹੈ, ਅਜੇ ਕੰਨਾਂ 'ਚ ਆਵਾਜ਼ ਪੈਂਦੀ ਹੈ, ਅਜੇ ਇਲਾਜ ਹੋ ਸਕਦਾ। ਪਰ ਇੱਕ ਸਮਾਂ ਉਹ ਆਉਂਦਾ ਹੈ ਜਦੋਂ ਉਹ ਆਵਾਜ਼ ਸੁਣਨੀ ਬੰਦ ਹੋ ਜਾਂਦੀ, ਫਿਰ ਬੰਦਾ ਡੈੱਡ ਹੈ, ਮਰਿਆ ਹੈ, ਫਿਰ ਉਹਦਾ ਕੋਈ ਇਲਾਜ ਨਹੀਂ ਹੁੰਦਾ। ਖੈਰ, ਕਬੀਰ ਸਾਹਿਬ ਨੇ ਗੱਲ ਇਹ ਸਮਝਾਈ ਵੀ ਭਾਈ ਮੋਹ ਦੀ ਜੇਵਰੀ ਨਾਲ ਸਾਰਾ ਸੰਸਾਰ ਬੱਝਾ ਹੋਇਆ ਹੈ, ਰੱਸੀ ਨਾਲ ਬੱਝਾ ਹੋਇਆ ਹੈ, ਇਸ ਮੋਹ ਦੀ ਗੁਲਾਮੀ ਵਿੱਚੋਂ ਬਾਹਰ ਨਿਕਲੋ। ਜਿਹੜੀ ਵੀ ਚੀਜ਼ ਨਾਲ ਤੁਹਾਨੂੰ ਮੋਹ ਹੈ, ਤੁਹਾਨੂੰ ਸਰੀਰ ਨਾਲ ਮੋਹ ਹੈ, ਤੁਹਾਨੂੰ ਧਨ ਦੌਲਤ ਨਾਲ ਮੋਹ ਹੈ, ਬਾਹਰ ਨਿਕਲ ਆਓ, ਦੁਖੀ ਹੋਵੋਗੇ। ਰੱਸੀਆਂ ਨਾਲ ਬੱਝਣਾ ਕੋਈ ਚੰਗੀ ਗੱਲ ਥੋੜ੍ਹਾ ਹੁੰਦੀ ਹੈ। ਅਗਲੇ ਬਚਨ ਵਿੱਚ ਕਬੀਰ ਸਾਹਿਬ ਨੇ ਆਖਿਆ ਕਿ ਕਬੀਰ ਹੰਸ ਉੱਡਿਓ ਤਨ ਗਾਡਿਓ ਸੁਜਾਈ ਸੈਨਾ। ਬਾਬਾ ਕਬੀਰ ਸਾਹਿਬ ਕਹਿੰਦੇ ਨੇ ਹੁਣ ਅਵਸਥਾ ਇਹ ਬਣ ਗਈ ਵੀ ਹੰਸ ਹੀ ਉੱਡ ਗਿਆ, ਉਹ ਹੰਸ ਪ੍ਰਤੀਕ ਹੈ ਜੀ ਚੰਗਿਆਈ ਦਾ। ਆਖਿਆ ਚੰਗਿਆਈ ਜੀਵਨ ਦੇ ਵਿੱਚੋਂ ਖੰਭ ਲਾ ਕੇ ਉੱਡ ਗਈ ਹੈ। ਜਦੋਂ ਮੈਂ ਮੋਹ ਦੇ ਵੱਸ ਪਿਆ, ਦੋ ਪੰਛੀ ਹੁੰਦੇ ਨੇ, ਇੱਕ ਹੰਸ ਹੈ ਤੇ ਇੱਕ ਬੰਗਲਾ ਹੈ। ਹੰਸ ਜਿੱਥੇ ਵੀ ਬਾਣੀ ਦੇ ਵਿੱਚ ਆਵੇਗਾ, ਉਹ ਮਤਲਬ ਚੰਗੇ ਪੱਖ ਤੋਂ ਹੀ ਆਵੇਗਾ। ਗੁਰਸਿੱਖਾਂ ਨੂੰ ਹੰਸ ਕਿਹਾ ਗਿਆ, ਸਤ ਸੰਗਤ ਵਿੱਚ ਬਹਿਣ ਵਾਲਿਆਂ ਨੂੰ ਹੰਸ ਕਿਹਾ ਗਿਆ, ਉਹ ਚੰਗਿਆਈ ਦੇ ਪੱਖ ਤੋਂ ਹੀ ਆਵੇਗਾ। ਤੇ ਹੰਸ ਦਾ ਸੁਭਾਅ ਕੀ ਹੈ? ਹੰਸ ਦਾ ਸੁਭਾਅ ਇਹ ਹੈ ਵੀ ਸਿਚੁਏਸ਼ਨ ਜਿੱਦਾਂ ਦੀ ਮਰਜ਼ੀ ਹੋ ਜਾਵੇ, ਉਹ ਆਪਣੇ ਸੁਭਾਅ, ਉਹ ਆਪਣੀ ਚੰਗਿਆਈ ਦਾ ਤਿਆਗ ਨਹੀਂ ਕਰਦਾ। ਇਹ ਹੰਸ ਦਾ ਸੁਭਾਅ ਹੈ। ਸ਼ੇਖ ਫਰੀਦ ਸਾਹਿਬ ਦਾ ਇੱਕ ਬੋਲ ਹੈ, ਫਰੀਦ ਸਾਹਿਬ ਕਹਿੰਦੇ ਨੇ, ਹੰਸ ਉੱਡਰ ਕੋਧਰੇ ਪਿਆ। ਆਖਿਆ ਹੰਸ ਉੱਡਿਆ ਤੇ ਕੋਧਰੇ ਦੇ ਬੂਟੇ ਉੱਤੇ ਜਾ ਕੇ ਬਹਿ ਗਿਆ। ਉਦਾਂ ਹੰਸ ਹੀਰਾ ਮੋਤੀ ਖਾਂਦੇ ਨੇ, ਮਾਨ ਸਰੋਵਰ ਵਿੱਚ ਰਹਿੰਦੇ ਨੇ। ਹੰਸ ਉੱਡਰ ਕੋਧਰੇ ਪਿਆ, ਲੋਕ ਵਿਡਾਰਨ ਜਾਏ। ਲੋਕ ਡਾਉਣ ਜਾਂਦੇ ਨੇ, ਉਹ ਤੇਰਾ ਇੱਥੇ ਕੀ ਕੰਮ, ਤੂੰ ਕੋਧਰੇ ਦੇ ਬੂਟੇ ਉੱਤੇ ਕਾਹਤੋਂ ਬਹਿ ਗਿਆ। ਤੇ ਸ਼ੇਖ ਫਰੀਦ ਸਾਹਿਬ ਕਹਿੰਦੇ, ਇਹਨਾਂ ਲੋਕਾਂ ਨੂੰ ਇਹ ਨਹੀਂ ਪਤਾ ਵੀ ਬੇਸ਼ੱਕ ਉਹ ਕੋਧਰੇ ਦੇ ਬੂਟੇ ਉੱਤੇ ਬੈਠਾ ਹੈ, ਪਰ ਉਹ ਕੋਧਰਾ ਖਾਂਦਾ ਨਹੀਂ ਹੈ, ਉਹਦੀ ਖੁਰਾਕ ਹੀ ਨਹੀਂ ਹੈਗੀ। ਉਹ ਬਹਿ ਗਿਆ ਕਿਤੇ, ਠੀਕ ਹੈ, ਗੁਰੂ ਨਾਨਕ ਬੜੇ ਕੋਧਰਿਆਂ ਦੇ ਉੱਤੇ ਬੈਠਾ, ਪਰ ਕੋਧਰੇ ਨੂੰ ਖਾਧਾ ਨਹੀਂ ਹੈ। ਵੇਖੋ, ਦੋ ਗੱਲਾਂ ਨੇ, ਤੁਸੀਂ ਬੁਰਿਆਂ ਵਿੱਚ ਵੀ ਬਹਿਣਾ ਹੈ ਨਾ, ਤੇ ਹੰਸ ਵਰਗੇ ਹੋਵੋ ਵੀ ਬੁਰਿਆਂ ਵਿੱਚ ਬਹਿ ਗਏ ਹੋ, ਪਰ ਉਹਨਾਂ ਦੀ ਬੁਰਾਈ ਤੁਹਾਡੇ ਉੱਤੇ ਅਸਰ ਨਹੀਂ ਕਰਦੀ, ਤੁਸੀਂ ਆਪਣਾ ਸੁਭਾਅ ਨਹੀਂ ਛੱਡਦੇ। ਪਰ ਖੇਡ ਉਲਟੀ ਹੁੰਦੀ ਹੈ, ਜੇ ਤੁਸੀਂ ਹੰਸ ਅਜੇ ਨਹੀਂ ਬਣੇ, ਫਿਰ ਬੁਰਿਆਂ ਤੋਂ ਜਿੰਨਾ ਦੂਰ ਹੋਇਆ ਜਾਵੇ ਓਨਾ ਹੋ ਜਾਓ। ਗੁਰੂ ਨਾਨਕ ਮਹਾਰਾਜ ਆਪਣੀ ਜ਼ਿੰਦਗੀ, ਆਪਣੀ ਹਯਾਤੀ ਦੇ ਵਿੱਚ ਬੜੇ ਲੋਕਾਂ ਨੂੰ ਮਿਲੇ। ਅੱਛਾ, ਤੇ ਮੈਂ ਕਦੀ ਸੋਚਦਾ ਹੁੰਦਾ ਗੁਰੂ ਨਾਨਕ ਨੂੰ ਕਿੰਨਿਆਂ ਲੋਕਾਂ ਨੇ ਮੋਹ ਪਿਆਰ ਕੀਤਾ ਹੋਣਾ। ਉਹ ਵੀ ਹੈਗੇ ਨੇ ਲੋਕ, ਕਿੰਨੇ ਐਸੇ ਹੋਣਗੇ ਜਿਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਨੇ ਆਖਿਆ ਧੰਨ ਤੁਹਾਡੀ ਸਿੱਖੀ, ਧੰਨ ਹੋ ਤੁਸੀਂ, ਤੁਸੀਂ ਸੇਵਾ ਭਾਈ ਲਾਲੋ ਵਰਗੇ ਕਿੰਨੇ ਬਾਬੇ ਨੂੰ ਆਪਣੀ ਜ਼ਿੰਦਗੀ ਵਿੱਚ ਮਿਲੇ। ਪਰ ਗੁਰੂ ਸਾਹਿਬ ਕਿਸੇ ਨਾਲ ਮੋਹ ਪਾ ਕੇ ਇੱਕ ਥਾਂ 'ਤੇ ਨਹੀਂ ਨਾ ਟਿਕੇ। ਰਾਜਾ ਸ਼ਿਵਨਾਭ ਕਹਿੰਦਾ ਸੀ ਇੱਥੇ ਟਿਕ ਜਾ, ਕਿਉਂਕਿ ਗੁਰੂ ਸਾਹਿਬ ਨੇ ਇਸ ਰਿਐਲਿਟੀ ਨੂੰ ਜਾਣਿਆ ਸੀ ਵੀ ਸਰੀਰ ਸਦਾ ਨਹੀਂ ਰਹਿਣੇ, ਇਸ ਕਰਕੇ ਸਰੀਰਾਂ ਨਾਲ ਸਾਂਝ ਨਹੀਂ, ਵਿਚਾਰਾਂ ਨਾਲ ਸਾਂਝ ਹੋਣੀ ਚਾਹੀਦੀ ਹੈ। ਬੜੇ ਐਸੇ ਸੀ ਜਿਹੜੇ ਗੁਰੂ ਨਾਨਕ ਸਾਹਿਬ ਨੂੰ ਯਾਦ ਕਰਦੇ ਨੇ, ਬੜੇ ਵਿਰਾਗ ਵਿੱਚ ਨੇ, ਪਰ ਗੁਰੂ ਉੱਥੇ ਨਹੀਂ ਟਿਕਿਆ ਕਿਉਂਕਿ ਉਹ ਜਗਤ ਦੇ ਉਧਾਰ ਲਈ ਆਏ ਸਨ। ਖੈਰ, ਹੁਣ ਸ਼ੇਖ ਫਰੀਦ ਸਾਹਿਬ ਕਹਿਣ ਲੱਗੇ, ਹੰਸ ਉੱਡਰ ਕੋਧਰੇ ਪਿਆ, ਲੋਕ ਵਿਡਾਰਨ ਜਾਏ, ਗੈਲਾ ਲੋਕ ਨਾ ਜਾਣੀ, ਹੰਸ ਨਾ ਕੋਧਰਾ ਖਾਏ। ਆਖਿਆ ਇਹਨਾਂ ਲੋਕਾਂ ਨੂੰ ਪਤਾ ਹੀ ਨਹੀਂ ਵੀ ਹੰਸ ਬੇਸ਼ੱਕ ਕੋਧਰੇ ਦੇ ਬੂਟੇ ਉੱਤੇ ਬਹਿ ਗਏ, ਪਰ ਉਹ ਕੋਧਰਾ ਖਾਂਦਾ ਨਹੀਂ ਹੈ। ਗੁਰਸਿੱਖ ਜਿੱਥੇ ਵੀ ਬੈਠਾ, ਉਹ ਆਪਣਾ ਹਰਜਨ ਰਾਮ ਨਾਮ ਗੁਣ ਗਾਵੈ ਜੇ। ਸੋ ਹੰਸ ਪ੍ਰਤੀਕ ਹੈ ਚੰਗਿਆਈ ਦਾ। ਤੇ ਬਾਬਾ ਕਬੀਰ ਸਾਹਿਬ ਕਹਿੰਦੇ ਨੇ, ਕਬੀਰ ਹੰਸ ਉੱਡਿਓ ਤਨ ਗਾਡਿਓ। ਜਿਹਦੇ ਅੰਦਰੋਂ ਚੰਗਿਆਈ ਉੱਡ ਗਈ, ਉਹਦਾ ਤਨ ਵਿਕਾਰਾਂ ਵਿੱਚ ਗੱਡਿਆ ਗਿਆ। ਸੋ ਜਾਈ ਸੈਨਾ, ਸੈਨਾ ਦਾ ਮਤਲਬ ਹੁੰਦਾ ਸੈਨਤਾ ਨਾਲ, ਸੋਜਾਈ ਦਾ ਮਤਲਬ ਹੁੰਦਾ ਸੂਝ। ਤੇ ਬਾਬਾ ਕਬੀਰ ਸਾਹਿਬ ਕਹਿਣ ਲੱਗੇ, ਫਿਰ ਆਤਮਕ ਮੌਤ ਆਉਂਦੀ ਹੈ, ਉਹ ਸੈਨਤਾ ਮਾਰ ਰਹੀ ਹੁੰਦੀ ਵੀ ਹੁਣ ਤੇਰੇ ਅੰਦਰੋਂ ਚੰਗਿਆਈ ਉੱਡ ਗਈ, ਹੁਣ ਤੇਰਾ ਬੇੜਾ ਡੁੱਬਣ ਵਾਲਾ ਹੀ ਹੈ। ਪਰ ਬੰਦਾ ਕੀ ਕਰਦਾ ਹੈ, ਕਹਿੰਦੇ ਅਜਹੂ ਜੀਉ ਨਾ ਛੋਡਈ, ਰੰਕਾਈ ਨੈਨਾ। ਬਰਬਾਦੀ ਦੇ ਕੰਢੇ ਵੱਲ ਜਾ ਰਿਹਾ ਹੈ, ਮੋਹ ਦਾ ਸਤਾਇਆ ਹੋਇਆ, ਦੁਖੀ ਹੋ ਰਿਹਾ, ਪਰ ਹੁਣ ਇੰਨਾ ਕੰਗਾਲ ਹੋ ਚੁੱਕਿਆ ਹੈ, ਉਹ ਸੈਨਤਾਂ ਵਸਦੀਆਂ ਦਿਖਦੀਆਂ ਹੀ ਨਹੀਂ। ਤੇ ਕਬੀਰ ਸਾਹਿਬ ਨੇ ਅੱਜ ਜਿਹੜਾ ਬਚਨ ਰੱਖਿਆ, ਉਹਨਾਂ ਇਸੇ ਲੜੀ ਨੂੰ ਅੱਗੇ ਤੋਰਿਆ। ਉਹਨਾਂ ਆਖਿਆ, ਮੈਂ ਨਹੀਂ ਦੁਨੀਆਂ ਵਾਂਗੂ ਚੱਲਦਾ, ਮੈਂ ਪਤਾ ਕੀ ਕਰਦਾ। ਕਬੀਰ ਨੈਣ ਨਿਹਾਰੋ ਤੁਝ ਕੋ, ਮੈਂ ਅੱਖਾਂ ਨਾਲ ਪਰਮੇਸ਼ਰ ਤੈਨੂੰ ਤੱਕਦਾ। ਅੱਖਾਂ ਨਾਲ ਪਰਮੇਸ਼ਰ ਨੂੰ ਕਿਵੇਂ ਤੱਕਿਆ ਜਾਂਦਾ? ਸਾਰਿਆਂ ਵਿੱਚ ਰੱਬ ਦੀ ਜੋਤ ਸਮਝਣੀ, ਇਹਨੂੰ ਕਹਿੰਦੇ ਨੇ ਅੱਖਾਂ ਨਾਲ ਪਰਮੇਸ਼ਰ ਨੂੰ ਤੱਕਣਾ। ਇਹਨਾਂ ਅੱਖਾਂ ਨਾਲ ਬੁਰਾਈ ਨੂੰ ਛੱਡ ਦੇਣਾ ਤੇ ਚੰਗਿਆਈ ਵੇਖਣੀ, ਗੁਣ ਵੇਖਣੇ, ਇਹਨੂੰ ਕਹਿੰਦੇ ਨੇ ਰੱਬ ਨੂੰ ਤੱਕਣਾ। ਕਬੀਰ ਨੈਣ ਨਿਹਾਰੋ ਤੁਝ ਕੋ, ਸ਼ਰਵਣ ਸੁਣੋ ਤੋਂ ਨਾਉ। ਕੰਨਾਂ ਨਾਲ ਮੈਂ ਬੁਰਾਈ ਨਹੀਂ ਸੁਣਦਾ, ਰੱਬ ਜੀ ਤੇਰਾ ਨਾਂ ਹੀ ਸੁਣਦਾ। ਇੱਕ ਬਚਨ ਆਉਂਦਾ ਬਾਬੇ ਦੀ ਬਾਣੀ ਚ, ਉੱਥੇ ਮਹਾਰਾਜ ਕਹਿੰਦੇ, ਨੈਣ ਨਾ ਦੇਖੈ ਸਾਧ, ਸੇ ਨੈਣ ਬਿਹਾਲਿਆ, ਜਿਹੜੀਆਂ ਅੱਖਾਂ ਗੁਰੂ ਦੇ ਦਿਦਾਰੇ ਨਹੀਂ ਕਰਦੀਆਂ ਉਹ ਬੇਹਾਲ ਹੋ ਜਾਂਦੀਆਂ, ਉਹਨਾਂ ਦਾ ਹਾਲ ਹੀ ਕੋਈ ਨਹੀਂ ਰਹਿੰਦਾ, ਦੁੱਖ ਭੋਗਦੀਆਂ। ਕਰਨ ਨਾ ਸੁਣਹੀ ਨਾਦ, ਕਰਨ ਮੁੰਦ ਘਾਲਿਆ। ਬਾਬੇ ਨੇ ਆਖਿਆ ਜਿਹੜੇ ਕੰਨ ਰੱਬ ਦੀ ਸਿਫਸਲਾ ਚੰਗਿਆਈ ਨਹੀਂ ਨਾ ਸੁਣ ਸਕਦੇ। ਰੱਬ ਦੀ ਸਿਫਸਲਾ ਕੀ ਹੁੰਦੀ ਹੈ? ਹੁਣ ਮੰਨ ਲਓ ਮੈਂ ਇੱਦਾਂ ਵਾਹਿਗੁਰੂ ਵਾਹਿਗੁਰੂ ਕਰੀ ਜਾਂਦਾ, ਤੁਸੀਂ ਸਾਰਿਆਂ ਨੇ ਸੁਣੀ ਜਾਣਾ, ਉਹ 'ਚ ਮੁਸ਼ਕਿਲ ਵਾਲੀ ਕਿਹੜੀ ਗੱਲ ਹੈ? ਇਹ 'ਚ ਤਾਂ ਕੋਈ ਮੁਸ਼ਕਿਲ ਵਾਲੀ ਗੱਲ ਨਹੀਂ ਹੈ। ਫਿਰ ਕਿਹੜੇ ਕੰਨ ਨੇ ਜਿਹੜੇ ਸੁਣਦੇ ਨਹੀਂ ਕੁਝ? ਉਹ ਕੰਨ ਹੁੰਦੇ ਨੇ, ਮੰਨ ਲਓ ਤੁਹਾਡੇ ਅੰਦਰ ਕੋਈ ਖੋਟ ਹੈ, ਐਬ ਹੈ, ਤੇ ਤੁਹਾਨੂੰ ਕੋਈ ਕਹਿੰਦਾ ਸੱਜਣਾ ਤੇਰੇ ਵਿੱਚ ਐਬ ਹੈ, ਤੁਹਾਡੇ ਕੰਨ ਉਸ ਗੱਲ ਨੂੰ ਸੁਣਦੇ ਨਹੀਂ। ਜਿੱਦਣ ਉਹ ਚੀਜ਼ ਸੁਣਨ ਲੱਗ ਪਏ ਨਾ, ਸਮਝੋ ਤੁਸੀਂ ਰੱਬ ਦਾ ਨਾਂ ਸੁਣਨ ਲੱਗ ਪਏ ਹੋ। ਕਰਨ ਨਾ ਸੁਣਹੀ ਨਾਦ, ਕਰਨ ਮੁੰਦ ਘਾਲਿਆ। ਰਸਨਾ ਜਪੈ ਨਾ ਰਾਮ, ਤਿਲ ਤਿਲ ਕਰ ਕੱਟੀਐ। ਹਰ ਹਾਂ ਜਬ ਵਿਸਰੈ ਗੋਬਿੰਦ, ਹਰ ਹਾਂ ਹੇ ਭੈਣੇ, ਜਦੋਂ ਗੋਬਿੰਦ ਰੱਬ ਵਿਸਰਦਾ ਹੈ, ਦਿਨੋ ਦਿਨ ਘਟਿਆ। ਬੰਦਾ ਜਿਵੇਂ ਕਿਸੇ ਨੂੰ ਰੋਗ ਚਿੰਬੜ ਜਾਵੇ ਤੇ ਘਟਦਾ ਜਾਂਦਾ ਹੈ, ਇੱਦਾਂ ਹੀ ਗੁਰੂ ਦੀ ਵਿਚਾਰ ਤੋਂ ਸੱਖਣਾ ਬੰਦਾ ਘਟਦਾ ਹੀ ਜਾਂਦਾ। ਸੋ ਗੁਰੂ ਕਿਰਪਾ ਕਰੇ, ਬਾਬਾ ਕਬੀਰ ਸਾਹਿਬ ਨੇ ਆਖਿਆ, ਕਬੀਰ ਨੈਣ ਨਿਹਾਰੋ ਤੁਝਕੋ, ਸ਼ਰਵਣ ਸੁਣੋ ਤੋਂ ਨਾਉ, ਬੈਣ ਉੱਚਰੋ ਤੋਂ ਨਾਮ ਜੀ। ਬੋਲਾਂ ਤੋਂ ਮੈਂ ਤੇਰਾ ਨਾਮ ਉੱਚਰਦਾ, ਤੇਰੇ ਭਲੇ ਬੋਲ ਬੋਲਦਾ। ਬੈਣ ਉੱਚਰੋ ਤੋਂ ਨਾਮ ਜੀ, ਚਰਨ ਕਮਲ ਰਿਦ ਠਾਉ, ਆਪਣੇ ਹਿਰਦੇ ਚ ਮਹਾਰਾਜ ਤੁਹਾਡਾ ਉਪਦੇਸ਼ ਵਸਾ ਕੇ ਰੱਖਦਾ, ਇਹ ਮੇਰਾ ਜੀਵਨ ਹੈ। ਗੁਰੂ ਕਿਰਪਾ ਕਰੇ, ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬਹੁਤ ਬਹੁਤ ਧੰਨਵਾਦ ਸਤਿਕਾਰਯੋਗ ਗਿਆਨੀ ਗੁਰਸ਼ਰਦ ਸਿੰਘ ਜੀ, ਕੀਮਾ ਕਲਾਂ ਜਵਾਬ ਜੀ ਦੇ ਨਾਲ ਲੜੀਵਾਰ ਭਗਤ ਬਾਣੀ ਦੀ ਕਥਾ ਜੋ ਸ਼ਾਮ ਦੇ ਵਕਤ ਚੱਲਦੀ ਹੈ, ਦੇ ਤਹਿਤ ਭਗਤ ਕਬੀਰ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ ਮੁਬਾਰਕ ਪਵਿੱਤਰ ਸ਼ਲੋਕਾਂ ਦੀ ਸਾਂਝ, ਕਥਾ ਦੀ ਸਾਂਝ ਆਪ ਸੰਗਤਾਂ ਨਾਲ ਪਾ ਰਹੇ ਸਨ। ਮਾਣਯੋਗ ਗਿਆਨੀ ਗੁਰਸ਼ਰਨ ਸਿੰਘ ਜੀ ਚੀਮਾ ਕਲਾਂ ਜੀ ਦਾ ਇੱਕ ਵਾਰੀ ਫਿਰ ਤੋਂ ਬਹੁਤ ਬਹੁਤ ਧੰਨਵਾਦ ਹੈ। ਗੁਰੂ ਪਿਆਰਿਓ, ਦੋ ਸ਼੍ਰੀ ਅਖੰਡ ਪਾਠ ਸਾਹਿਬ ਗੁਰੂ ਚਰਨਾਂ 'ਚ ਭਰੋਸਾਏ ਹੋਏ ਪਰਿਵਾਰਾਂ ਵੱਲੋਂ ਗੁਰਦੁਆਰਾ ਸਾਹਿਬ ਵਿੱਚ ਅੱਜ ਆਰੰਭ ਕਰਵਾਏ ਗਏ ਨੇ। ਨਗਰ ਕੁਰਾਲੀ, ਡਿਸਟ੍ਰਿਕਟ ਜਲੰਧਰ ਦੀਆਂ ਸੰਗਤਾਂ, ਇਸੇ ਤਰ੍ਹਾਂ ਮਿੱਤਰ ਜਿਹੜੇ ਮਿੱਤਰ ਪਰਿਵਾਰ ਨੇ ਕੁਝ, ਹਰ ਸਾਲ ਉਹ ਸ਼੍ਰੀ ਅਖੰਡ ਪਾਠ ਸਾਹਿਬ ਦੀ ਸੇਵਾ ਕਰਵਾਉਂਦੇ ਨੇ, ਤੋ ਪਹਿਲੇ ਅਖੰਡ ਪਾਠ ਸਾਹਿਬ ਦੀ ਸੇਵਾ ਇਹਨਾਂ ਪਰਿਵਾਰਾਂ ਵੱਲੋਂ ਹੋ ਰਹੀ ਹੈ। ਇਸੇ ਤਰ੍ਹਾਂ ਦੂਜੇ ਸ਼੍ਰੀ ਅਖੰਡ ਪਾਠ ਦੀ ਸੇਵਾ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲੇ, ਉਹਨਾਂ ਦੀ ਮਿੱਠੀ ਪਿਆਰੀ ਅਤੇ ਨਿੱਘੀ ਯਾਦ ਮਨਾਉਂਦਿਆਂ ਹੋਇਆਂ ਸੰਗਤਾਂ ਵੱਲੋਂ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ ਆ। ਆਰੰਭ ਕੀਤੇ ਗਏ ਇਹ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਰਸੋਂ ਨੂੰ ਪੈਣਗੇ, ਔਰ ਇਸੇ ਮੇਨ ਦੀਵਾਨ ਹਾਲ ਦੇ ਵਿੱਚ ਦੀਵਾਨ ਸਜਣਗੇ, ਜਿਹਦੇ ਵਿੱਚ ਸਤਿਕਾਰਯੋਗ ਜਥੇ ਆਪ ਜੀ ਨੂੰ ਗੁਰਬਾਣੀ ਕੀਰਤਨ, ਗੁਰਬਾਣੀ ਕਥਾ, ਅਤੇ ਇਸੇ ਤਰ੍ਹਾਂ ਢਾਡੀ ਜਥਾ ਆਪ ਜੀ ਨੂੰ ਢਾਡੀ ਵਾਰਾਂ ਗੁਰ ਇਤਿਹਾਸ ਦੇ ਨਾਲ ਜੁੜੇਗਾ। ਅੱਜ ਸ਼ਾਮ ਦੇ ਲੰਗਰਾਂ ਦੀਆਂ ਸੇਵਾਵਾਂ ਉਚੇਚੇ ਤੌਰ 'ਤੇ ਕੁਝ ਪਰਿਵਾਰਾਂ ਵੱਲੋਂ ਲਈਆਂ ਗਈਆਂ ਨੇ, ਜਿਨ੍ਹਾਂ ਵਿੱਚੋਂ ਢਿੱਲੋਂ ਪਰਿਵਾਰ ਵੱਲੋਂ ਸ਼੍ਰੀ ਸੁਖਮਣੀ ਸਾਹਿਬ ਜੀ ਦੇ ਪਾਠ, ਕੀਰਤਨ ਅਤੇ ਗੁਰੂ ਕੇ ਲੰਗਰਾਂ ਦੀ ਸੇਵਾ ਹੋ ਰਹੀ ਹੈ। ਇਸੇ ਤਰ੍ਹਾਂ ਬੜਵਾਲ ਪਰਿਵਾਰ ਵੱਲੋਂ ਗੁਰੂ ਕੇ ਲੰਗਰਾਂ ਦੁਆਰਾ ਆਈਆਂ ਹੋਈਆਂ ਸੰਗਤਾਂ ਦੀਆਂ ਸੇਵਾਵਾਂ ਜੋ ਅੱਜ ਦੇ ਸਮਾਗਮਾਂ ਦੀਆਂ ਲਈਆਂ ਗਈਆਂ ਨੇ, ਕੀਤੀਆਂ ਜਾ ਰਹੀਆਂ ਨੇ। ਅੱਖਾਂ ਦਾ ਜੋ ਮੈਡੀਕਲ ਚੈੱਕਅਪ ਕੈਂਪ ਹੈ ਉਹ 14 ਜੂਨ ਨੂੰ ਦੁਪਹਿਰ 12 ਤੋਂ 4 ਵਜੇ ਤੱਕ ਗੁਰਦੁਆਰਾ ਸਾਹਿਬ ਵਿੱਚ ਲਗਾਇਆ ਜਾ ਰਿਹਾ। ਲੋੜਵੰਦ ਸੱਜਣ ਆਪ ਜੀ ਇਹਦਾ ਲਾਹਾ ਲੈ ਸਕਦੇ ਹੋ। ਗੁਰਦੁਆਰਾ ਸਾਹਿਬ ਦੇ ਵਿੱਚ ਕੀਰਤਨ ਕਲਾਸਾਂ ਹਰ ਬੁੱਧਵਾਰ ਸ਼ਾਮ 6 ਤੋਂ 7 ਵਜੇ ਤੱਕ ਲਗਾਈਆਂ ਜਾਂਦੀਆਂ ਨੇ, ਔਰ ਇਸੇ ਤਰ੍ਹਾਂ ਨੌਜਵਾਨ ਵੀਰਾਂ ਵੱਲੋਂ ਹਰ ਸ਼ੁੱਕਰਵਾਰ ਦਸਤਾਰ ਸਿਖਲਾਈ ਕੈਂਪ, ਇਹ ਨੌਜਵਾਨ ਵੀਰਾਂ ਵੱਲੋਂ ਬੜਾ ਸ਼ਲਾਘਾਯੋਗ ਕਾਰਜ ਹੈ ਜਿਹੜਾ ਕੀਤਾ ਗਿਆ, ਤਾਂ ਉਹਦੇ ਵਿੱਚ ਇਹ ਜਿਹੜਾ ਦਸਤਾਰ ਸਿਖਲਾਈ ਕੈਂਪ ਹੈ ਉਹ ਸ਼ੁੱਕਰਵਾਰ ਸ਼ਾਮ 6 ਵਜੇ ਹੁੰਦਾ, ਤਾਂ ਆਪ ਜੀ ਨੂੰ ਬੇਨਤੀ ਕੀਤੀ ਜਾਂਦੀ ਹੈ ਦਸਤਾਰਾਂ ਸਿੱਖਣ ਦੇ ਚਾਹਵਾਨ ਸੱਜਣ ਆਪੋ ਆਪਣੀਆਂ ਦਸਤਾਰਾਂ ਪੱਗਾਂ ਲੈ ਕੇ ਸ਼ਾਮ ਨੂੰ 6 ਵਜੇ ਗੁਰਦੁਆਰਾ ਸਾਹਿਬ ਪਹੁੰਚਣ ਦੀ ਆਪ ਜੀ ਖੇਚਲ ਕਰਿਆ ਕਰੋ। ਤੋ ਆਓ ਜਿੱਥੇ ਗੁਰਬਾਣੀ ਕੀਰਤਨ, ਗੁਰਬਾਣੀ ਕਥਾ ਆਪ ਜੀ ਨੇ ਸਰਵਣ ਕੀਤੀ ਹੈ, ਸਮਾਂ ਹੈ ਢਾਡੀ ਵਾਰਾਂ ਗੁਰ ਇਤਿਹਾਸ ਦਾ। ਮਾਣਯੋਗ ਗਿਆਨੀ ਜਸਵੰਤ ਸਿੰਘ ਜੀ ਜੋਸ਼, ਉਹਨਾਂ ਦਾ ਢਾਡੀ ਜਥਾ ਲਗਭਗ ਪਿਛਲੇ 5.5 ਮਹੀਨੇ ਤੋਂ ਆਪਣੇ ਪਾਸ ਸੇਵਾਵਾਂ ਨਿਭਾ ਰਿਹਾ ਹੈ, ਔਰ ਇਹ ਚੰਦ ਕੁ ਰੋਜ਼ ਇਹ ਜਥੇ ਦੇ ਬਾਕੀ ਨੇ, ਐਤਵਾਰ ਤੱਕ, ਪਰਸੋਂ ਤੱਕ ਇਹਨਾਂ ਦੀ ਹਾਜ਼ਰੀ ਹੈ, ਔਰ ਸੋਮਵਾਰ ਨੂੰ ਮੰਡੇ ਨੂੰ ਇਹਨਾਂ ਦੀ ਵਤਨ ਪੰਜਾਬ ਦੀ ਵਾਪਸੀ ਹੈ। ਤੋ ਢਾਡੀ ਜਥਾ ਸਰਵਣ ਕਰੀਏ, ਜਥੇ ਦਾ ਮਾਣ ਸਨਮਾਨ ਵੀ ਕਰੀਏ, ਸਰਵਣ ਕਰੀਏ ਢਾਡੀ ਵਾਰਾਂ ਗੁਰ ਇਤਿਹਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪਰਮ ਸਤਿਕਾਰ ਜੋ ਗੁਰੂ ਪਿਆਰੇ ਸਾਧ ਸਿੰਘ ਜੀ, ਬਹੁਤ ਵਡਭਾਗੇ ਹੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਚਰਨ ਸ਼ਰਨ ਵਿੱਚ ਤੁਸੀਂ ਜੁੜ ਬੈਠੇ ਹੋ। ਆਓ ਚੁਕਾਓ ਸੀਸ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਢਾਡੀ ਜਥੇ ਨੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਸ਼ਾਨ ਹਿੱਤ ਇਹ ਕਲੀ ਪੇਸ਼ ਕੀਤੀ ਤੁਹਾਡੇ ਸਨਮੁੱਖ, ਕਿਉਂਕਿ ਜਿਹੜੇ ਇਤਿਹਾਸ ਦੇ ਵਰਕੇ ਨੇ ਉਹ ਵੀ ਛੇਵੇਂ ਪਾਤਸ਼ਾਹ ਮਹਾਰਾਜ ਦੇ ਚੱਲ ਰਹੇ ਨੇ। ਗੁਰੂ ਅਰਜਨ ਦੇਵ ਮਹਾਰਾਜ ਨੂੰ ਸ਼ਹੀਦ ਕਰਕੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਗੁਰੂ ਨਾਨਕ ਦੇ ਤਖ਼ਤ ਉੱਤੇ ਬੈਠੇ ਨੇ। ਅਕਾਲ ਬੁੰਗਾ ਬਣਾਇਆ, ਕਲਗੀ ਲਾਉਣ ਲੱਗ ਪਏ, ਸ਼ਸਤਰ ਪਹਿਨਣ ਲੱਗ ਪਏ, ਫੌਜਾਂ ਰੱਖ ਲਈਆਂ, ਸ਼ਿਕਾਰ ਖੇਡਦੇ ਨੇ, ਧੌਂਸੇ ਖੜਕਾਉਂਦੇ ਨੇ। ਜਿੰਨੇ ਗੁਰੂ ਨਾਨਕ ਦੇ ਨਾਮ ਲੇਵਾ ਸਿੱਖ ਸੰਗਤਾਂ ਸੀ ਉਹ ਘੋੜੇ 'ਤੇ ਚੜ੍ਹ ਕੇ ਸ਼ਸਤਰ ਪਹਿਨ ਕੇ ਦਰਬਾਰ 'ਚ ਆਉਂਦੀਆਂ ਨੇ। ਇਹ ਖਬਰਾਂ ਸਰਕਾਰ ਨੂੰ ਪਹੁੰਚਦੀਆਂ ਨੇ। ਚੰਦੂ ਲਾਲ ਜਿਹੜਾ ਗੁਰੂ ਘਰ ਦਾ ਵਿਰੋਧੀ ਹੈ, ਉਹਦੇ ਮੱਥੇ ਠਣਕਿਆ ਵੀ ਛੇਵਾਂ ਗੁਰੂ ਫੌਜਾਂ ਰੱਖ ਰਿਹਾ, ਧੌਂਸੇ ਖੜਕਾ ਰਿਹਾ, ਕਲਗੀ ਲਾ ਕੇ ਤਖ਼ਤ ਉੱਤੇ ਬਹਿੰਦਾ। ਨਾ ਜਾਣੇ ਇਹ ਹਵਾ ਦਾ ਰੁੱਖ ਕਿਸ ਪਾਸੇ ਵੱਲ ਨੂੰ ਵਗੇ। ਮੈਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਬਹੁਤ ਸਿਹਤਦਾਇਕ ਦੇ ਕੇ ਸ਼ਹੀਦ ਕਰਵਾਇਆ, ਸਾਰੀ ਚੰਡਾਲ ਚੌਂਕੜੀ ਨਾਲ ਮੇਰੇ, ਕਿਤੇ ਉਹੀ ਗੱਲ ਨਾ ਹੋਵੇ ਇਹ ਅੱਗ ਦੀ ਅੰਗਿਆਰੀ ਮੇਰੇ ਘਰ ਵੱਲ ਨੂੰ ਆ ਜਾਏ। ਕਿਉਂ ਨਾ ਕਹਿੰਦਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਖਤਮ ਕਰ ਦਿੱਤਾ ਜਾਵੇ, ਇੱਕ ਪਾਪ ਨੂੰ ਲੁਕਾਉਣ ਦੀ ਖਾਤਰ ਇੱਕ ਪਾਪ ਹੋਰ ਕਰਨ ਵਾਸਤੇ ਤਿਆਰ ਹੋ ਗਿਆ। ਘਰ ਵਿੱਚ ਪਿਰਥੀ ਚੰਦ ਬਿਲਕੁਲ, ਜਦੋਂ ਬੱਚੇ ਸੀ ਹਰਗੋਬਿੰਦ ਸਾਹਿਬ ਮਹਾਰਾਜ, ਉਦੋਂ ਸੱਪ ਛੱਡੇ ਦੁੱਧ ਵਿੱਚ ਜ਼ਹਿਰ ਮਲਾਈ। ਇੱਕ ਗੁਰੂ ਅਰਜਨ ਦੇਵ ਮਹਾਰਾਜ ਦੇ ਘਰ ਵਿੱਚ ਕੁੱਤਾ ਰੱਖਿਆ ਸੀ, ਉਹਦਾ ਨਾਂ ਸੀ ਪਿਸ਼ਤਾ। ਉਹ ਕੁੱਤੇ ਨੇ ਦੁੱਧ ਪੀਤਾ, ਪਤਾ ਚੱਲ ਗਿਆ ਵੀ ਘਰ ਦੇ ਰਸੋਈਏ ਕੋਲੋਂ ਜ਼ਹਿਰ ਮਿਲਾ ਕੇ ਹਰਗੋਬਿੰਦ ਸਾਹਿਬ ਨੂੰ ਦਿੱਤੀ। ਹੁਣ ਛੇਵੇਂ ਪਾਤਸ਼ਾਹ ਮਹਾਰਾਜ ਦਾ ਵਿਰੋਧੀ ਇਹ ਚੰਦੂ ਲਾਲ ਬਣ ਗਿਆ। ਚੰਦੂ ਲਾਲ ਦੀ ਚਾਲ ਇਹ ਸੀ ਵੀ ਮੈਂ ਚੱਲਦਾ ਜਾਗਿਆ ਜਹਾਂਗੀਰ ਕੋਲ। ਜਹਾਂਗੀਰ ਦੇ ਮੱਥੇ ਤੇ ਕਲੰਕ ਲੱਗ ਚੁੱਕਾ ਸੀ ਵੀ ਗੁਰੂ ਅਰਜਨ ਦੇਵ ਮਹਾਰਾਜ ਦਾ ਦੋਸ਼ੀ ਹੈ, ਇਹ ਪਾਪੀ ਹੈ, ਇਹ ਕਿਰਤ ਕਾਣੇ। ਉਹ ਬਿਮਾਰ ਸੀ, ਸੁਲਤਾਨ ਉਹਦਾ ਵਿਗੜਿਆ ਹੋਇਆ, ਰਾਤ ਨੂੰ ਨੀਂਦ ਨਹੀਂ ਆਉਂਦੀ, ਕਹਿੰਦੇ ਦਬਾਅ ਪੈਂਦਾ ਮੈਨੂੰ, ਨੀਂਦ ਨਹੀਂ ਆ ਰਹੀ, ਸੋਚਾਂ 'ਚ ਰਾਤ ਗੁਜ਼ਰਦੀ ਹੈ। ਇਹ ਗਿਆ, ਇਹਨੇ ਗੱਲ ਆਰੰਭ ਕੀਤੀ, ਕਹਿੰਦਾ ਬਾਦਸ਼ਾਹ ਸਲਾਮਤ, ਸਰੀਰ ਕਮਜ਼ੋਰ ਹੋ ਗਿਆ, ਕਿਸੇ ਨਜੂਮੀਏ ਨੂੰ ਪੁੱਛਣਾ ਸੀ। ਕਹਿੰਦਾ ਮੈਂ ਬਹੁਤ ਪੁੱਛਿਆ ਪਰ ਕਿਸੇ ਨੇ ਦੱਸਿਆ ਨਹੀਂ, ਕਹਿੰਦਾ ਮੈਂ ਭੇਜਦਾ। ਹੁਣ ਚੰਦੂ ਲਾਲ ਨਜੂਮੀਏ ਕੋਲ ਨੂੰ ਗਿਆ, ਉਹਦੇ ਕੋਲ ਮਾਇਆ ਦੀ ਥੈਲੀ ਤੇ ਨਜੂਮੇ ਦੇ ਹੱਥ ਤੇ ਰੱਖੀ, ਕਹਿੰਦਾ ਜਿੱਦਾਂ ਤੈਨੂੰ ਮੈਂ ਕਹਿੰਦਾ ਉਦਾਂ ਕਰ, ਤੇ ਕੱਲ ਨੂੰ ਦਰਬਾਰ ਵਿੱਚ ਜਦੋਂ ਜਹਾਂਗੀਰ ਬਾਦਸ਼ਾਹ ਬੈਠਾ ਹੋਵੇ ਤੇ ਤੁਸੀਂ ਜਿੱਦਾਂ ਮੈਂ ਕਹਿੰਦਾ ਉਦਾਂ ਕਰਨੀ ਆ। ਜਹਾਂਗੀਰ ਨੂੰ ਭੜਕਾਉਣ ਖਾਤਰ ਚੰਦੂ ਲਾਲ ਲੈ ਕੇ ਮਾਇਆ ਉਹਨਾਂ ਬ੍ਰਾਹਮਣਾਂ ਦੇ ਘਰ ਜਿਹੜੇ ਜੋਤਿਸ਼ ਵਿੱਦਿਆ ਜਾਣਦੇ ਆ, ਉਹਨੂੰ ਸਮਝਾਉਣ ਵਾਸਤੇ।

0: ਚੰਦੂ ਲਾਲ ਨੇ ਚਾਲ ਇਹ ਚੱਲੀ ਸੀ, ਉਹ ਜਹਾਂਗੀਰ ਬਾਦਸ਼ਾਹ ਨੂੰ ਪਤਾ ਸੀ ਕਿ ਉਹ ਬਿਮਾਰ ਪਿਆ, ਇਹਨੇ ਗੱਲਾਂ ਹੀ ਇਸ ਤਰੀਕੇ ਨਾਲ ਆਰੰਭ ਕੀਤੀ। ਚਾਤਰ ਬੰਦਾ ਸੀ, ਕਹਿੰਦਾ ਬਾਦਸ਼ਾਹ ਤੁਹਾਡਾ ਤਾਂ ਸਰੀਰ ਹੀ ਬਹੁਤ ਕਮਜ਼ੋਰ ਹੋ ਗਿਆ। ਅਤੇ ਬਾਦਸ਼ਾਹ ਕਹਿੰਦਾ ਮੈਨੂੰ ਤਾਂ ਨੀਂਦ ਨਹੀਂ ਆਉਂਦੀ, ਅਤੇ ਜੇ ਨੀਂਦ ਆਉਂਦੀ ਹੈ ਤਾਂ ਮੈਨੂੰ ਦਬਾਅ ਪੈਂਦਾ, ਮੈਂ ਉੱਭੜ ਕੇ ਉੱਠਦਾ, ਮੈਨੂੰ ਇਉਂ ਲੱਗਦਾ ਵੀ ਜਿਵੇਂ ਮੈਨੂੰ ਸ਼ੇਰ ਖਾਣ ਵਾਸਤੇ ਹੜੱਪਣ ਵਾਸਤੇ ਖੜਾ। ਕਹਿੰਦਾ ਕੋਈ ਜੋਤਿਸ਼ ਵਿੱਦਿਆ ਲਵਾਉਣੀ ਸੀ, ਉਹਨੂੰ ਪਤਾ ਸੀ ਵੀ ਹਿੰਦੂ ਪਰਿਵਾਰ ਵਿੱਚੋਂ ਆ, ਇਹਨੂੰ ਜਨਮ ਦੇਣ ਵਾਲੀ ਮਾਂ ਉਹ ਰਾਜਪੂਤਣੀ ਹਿੰਦੂ ਆ, ਕਈ ਵਾਰ ਅੱਗੇ ਦਰਬਾਰ ਵਿੱਚ ਜੋਤਿਸ਼ਾਂ ਨੂੰ ਸੱਦ ਚੁੱਕਾ ਸੀ, ਇਹਦੀ ਚਾਲ ਬੜੀ ਟਿਕਾਣੇ ਬੈਠੀ। ਕਹਿੰਦਾ ਵੀ ਮੈਂ ਜਿਹਨੂੰ ਜਾਣਦਾ ਉਹ ਆ ਕੇ ਦੱਸ ਚੁੱਕਾ, ਉਹਦੇ ਕੋਲ ਕੋਈ ਸਮਝ ਨਹੀਂ ਆਈ। ਉਹ ਚੰਦੂ ਲਾਲ ਕਹਿੰਦਾ ਵੀ ਜਿੱਥੇ ਮੈਂ ਰਹਿੰਦਾ ਨਾ ਉੱਥੇ ਕਈ ਘਰ ਜੋਤਿਸ਼ੀਆਂ ਦੇ ਨੇ, ਤੇ ਮੇਰੀ ਪਛਾਣ ਵਿੱਚ ਇੱਕ ਬਹੁਤ ਵਿਦਵਾਨ ਵਾ, ਜੇ ਹੁਕਮ ਕਰੋ ਤਾਂ ਮੈਂ ਭੇਜ ਦਿੰਦਾ। ਕਹਿੰਦਾ ਕੱਲ੍ਹ ਨੂੰ ਦਰਬਾਰ 'ਚ ਲੈ ਆ। ਬਸ ਫੇਰ ਕੀ ਸੀ, ਮਾਰੀ ਪਲਾਕੀ ਘੋੜੇ 'ਤੇ ਸਵਾਰ ਹੋਇਆ, ਆ ਗਿਆ ਜੋਤਿਸ਼ੀਆਂ ਦੀ ਮੱਲੇ, ਸਾਰੀ ਗੰਢ ਤਰੁੱਪ ਕਰ ਲਈ ਵੀ ਜਹਾਂਗੀਰ ਨੂੰ ਕੀ ਕਹਿਣਾ, ਕਿਵੇਂ ਭੜਕਾਉਣਾ, ਕਿਹੜੀ ਗੱਲ ਕਰਨੀ। ਚੰਗੀ ਮਾਇਆ ਦੀ ਥੈਲੀ ਉਹਦੇ ਹੱਥ 'ਤੇ ਰੱਖੀ, ਹੋਰ ਮਾਇਆ ਦੇਣ ਦਾ ਉਹਨਾਂ ਵਾਅਦਾ ਕਰ ਲਿਆ ਅਤੇ ਕੱਲ੍ਹ ਨੂੰ ਨਾਲ ਜਾਣ ਵਾਸਤੇ ਤਿਆਰ ਕਰ ਲਿਆ। ਗੁਰੂ ਖਾਲਸਾ ਜੀ ਆਪਾਂ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹਾਦਤ ਦਾ ਬਦਲਾ ਪੇਸ਼ ਕਰ ਰਹੇ ਹਾਂ। ਪਾਪ ਨੂੰ ਲੁਕਾਉਣ ਵਾਸਤੇ ਹੋਰ ਪਾਪ ਚੰਦੂ ਲਾਲ ਕਰ ਰਿਹਾ। ਸਤਿਗੁਰ ਕਿਰਪਾ ਕਰੇ, ਤੁਸੀਂ ਕਦਮ ਕਦਮ ਚੱਲ ਕੇ ਆਏ ਹੋ, ਇਸ ਪ੍ਰਸੰਗ ਨੂੰ ਤਕਰੀਬਨ ਟਾਈਮ ਗਾਂਹ ਵੀ ਸਾਡਾ ਥੋੜ੍ਹਾ ਥੋੜ੍ਹਾ ਲੱਗਦਾ ਹੈ, ਇਸ ਕਰਕੇ ਇਹਨੂੰ ਲੰਮੀ ਵਾਰਤਾ ਨਹੀਂ ਇਹਦੇ ਵਿੱਚ ਪੇਸ਼ ਹੋਣੀ। ਸਤਿਗੁਰ ਕਿਰਪਾ ਕਰੇ, ਜਿਹੜੇ ਘਰ ਬੈਠੇ ਵੀ ਸੁਣਦੇ ਨੇ, ਤੁਸੀਂ ਕਦਮ ਕਦਮ ਚੱਲ ਕੇ ਆਉਂਦੇ ਹੋ, ਸਤਿਗੁਰ ਕਿਰਪਾ ਕਰੇ ਤੁਹਾਡੀਆਂ ਹਾਜ਼ਰੀਆਂ ਗੁਰੂ ਗ੍ਰੰਥ ਸਾਹਿਬ ਆਪਣੇ ਦਰ ਪ੍ਰਵਾਨ ਕਰਨ, ਜਥਿਆਂ ਦਾ ਮਾਣ ਸਨਮਾਨ ਕਰ ਰਹੇ ਹੋ। ਸਤਿਗੁਰ ਕਿਰਪਾ ਕਰੇ, ਆਓ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੂੰ ਠਾਕੁਰ ਤੁਮ ਪੈ ਅਰਦਾਸ, ਜੀਉ ਪਿੰਡ ਸਭ ਤੁਮ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮੈਂ ਕੋਈ ਨ ਜਾਣੈ, ਤੁਮਰਾ ਅੰਤ ਉੱਚੇ ਤੇ ਉੱਚਾ, ਸਗਲ ਸਮਗਰੀ ਤੁਮਰੈ ਸੂਤਰ ਤਾਰੀ, ਤੁਮ ਤੇ ਹੋਏ ਸੋ ਤੁਮਰੀ ਗਤ ਮਿਤ ਤੁਮਹੀ ਜਾਨੀ, ਨਾਨਕ ਦਾਸ ਸਦਾ ਕੁਰਬਾਨੀ। ਬੁਰਨਾ ਜੀ ਸਤਨਾਮ ਸ਼੍ਰੀ ਵਾਹਿਗੁਰੂ, ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ, ਸ਼੍ਰੀ ਭਗਵਤੀ ਜੀ ਸਹਾਏ, ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਏ, ਅਰਜਨ ਹਰ ਗੋਬਿੰਦਨੋ ਸਿਮਰੋ ਸ਼੍ਰੀ ਹਰਿ ਰਾਏ, ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠਿਐ ਸਭ ਦੁਖ ਜਾਏ, ਤੇਗ ਬਹਾਦੁਰ ਸਿਮਰੈ ਘਰ ਨੌ ਨਿਧਿ ਆਵੈ ਧਾਏ, ਸਭ ਥਾਈ ਹੋਏ ਸਹਾਏ, ਸਭ ਥਾਈ ਹੋਏ ਸਹਾਏ, ਦਸਵਾਂ ਪਾਤਸ਼ਾਹ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਸਭ ਥਾਈ ਹੋਏ ਸਹਾਏ, ਦਸਾਂ ਪਾਤਸ਼ਾਹੀਆਂ ਕੀ ਜੋਤ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ 40 ਮੁਕਤਿਆਂ ਹੱਟੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ, ਤੇਗ ਵਾਹੀ ਦੇਖ ਕੇ ਅਣਡਿੱਠ ਕੀਤਾ, ਤਿਨ੍ਹਾਂ ਪਿਆਰਿਆਂ ਸਚਿਆਰਿਆਂ ਜੀ ਕੀ ਨੇਕ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਤਾਨਾਰਿਆਂ ਨਾਲ ਚਰਵਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ, ਭਾਣੇ ਨੂੰ ਮਿੱਠਾ ਕਰਕੇ ਮੰਨਿਆ, ਤਿਨ੍ਹਾਂ ਸਿਰਕਵਾਨਾ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਜੀ ਕੀ ਨੇਕ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਕਰੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੇ, ਚੇਤਾਵਨ ਕਾ ਸਰਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ, ਬਿਰਧ ਕੀ ਪੈਜ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ, ਖਾਲਸਾ ਜੀ ਕੇ ਬੋਲਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਕੇ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਦਾ ਰਾਖਾ ਆਪ, ਵਾਹਿਗੁਰੂ ਹੇ ਅਕਾਲ ਪੁਰਖ ਅੰਤਰ ਜਾਮੀ, ਪੰਥ ਦੇ ਸਦਾ ਸਹਾਈ ਦਾ ਤਾਰਜੀਓ। ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਤੋਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ। ਹੇ ਨੇ ਮਾਣਿਆਂ ਦੇ ਮਾਣ, ਨੇ ਤਾਣਿਆਂ ਦੇ ਤਾਣ, ਨੇ ਉੱਟਿਆਂ ਦੀ ਓਟ, ਨੇ ਆਸਰਿਓ ਕਿ ਆਸਰੇ ਅਕਾਲ ਪੁਰਖ ਅੰਤਰ ਜਾਮੀ ਪਿਤਾ ਵਾਹਿਗੁਰੂ ਜੀ। ਆਪ ਜੀ ਕੇ ਪਵਿੱਤਰ ਚਰਨ ਕਮਲਾਂ ਪਾਸ ਅਰਦਾਸ ਬੇਨਤੀ, ਜੋਦੜੀ ਹੇ ਕਿਰਪਾਲੂ ਸ਼ਹਿਨਸ਼ਾਹ, ਆਪ ਜੀ ਕੀ ਮਿਹਰ ਸਿਰਕਾ ਦਾਤਾ ਜੀ, ਆਪ ਜੀ ਕੀ ਪਵਿੱਤਰ ਹਜ਼ੂਰੀ ਦੇ ਅੰਦਰ ਸੰਧਿਆ ਕਾਲ ਦੇ ਦੀਵਾਨ ਸਜਾਏ ਗਏ, ਸਜੇ ਹੋਏ ਦੀਵਾਨਾਂ ਅੰਦਰ ਆਪ ਜੀ ਕੀ ਰੱਬੀ ਬਾਣੀ ਦੇ ਪਠਨ ਪਾਠ, ਗੁਰਬਾਣੀ ਕੀਰਤਨ, ਕਥਾ ਵਿਚਾਰਾਂ, ਢਾਡੀ ਵਾਰਾਂ, ਗੁਰ ਇਤਿਹਾਸਕ ਵਿਚਾਰਾਂ ਹੋਈਆਂ ਨੇ ਮਹਾਰਾਜ, ਸਮੁੱਚਾ ਪ੍ਰੋਗਰਾਮ ਆਪ ਜੀ ਕੀ ਪਵਿੱਤਰ ਹਜ਼ੂਰੀ ਅੰਦਰ ਨਿਭਾਉਂਦਿਆਂ ਹੋਈਆਂ, ਬੇਅੰਤ ਪ੍ਰਕਾਰ ਦੀਆਂ ਭੁੱਲ ਗਲਤੀਆਂ ਤਰੁੱਟੀਆਂ ਆਪ ਜੀ ਨੇ ਬਖਸ਼ ਲੈਣੀਆਂ, ਅਗਾਂਹ ਵਾਸਤੇ ਸਮਤ ਬੁੱਧ ਮਿਹਰ ਕਰਕੇ ਬਖਸ਼ਿਸ਼ ਕਰਨੀ ਦਾਤਾ ਜੀ, ਬੜੀ ਸੋਹਣੀ ਬਾਣੀ ਤੇ ਇਤਿਹਾਸ ਦੇ ਅਰਥ ਭਾਵ ਆਈਆਂ ਹੋਈਆਂ, ਸਰਬੱਤ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣੇ ਮਿਹਰ ਕਰਨੀ ਮਹਾਰਾਜ। ਇਸ ਵਕਤ ਸਜੇ ਹੋਏ ਦੀਵਾਨਾਂ ਅੰਦਰ ਬੇਅੰਤ ਸੰਗਤਾਂ ਨੇ ਆਪ ਜੀ ਕੇ ਚਰਨਾਂ ਦੇ ਵਿੱਚ ਹਾਜ਼ਰੀਆਂ ਭਰੀਆਂ ਨੇ, ਸਰਬੱਤ ਸੰਗਤਾਂ ਦੀਆਂ ਹਾਜ਼ਰੀਆਂ ਭੇਟਾਵਾਂ ਅੰਦਰ ਪ੍ਰਵਾਨ ਕਰਨੀਆਂ, ਚੱਲ ਕੇ ਆਏ ਹੋਏ ਕਦਮ ਕਦਮ ਲੇਖੇ ਵਿੱਚ ਲਾਉਣੇ, ਅਰਦਾਸਾਂ ਬੇਨਤੀਆਂ ਭਾਵਨਾਵਾਂ ਗੁਰਮਤ ਮੁਤਾਬਕ ਪਰਿਪੂਰਨ ਕਰਕੇ ਦਰੋਂ ਘਰੋਂ ਗੁਰਸਿੱਖੀ ਸਿਰਕ ਭਰੋਸਾ ਨਾਮ ਦਾਨ ਮਿਹਰ ਕਰਕੇ ਬਖਸ਼ਿਸ਼ ਕਰਨਾ, ਸਰਬੱਤ ਸੰਗਤਾਂ ਦੇ ਪਰਿਵਾਰਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਦਿਆਂ ਹੋਇਆਂ ਮਹਾਰਾਜ ਸੱਚੇ ਪਾਤਸ਼ਾਹ ਸਰਬੱਤ ਸੰਗਤਾਂ ਦੀਆਂ ਕਿਰਤ ਕਮਾਈਆਂ ਚ ਬਰਕਤਾਂ, ਕਾਰੋਬਾਰੀ ਤਰੱਕੀਆਂ ਵਾਧੇ ਮਿਹਰ ਕਰਕੇ ਬਖਸ਼ਿਸ਼ ਕਰਨੇ, ਦੁੱਖਾਂ ਦਰਦਾਂ ਦਰਿਦਰਾਂ ਵਿਘਨਾਂ ਦਾ ਨਾਸ਼ ਕਰਕੇ ਘਰਾਂ ਵਿੱਚ ਸੁੱਖਾਂ ਦੇ ਪ੍ਰਕਾਸ਼ ਕਰਨੇ, ਦੇਸ਼ਾਂ ਵਿਦੇਸ਼ਾਂ ਵਿੱਚ ਵਿਚਰਦਿਆਂ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਦਰੋਂ ਘਰੋਂ ਸਰੀਰਕ ਤੰਦਰੁਸਤੀ ਦੇਹ ਅਰੋਗਤਾ ਚੜ੍ਹਦੀ ਕਲਾਦੀਆਂ ਦਾਤਾਂ ਮਿਹਰ ਕਰਕੇ ਬਖਸ਼ਿਸ਼ ਕਰਨੀਆਂ, ਸੇਵਕਾਂ ਦੇ ਰੰਭੇ ਕਾਰਜਾਂ ਸੇਵਕਾਂ ਨੂੰ ਸਫਲਤਾਵਾਂ ਬਖਸ਼ਣੀਆਂ, ਪਰਿਵਾਰਾਂ ਦੇ ਵਿੱਚ ਪਰਸਪਰ ਪ੍ਰੇਮ ਪਿਆਰ ਏਕਾ ਇਤਫਾਕ ਬਖਸ਼ਿਸ਼ ਕਰਨਾ, ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਦਿਆਂ ਹੋਇਆਂ ਬੱਚਿਆਂ ਨੂੰ ਲੰਬੀ ਆਯੂ, ਬੱਚੇ ਮਾਤਾ ਪਿਤਾ ਦੇ ਆਗਿਆਕਾਰ, ਦੇਸ਼ ਕੌਮ ਦਾ ਪਿਆਰ, ਨਾ ਬਾਣੀ ਦੀਆਂ ਰਹਿਮਤਾਂ, ਚੜ੍ਹਦੀ ਕਲਾ ਦਾ ਜੀਵਨ, ਗੁਰੂ ਗ੍ਰੰਥ ਗੁਰੂ ਪੰਥ ਆਸ਼ੇ ਮੁਤਾਬਕ ਜੀਵਨ ਜਾਚ ਨੇਕ ਮਾਲਨ ਤੇ ਚੱਲਣ ਦੀ ਪ੍ਰੇਰਨਾ ਮਹਾਰਾਜ ਸੱਚੇ ਪਾਤਸ਼ਾਹ ਮਿਹਰ ਕਰਕੇ ਬਖਸ਼ਿਸ਼ ਕਰਨੀ, ਇਸ ਵਕਤ ਮਿਹਰ ਕਰੋ। ਆਪ ਜੀ ਕੇ ਪਵਿੱਤਰ ਚਰਨਾਂ ਦੇ ਵਿੱਚ ਸੰਧਿਆ ਕਾਲ ਦੇ ਸਜੇ ਹੋਏ ਦੀਵਾਨਾਂ ਦੀ ਸੰਪੂਰਨਤਾ ਦੀ ਅਰਦਾਸ, ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨਾ, ਬਖਸ਼ੋ ਪਵਿੱਤਰ ਹੁਕਮਨਾਮੇ ਸਹੀ ਪਿਆਰੇ ਮੇਲੋ, ਜਿਨ ਮਿਲੇ ਆਪ ਜੀ ਕਾ ਨਾਮ ਚੇਤਾਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ ਤਬੈ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੋਚ ਹੈ, ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ, ਆਕੀ ਰਹਿ ਨਾ।

ਸਤਨਾਮ ਵਾਹਿਗੁਰੂ ਸਾਹਿਬ ਜੀਓ। ਜੋ ਹਮਰੀ ਬਿਧੂਤੀ ਮੇਰੇ ਸਤਿਗੁਰਾ ਸਾਬਿਦ

ਵਾਹਿਗੁਰੂ ਸਾਹਿਬ ਜੀਓ, ਵਾਹਿਗੁਰੂ ਜੀ ਧਨਾਸਰੀ, ਮਹਲਾ ਪੰਜਵਾਂ। ਤੁਮ ਦਾਤੇ ਠਾਕੁਰ ਪ੍ਰਤਪਾਲਕ, ਨਾਇਕ ਖਸਮ ਹਮਾਰੇ, ਨਿਮਕ ਨਿਮਕ ਤੁਮਹੀ ਪ੍ਰਤਪਾਲੋ, ਹਮ ਬਾਰਕ ਤੁਮਰੇ ਤਾਰੇ। ਤੁਮ ਦਾਤੇ ਠਾਕੁਰ ਪ੍ਰਤਪਾਲਕ, ਨਾਇਕ ਖਸਮ ਹਮਾਰੇ, ਨਿਮਕ ਨਿਮਕ ਤੁਮਹੀ ਪ੍ਰਤਪਾਲੋ, ਹਮ ਬਾਰਕ ਤੁਮਰੇ ਤਾਰੇ। ਜੇਵਾ ਏਕ ਕਵਨ ਗੁਣ ਕਹੀਐ, ਬੇਸ਼ੁਮਾਰ ਬੇਅੰਤ ਸੁਆਮੀ, ਤਿਰਵੰਤ ਨ ਕਿਨਹੀ ਲਈਐ। ਰਹਾਉ ਕੋਟ ਪਰਾਦ ਹਮਾਰੇ ਖੰਡੋ, ਅਨਕ ਵਿਧੀ ਸਮਝਾਵੋ, ਹਮ ਅਗਿਆਨ ਅਲਪ ਮਤ ਥੋਰੀ, ਤੁਮ ਆਪਣ ਫਿਰਦ ਰਖਾਵੋ।

ਸਦਾ ਸੁਖ ਹੋਈ ਰਹਾਓ, ਨਿਤ ਨਿਤ ਜੀਲੀ ਸੰਭਾਲੀਐਨ ਦੇਖੇਗਾ ਦੇਵਨਹਾਰ। ਤੇਰੇ ਦਾਨ ਕੀਮਤ ਨਾ ਪਵੈ, ਤਿਸ ਦਾਤੇ ਕਵਣ ਸ਼ੁਮਾਰ। ਸੰਭਵ ਸਾਹਾ ਲਿਖਿਆ, ਮਿਲ ਕਰ ਪਾਉ ਤੇਲ ਦੇ ਸਜਣੇ ਸੀਸੜੀਆਂ। ਜੋ ਹੋਇ ਸਭ ਸੋ ਮੇਲ, ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ। ਸੱਦਣ ਹਰ ਸਿਮਰੀਐ ਨਾਨਕ ਸੇ ਦੇਹ ਅਵਨ। ਰਾਗਾਸਾ ਮਹਲਾ ਪਹਿਲਾ, ਛੇ ਘਰ ਛੇ ਗੁਰ ਛੇ ਉਪਦੇਸ਼, ਗੁਰ ਗੁਰ ਏਕੋ ਬੇਸ ਅਨੇਕ ਬਾਬਾ। ਜੈ ਘਰ ਕਰਤੇ ਕੀਰਤ ਹੋਏ, ਸੋ ਘਰ ਰੱਖ ਵਡਾਈ ਤੋਏ ਰਹਾਉ। ਵਿਸੋਏ ਚੱਸਿਆ ਕੜੀਆਂ ਪੈਰਾਂ, ਥਿੱਤੇ ਵਾਰੀ ਮਾਂ ਹੋਆ। ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੀਤੇ ਬੇਸ ਰਾਗ ਧਨਾਸਰੀ ਮਹਲਾ ਪਹਿਲਾ। ਗਗਨ ਮੈ ਥਾਲ ਰਬ ਚੰਦ ਦੀਪਕ ਬਣੇ, ਤਾਰਿਕਾ ਮੰਡਲ ਜਨਕ ਮੋਤੀ ਧੂਪ ਮਲਿਆਨ ਲੋ। ਪਵਨ ਚਵਰੋ ਕਰੇ ਸਗਲ ਬਨ ਰਾਏ, ਪੂਲਨ ਜੋਤੀ ਕੈਸੀ ਆਰਤੀ ਹੋਏ। ਭਵ ਖੰਡਾਂ ਤੇਰੀ ਆਰਤੀ, ਅਨਹਤਾ ਸ਼ਬਦ ਵਾਜੰਤ ਭੇਰੀ ਰਹਾਓ। ਸਹਿਸਤਾ ਨੈਨ ਨਨ ਨੈਨ ਹੈ ਤੋਹੇ ਕਹੋ, ਸਹਿਸ ਮੂਰਤ ਨਾਇਕ ਤੋਹੀ। ਸਹਿਸ ਪਦ ਬਿਮਲ ਨਾਨੇਕ ਪਦ, ਗੰਧ ਬਿਨਾ ਸਹਿਸ ਤਵ ਗੰਧ ਚਲਤ ਮੋਹੀ। ਸਭ ਮੈਂ ਜੋਤ ਜੋਤ ਹੈ ਸੋਏ, ਤਿਸਦੈ ਚਾਨਣ ਸਭ ਮੈਂ ਚਾਨਣ ਹੋਏ। ਗੁਰ ਸਾਖੀ ਜੋਤ ਪ੍ਰਗਟ ਹੋਏ, ਜੋਤ ਸੁਭਾਵੈ ਸੁਆਰਤੀ ਹੋਏ। ਹਰ ਚਰਨ ਕਮਲ ਮਕਰੰਦ, ਲੋਭਤ ਮਨੋ ਅੰਦਰ ਮੋਹੇ ਅਹੀ ਪਿਆਸਾ। ਕਿਰਪਾ ਜਲ ਦੇ ਨਾਨਕ ਸਾਰੰਗ ਕਾ ਹੋਏ, ਜਾਂ ਤੇ ਤਰਣਾਇ ਮਾਸਾ ਰਾ। ਗੌੜੀ ਪੂਰਬੀ ਮਹਲਾ ਚੌਥਾ। ਕਾਮ ਕ੍ਰੋਧ ਨਗਰ ਬਹੁ ਪਰਿਆ, ਮਿਲ ਸਾਧੂ ਖੰਡਲ ਖੰਡਾ ਹੈ। ਪੂਰਬ ਲਿਖਤ ਲਿਖੇ ਗੁਰੂ ਪਾਇਆ, ਮਨ ਹਰਲ ਮੰਡਲ ਮੰਡਾ ਹੈ। ਕਰ ਸਾਧੂ ਅੰਜਲੀ, ਪੁੰਨ ਵੱਡਾ ਹੈ ਕਰ ਡੰਡੋਤ, ਪੁੰਨ ਵੱਡਾ ਹੈ ਰਹਾਓ। ਸਾਕਤ ਹਰ ਸਾਧਨਾ ਜਾਣਿਆ, ਤਿਨ ਅੰਤਰ ਹੋਮੈ ਕੰਡਾ ਹੈ। ਜਿਉਂ ਜਿਉਂ ਚੱਲਹਿ ਚੁਭੈ ਦੁਖ ਪਾਵੈ, ਜਮਕਾਲ ਸਹਿ ਸਰ ਡੰਡਾ ਹੈ। ਅਰਜਨ ਹਰ ਹਰ ਨਾਮ ਸਮਾਣੇ, ਦੁਖ ਜਨਮ ਮਰਨ ਭਵ ਖੰਡਾ ਹੈ। ਅਵਿਨਾਸ਼ੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬੈ ਮੰਡਾ ਹੈ। ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰੱਖ ਰੱਖ ਵੱਡ ਵੱਡਾ ਹੈ। ਜਨ ਨਾਨਕ ਨਾਮ ਆਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾ ਹੈ। ਰਾਗ ਗੌੜੀ ਪੂਰਬੀ ਮਹਲਾ ਪੰਜਵਾਂ। ਕਰੋ ਬੇਨੰਤੀ ਸੁਣ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ। ਇਹਾਂ ਖਾੜ ਚਲੋ ਹਰ ਲਾਹ, ਆਗੈ ਬਸਨ ਸੁਹੇਲਾ। ਆਉਦ ਕਟੈ ਦਿਨ ਸਰਹਿਣਾ, ਰੀ ਮਨ ਗੁਰ ਮਿਲ ਕਾਇ ਸਵਾਰੇ ਰਹਾਓ। ਇਹ ਸੰਸਾਰ ਬੇਕਾਰ ਸੰਸੀ ਮੈਂ, ਤਰਿਓ ਬ੍ਰਹਮ ਗਿਆਨੀ। ਜਿਸੇ ਜਗਾਏ ਪੀਆ ਵੈ ਇਹ ਰਾਸੁ, ਅਕਥ ਕਥਾ ਤਿਨ ਜਾਨੀ। ਜਾ ਕੋ ਆਏ ਸੋਈ ਬਿਹਾਜੋ, ਹਰ ਗੁਰ ਤੇ ਮਨ ਬਸੇਰਾ। ਨਿਜ ਕਰ ਮਹਲ ਪਾਉ ਸੁਖ ਸਹਿਜੇ, ਬਹੁਰ ਨਾ ਹੋਏ ਗੋ ਫੇਰਾ। ਅੰਤਰ ਜਾਮੀ ਪੁਰਖ ਵਿਧਾਤੇ, ਸ਼ਰਧਾ ਮਨ ਕੀ ਪੂਰੇ। ਨਾਨਕ ਦਾਸ ਇਹ ਸੁਖ ਮੰਗ, ਮੋਕੋ ਕਰ ਸੰਤਨ ਕੀ ਧੂਰੇ। ਅੰਤਰ ਜਾਮੀ ਪੁਰਖ ਵਿਧਾਤੇ।

ਵਾਹਿਗੁਰੂ ਤੁਧ ਆਗੈ।

ਬਣ ਆਈ। ਬਹੁ ਚਿੰਤ ਵਿਜ਼ਾਰੀ ਹਰ ਨਾਮ ਉਰ ਧਾਰੀ, ਨਾਨਕ ਹਰ ਪਹੇ ਹੈ ਸਖਾਈ। ਤਨਾਸਰੀ ਮਹੱਲਾ ਚੌਥਾ। ਹਰ ਪੜ ਹਰ ਲਿਖ ਹਰ ਜਪ ਹਰ ਗਾਓ, ਹਰ ਪਉ ਜਲ ਪਾਰ ਉਤਾਰੀ। ਮਨ ਬਚਨ ਹਿਰਦੈ ਧਿਆਏ ਹਰ ਹੋਏ ਸੰਤੁਸ਼ਟ, ਇਵ ਭਣ ਹਰ ਨਾਮ ਮੁਰਾਰੀ। ਮਨ ਜਪੀਐ ਹਰ ਜਗਦੀਸ, ਮਿਲ ਸੰਗਤ ਸਾਧੂ ਮੀਤ।

ਜਨ ਨਾਨਕ ਕੀ ਪਤ ਰਾਖ ਮੇਰੇ ਸਵਾਮੀ, ਹਰਿਆਏ ਪਰਿਉ ਹੈ ਸ਼ਰਨ ਤੁਮਾਰੀ। ਤਨਾਸਰੀ ਮਹੱਲਾ ਚੌਥਾ।

ਸੋ ਐਸਾ ਹਰ ਧਿਆਇਐ ਮੇਰੇ ਜੀਅੜੇ ਤਾਂ ਸਰਬ ਸੁਖ ਪਾਵੇ ਮੇਰੇ ਮਨਾ। ਜਪ ਮਨ ਸਤਨਾਮ ਸਦਾ ਸਤਨਾਮ, ਹਲਤ ਪਲਤ ਮੁਖ ਉਜਲ ਹੋਈ ਹੈ, ਨਿਤ ਧਿਆਈਐ ਹਰ ਪੁਰਖ ਨਿਰੰਜਨਾ ਰਹਾਉ। ਜਹਾਂ ਹਰ ਸਿਮਰਨ ਭਇਆ ਤਹਾਂ ਉਪਾਦ ਗਤ ਕੀਨੀ, ਵਡਭਾਗੀ ਹਰ ਜਪਣਾ।

ਮਹੱਲਾ ਚੌਥਾ। ਮੇਰੇ ਸ਼ਾਹ ਮੈਂ ਹਰ ਦਰਸ਼ਨ ਸੁਖ ਹੋਏ, ਹਮਰੀ ਬੇਦਨ ਤੂੰ ਜਾਣ ਤਾਂ ਸ਼ਾਹ, ਵਰ ਕਿਆ ਜਾਣੈ ਕੋਈ ਰਹਾਉ।

ਕੋਏ ਸਭਨਾ ਵਿੱਚ ਤੂੰ ਵਰਤਦਾ ਸ਼ਾਹ ਸਭ ਤੁਝੇ ਤੇ ਆਵਹੇ ਦਿਨ ਰਾਤ ਸਭ ਤੁਝ ਹੀ ਥਾਵ ਹੋ ਮੰਗਦੇ ਮੇਰੇ ਸ਼ਾਹ ਤੂੰ ਸਭਨਾ ਕਰਹਿ ਇਕ ਦਾਤ ਸਭ ਕੋ ਤੁਝ ਹੀ ਵਿੱਚ ਹੈ ਮੇਰੇ ਸ਼ਾਹ ਤੁਝ ਤੇ ਬਾਹਰ ਕੋਈ ਨਾ ਹੈ ਸਭ ਜੀ ਤੇਰੇ ਤੂੰ ਸਭ ਸਦਾ ਮੇਰੇ ਸਾਹ ਸਭ ਤੁਝ ਹੀ ਮਾਹੇ ਸੁਮਾਹੇ ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ

ਸੱਚ ਨਾਨਕ ਕੇ ਪਾਤਸ਼ਾਹ। ਧਨਾਸਰੀ ਮਹੱਲਾ ਚੌਥਾ। ਧਨਾਸਰੀ ਮਹੱਲਾ ਪੰਜਵਾਂ, ਘਰ ਪਹਿਲਾ ਚੌਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਭਵ ਖੰਡਨ ਦੁਖ ਭੰਜਨ ਸੁਆਮੀ ਭਗਤ ਵਤਸਲ ਨਿਰੰਕਾਰੇ, ਕੋਟ ਪਰਾਧ ਮਿਟੇ ਖਿਨ ਭੀਤਰ ਜਾ ਗੁਰਮੁਖ ਨਾਮ ਸਵਮਾਰੇ। ਮੇਰਾ ਮਨ ਲਾਗਾ ਹੈ ਰਾਮ ਪਿਆਰੇ, ਦੀਨ ਦਿਆਲ ਕਰੀ ਪ੍ਰਭ ਕਿਰਪਾ, ਵਸ ਕੀਨੇ ਪੰਚ ਦੂਤਾਰੇ ਰਹਾਓ। ਤੇਰਾ ਥਾਨ ਸੁਹਾਵਾ ਰੂਪ ਸੁਹਾਵਾ, ਤੇਰੇ ਭਗਤ ਸੋਹੇ ਦਰਬਾਰੇ, ਸਰਬ ਜੀਆਂ ਕੇ ਦਾਤੇ ਸਵਾਮੀ ਕਰ ਕਿਰਪਾਲੇ ਹੋਇ ਉਭਾਰੇ।

ਅੱਲਾ ਪੰਜਵਾ ਜਬ ਤੇ ਦਰਸ਼ਨ ਭੇਟੇ ਸਾਧੂ ਭਲੇ ਦਿਨ ਸੋ ਆਏ ਮਹਾ ਆਨੰਦ ਸਦਾ ਕਰ ਕੀਰਤਨ ਪੁਰਖ ਵਿਧਾਤਾ ਪਾਏ ਅਬ ਮੋਹੇ ਰਾਮ ਜਸੋ ਮਨ ਗਾਇਓ ਭਇਓ ਪ੍ਰਗਾਸ ਸਦਾ ਸੁਖ ਮਨ ਮੈਂ ਸਤਿਗੁਰ ਪੂਰਾ ਪਾਇਓ ਰਹਾਉ ਗੁਣ ਨਿਧਾਨ ਰਿਧ ਭੀਤਰ ਵਸਿਆ ਤਾਂ ਦੁਖ ਭਰਮ ਪਉ ਭਾਗਾ ਪਹੀ ਪ੍ਰਾਪਤ ਵਸਤਿਓ ਗੋਚਰ ਰਾਮ ਨਾਮ ਰੰਗ ਲਾਗਾ।

ਸਾਕਾ ਗੁਰ ਕੀ ਟਹਿਲ ਗੁਰੂ ਕੀ ਸੇਵਾ ਗੁਰ ਕੀ ਆਗਿਆ ਪਾਣੀ ਕਹੋ ਨਾਨਕ ਜਿਨ ਜਮ ਤੇ ਕਾਢੇ ਤਿਸ ਗੁਰ ਕਹਿ ਕੁਰਬਾਣੀ ਤਨਾਸਰੀ ਮਹੱਲਾ ਪੰਜਵਾਂ।

ਤਿਨਹੀ ਸੁਣਿਆ ਦੁੱਖ ਸੁਖ ਮੇਰਾ ਤਉ ਬਿਦਨੀ ਕੀ ਖਟਾਨੀ ਜੀ ਕੀ ਕਹਿ ਪੈਮਾਨੀ ਅਵਰ ਜਤਨ ਕਰ ਰਹੇ ਬਹੁ ਤੇਰੇ ਤਿਲ ਤਿਲ ਤਿਨ ਤਿਲ ਨਹੀਂ ਕੀਮਤ ਜਾਨੀ ਰਹਾਉ।

ਮੌਲਿਓ ਮਨ ਤਨ ਹੋਇਓ ਹਰਿਆ ਏਕ ਬੂੰਦ ਜਿਨ ਪਾਈ ਬਰਨ ਨਾ ਸਾਖੋਂ ਉਸਤਤ ਤਾਂ ਕੀ ਕੀਮਤ ਕਹਿਣ ਨਾ ਜਾਈ।

ਦੀਨ ਦਇਆਲ ਸਦਾ ਕਿਰਪਾਲਾ ਸਰਬ ਜੀਆਂ ਪ੍ਰਤਪਾਲਾ ਓਤ ਪੋਤ ਨਾਨਕ ਸੰਗ ਰਵਿਆ ਜਿਉ ਮਾਤਾ ਬਾਲ ਕੋ ਪਾਲਾ ਤਨਾਸਰੀ ਮਹਲਾ ਪੰਜਵਾ ਬਾਰ ਜਾਉ ਗੁਰ ਆਪਣੇ ਉਪਰ ਜਿਨ ਹਰ ਹਰ ਨਾਮ ਦਿਰੜਾਏ ਆ ਮਹਾ ਉਦਿਆਨ ਅੰਧਕਾਰ ਮੈਂ ਜਿਨ ਸੀਧਾ ਮਾਰਗ ਦਿਖਾਇਆ ਹਮਰੇ ਪ੍ਰਾਨ ਗੋਪਾਲ ਗੋਬਿੰਦ ਇਹਾਂ ਉਹਾਂ ਸਰਬ ਥੋਕ ਕੀ ਜਿਸੇ ਹਮਾਰੀ ਚਿੰਦ ਰਹਾਉ ਜਾਂ ਕੇ ਸਿਮਰਨ ਸਰਬ ਨਿਧਾਨਾ ਮਾਨ ਮਹਿਤ ਮਤ ਪੂਰੀ ਨਾਮ ਲੈਤ ਕੋਟ ਅਗਨਾਸੇ ਭਗਤ ਬਾਂਛੇ ਸਭ ਧੂਰੀ ਸਰਬ ਮਨੋਰਥ ਜੇ ਕੋ ਚਾਹੈ ਸੇਵੈ ਏਕ ਨਿਧਾਨਾ ਪਾਰ ਬ੍ਰਹਮ ਅਪਰੰਪਰ ਸਵਾਮੀ ਸਿਮਰਤ ਪਾਰ ਪਰਾਨਾ ਸ਼ੀਤਲ ਸ਼ਾਂਤ ਮਹਾਂ ਸੁਖ ਪਾਇਆ ਸੰਤ ਸੰਗ ਰਹਿਓ।

ਜਿਹ ਕਰਨੀ ਹੋਵੇ ਸ਼ਰਮਿੰਦਾ ਇਹ ਕਮਾਨੀ ਰੀਤ ਸੰਤ ਕੀ ਨਿੰਦਾ ਸਾਖਤ ਕੀ ਪੂਜਾ ਐਸੀ ਦ੍ਰਿੜੀ ਬਿਪਰੀਤ।

ਪਾਣੀ ਪੱਖਾਂ ਪੀਸੋ ਸੰਤ ਆਗੈ ਗੁਣ ਗੋਬਿੰਦ ਜਸ ਗਾਈ। ਸਾਸ ਸਾਸ ਮਨ ਨਾਮ ਸੁਮਾਰੈ ਇਹ ਬਿਸਰਾਮ ਨਿਦ ਪਾਈ। ਤੁਮ ਕਰਹੋ ਦਇਆ ਮੇਰੇ ਸਾਈ ਐਸੀ ਮਤ ਦੀਜੈ ਮੇਰੇ ਠਾ

ਆਈ ਨਾਮ ਜਪਤ ਤ੍ਰਿਸ਼ਨਾ ਸਭ ਬੁਝੀ ਹੈ ਨਾਨਕ ਤ੍ਰਿਪਤ ਅਗਹਾਈ ਤਨਾ ਸ੍ਰੀ ਮਹੱਲਾ ਪੰਜਵਾਂ।

ਘਾਟ ਕਿਸਹੀ। ਪੈ ਸਗਲੇ ਲਰ ਲਰ ਮੂਆ ਹੌਂਬ ਲਿਹਾਰੀ ਸਤਿਗੁਰ ਆਪਣੇ। ਜਿਨਹੇ ਚਲਤ ਦਿਖਾਏ ਆ ਗੁਜੀ ਪਾਹੇ ਜਲੈ ਸੰਸਾਰਾ ਭਗਤ ਨਾ ਵਿਆਪੈ ਮਾਇਆ। ਸੰਤ ਪ੍ਰਸਾਦ ਮਹਾ ਸੁਖ ਪਾਇਆ ਸਗਲੇ ਬੰਧਨ ਕਾਟੇ ਹਰ ਹਰ ਨਾਮ ਨਾਨਕ ਧਨ ਪਾਏ ਆਪਣੇ ਘਰ ਲੈ ਆਇਆ ਖਾਟੇ। ਤਨਾਸਰੀ ਮਹੱਲਾ ਪੰਜਵਾ ਤੁਮ ਦਾਤੇ ਠਾਕੁਰ ਪ੍ਰਤਿਪਾਲਕ ਨਾਇਕ ਖਸਮ ਹਮਾਰੇ। ਨਿਮਖ ਨਿਮਖ ਤੁਮਹੀ ਪ੍ਰਤਿਪਾਲ ਹੋ ਹਮ ਬਾਰਕ ਤੁਮਰੇ ਤਹਾਰੇ। ਜਿਹਵਾ ਏਕ ਕਵਨ ਗੁਣ ਕਹੀਐ ਬੇਸੁਮਾਰ ਬੇਅੰਤ ਸੁਆਮੀ ਤੇਰੋ ਅੰਤ ਨ ਕਿਨਹੀ ਲਹੀਐ ਰਹਾਉ। ਕੋਟ ਪਰਾਧ ਹਮਾਰੇ ਖੰਡੋ ਹੋ ਅਨਕ ਵਿਧੀ ਸਮਝਾਵ ਹੋ ਹਮੇ ਅਗਿਆਨ ਅਲਪ ਮਤ ਥੋਰੀ ਤੁਮੇ ਆਪਨ ਬਿਰਧ ਰਖਾਵ ਹੋ। ਤੁਮਰੀ ਸ਼ਰਨ ਤੁਮਾਰੀ ਆਸਾ ਤੁਮਹੀ ਸੱਜਣ ਸੁਹੇਲੇ ਰੱਖ ਹੋ ਰੱਖਣ ਹਾਰ ਦਿਆਲਾ। ਨਾਨਕ ਕਰਕੇ ਗੋਲੇ ਤਨਾਸਰੀ ਮਹੱਲਾ ਪੰਜਵਾ। ਪੂਜਾ ਵਰਤ ਤਿਲ ਕਿਸ਼ਨਾਨਾ ਪੁੰਨ ਦਾਨ ਬਹੁ ਦੈਣ ਕਹੂੰ ਨਾ ਭੀਜੈ ਸੰਜਮ ਸੁਆਮੀ ਬੋਲ ਹੋ ਮਿੱਠੇ ਬੈਣ।

ਪਰ ਤਨ ਪਰ ਕੀ ਨਿੰਦਾ, ਸਿਉ ਪ੍ਰੀਤ ਨਾ ਲਾਗੈ। ਸੰਤ ਹਾ ਸੰਗ ਸੰਤ ਸੰਭਾਖਣ, ਹਰ ਕੀਰਤਨ ਮਨ ਜਾਗੈ।

ਮਹੱਲਾ ਪੰਜਵਾਂ। ਮੋਹ ਮਸਕੀਨ ਪ੍ਰਭ ਨਾਮ ਆਧਾਰ, ਖਾਟਣ ਕਉ ਹਰ ਹਰ ਰੋਜ਼ਗਾਰ। ਸੰਚਣ ਕਉ ਹਰ ਏਕੋ ਨਾਮ, ਹਲਤ ਪਲਤ ਤਾਂ ਆਵੈ ਕਾਮ। ਨਾਮ ਰਤੇ ਪ੍ਰਭ ਰੰਗੇ ਅਪਾਰ, ਸਾਧ ਗਾਵੇ ਗੁਣ ਏਕ ਨਿਰੰਕਾਰ ਰਹਾਉ। ਸਾਧ ਕੀ ਸੋਭਾ ਅਤਿ ਮਸਕੀਨੀ, ਸੰਤ ਵਡਾਈ ਹਰ ਜਸ ਚੀਨੀ। ਆਨੰਦ ਸੰਤਨ ਕਹਿ ਭਗਤ ਗੋਬਿੰਦ, ਸੂਖ ਸੰਤਨ ਕਹਿ ਬਿਨਸੀ ਚਿੰਦ। ਜਹਾਂ ਸਾਧ ਸੰਤਨ ਹੋਵੇ ਇਕੱਤਰ, ਤਹਾਂ ਹਰ ਜਸ ਗਾਵੇ ਨਾਦ ਕਵਿਤ। ਸਾਧ ਸਭਾ ਮੈਂ ਆਨੰਦ ਬਿਸਰਾਮ, ਉਨ ਸੰਗ ਸੋ ਪਾਏ ਜਿਸ ਮਸਤਕ ਕਰਾਮ। ਦੋਏ ਕਰ ਜੋੜ।

ਤਨਾਸਰੀ ਮਹੱਲਾ ਪੰਜਵਾ ਸੋ ਕਤ ਡਰੈ ਜੇ ਖਸਮ ਸੁਮਾਰੈ ਡਰ ਡਰ ਪਚੇ ਮਨ ਮੁਖ ਵਿਚਾਰੇ ਰਹਾਓ ਸਿਰੇ ਉਪਰ ਮਾਤ ਪਿਤਾ ਗੁਰਦੇਵ ਸਫਲ ਮੂਰਤ ਜਾਂ ਕੀ ਨਿਰਮਲ ਸੇਵ ਏਕ ਨਿਰੰਜਨ ਜਾਂ ਕੀ ਰਾਸ ਮਿਲ ਸਾਧ ਸੰਗਤ ਹੋਵਤ ਪ੍ਰਗਾਸ ਜੀਅਨ ਕਾ ਦਾਤਾ ਪੂਰਨ ਸਭਠਾਏ ਕੋਟ ਕਲੇਸ ਮਿਟਹੇ ਹਰ ਨਾਏ ਜਨਮ ਮਰਨ ਸਗਲਾ ਦੁਖ ਨਾਸੈ ਗੁਰਮੁਖ ਜਾਕੈ ਮੰਤਨ ਬਾਸੈ ਜਿਸਨੋ ਆਪ ਲਏ ਲੜ ਲਾਏ ਦਰਗਾ ਮਿਲੈ ਤਿਸੈ ਹੀ ਜਾਏ ਸੇਈ ਭਗਤ ਜੇ ਸਾਚੇ ਭਾਣੇ ਜਮ ਕਾਲ ਤੇ ਪਏ ਨਿਕਾਣੇ ਸਾਚਾ ਸਾਹਿਬ ਸੱਚ ਦਰਬਾਰ ਕੀਮਤ ਕੌਣ ਕਹੈ ਵਿਚਾਰ ਘਟ ਘਟ ਅੰਤਰ ਸਗਲ ਆਧਾਰ ਨਾਨਕ ਜਾਚੈ ਸੰਤ ਰੇ ਨਾਰ ਧਨਾਸਰੀ ਮਹੱਲਾ ਪੰਜਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਘਰ ਬਾਹਰ ਤੇਰਾ ਪਰਵਾਸਾ ਤੂੰ ਜਨ ਕਹਿ ਸੰਗ ਕਰ ਕਿਰਪਾ ਪ੍ਰੀਤਮ ਪ੍ਰਭ ਆਪਣੇ ਨਾਮ ਜਪੋ ਹਰ ਰੰਗ ਜਨ ਕਉ ਪ੍ਰਭ ਆਪਣੇ ਕਾ ਤਾਣ ਜੋ ਤੂੰ ਕਰੇ ਕਰਾਵੇ ਸੁਆਮੀ ਸਾ ਮਸਲਤ ਪ੍ਰਵਾਨ ਰਹਾਓ ਪਤ ਪਰਮੇਸ਼ਰ ਗਤ ਨਰਾਇਣ

ਪੰਜਵਾ ਸਗਲ ਮਨੋਰਥ ਪ੍ਰਭ ਤੇ ਪਾਏ ਕੰਠ ਲਾਏ ਗੁਰ ਰਾਖੇ ਸੰਸਾਰ ਸਾਗਰ ਮਹਿ ਜਲਨ ਨਾ ਦੀਨੇ ਕਿ ਨੈਣਾ ਦੋਤਰ ਭਾਖੇ।

ਜਿਨ ਕੈ ਮਨ ਸਾਚਾ ਵਿਸ਼ਵਾਸ ਪੇਖ ਪੇਖ ਸਵਾਮੀ ਕੀ ਸੋਭਾ ਆਨੰਦ ਸਦਾ ਉਲਾਸ ਰਹਾਉ ਚਰਨ ਸ਼ਰਨ ਪੂਰਨ ਪਰਮੇਸ਼ਰ ਅੰਤਰਜਾਮੀ ਸਾਖਿਓ ਜਾਨ ਬੂਝ ਆਪਣਾ ਕੀਓ ਨਾਨਕ ਭਗਤਨ ਕਾ ਅੰਕਰ ਰਾਖਿਓ ਤਨਾਸਰੀ ਮਹੱਲਾ ਪੰਜਵਾ ਜਹਾਂ ਜਾਂ ਪੇਖੋ ਤਹਾਂ ਹਜ਼ੂਰ ਦੂਰ ਕਤ ਹੋ ਨਾ ਜਾਈ।

ਨਾਨਕ ਮੰਗੈ ਦਾਨ ਪ੍ਰਭ ਰੇਨ ਪਗ ਸਾਧਾਂ ਧਨਾਸਰੀ। ਮਹੱਲਾ ਪੰਜਵਾਂ। ਜਿਨ ਤੁਮ ਭੇਜੇ ਤਿਨਹਿ ਬੁਲਾਏ, ਸੁਖ ਸਹਿਜ ਸੇਤੀ ਕਰ ਆਓ। ਆਨੰਦ ਮੰਗਲ ਗੁਣ ਗਾਓ, ਸਹਿਜ ਧੁਨ ਨਿਹ ਚਲ ਰਾਜ ਕਮਾਓ। ਤੁਮ ਕਰ ਆਵੋ ਮੇਰੇ ਮੀਤ, ਤੁਮਰੇ ਦੋਖੀ ਹਰ ਆਪ ਨਿਵਾਰੇ। ਆਪਦਾ ਪਹੀ ਬਤੀਤ ਰਹਾਓ। ਪ੍ਰਗਟ ਕੀਨੇ ਪ੍ਰਭ ਕਰਨੈ ਹਾਰੇ, ਨਾਸਨ ਭਾਜਨ ਥਾਕੇ। ਘਰ ਮੰਗਲ ਵਾਜੇ ਨਿਤ ਵਾਜੇ, ਆਪਣੇ ਖਸਮ ਨੇ ਵਾਜੇ। ਅਸਥਿਰ ਰਹੋ ਡੋਲ ਹੋ ਮਤ ਕਬਹੂੰ,

ਇਹ ਲੋਕ ਪਰਲੋਕ ਸੰਗ ਸਹਾਈ ਜਤ ਕਤ ਮੋਹੇ ਰਖਵਾਲੇ। ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੂਬੈ ਤਸ ਕਰ ਨਹੀਂ ਲੇਵੈ, ਪਾਹੇ ਨਾ ਸਕੈ ਜਾਲੇ ਰਹਾਉ। ਨਿਰਧਨ ਕਉ ਤਨ ਅੰਦਲੇ ਕਉ, ਟਿਕ ਮਾਤ ਦੂਧ ਜੈਸੇ ਬਾਲੇ। ਸਾਗਰ ਮੈਂ ਬੋਹਿਤ ਪਾਇਓ ਹਰ ਨਾਨਕ, ਕਰੀ ਕਿਰਪਾ ਕਿਰਪਾਲੇ। ਤਨਾਸਰੀ ਮਹੱਲਾ ਪੰਜਵਾਂ। ਪਏ ਕਿਰਪਾਲ ਦਿਆਲ ਗੋਬਿੰਦਾ, ਅੰਮ੍ਰਿਤ ਹਿਰਦੈ ਸਿੰਚਾਈ, ਨਵ ਨਿਦ ਰਿਦ ਸਿੱਧ ਹਰ ਲਾਗ ਰਹੀ ਜਨ ਪਾਈ।

ਹਿਰਦੈ ਚਰਨ ਸ਼ਬਦ ਸਤਿਗੁਰੁ ਨਾਨਕ ਬਾਂਦੇ ਓ ਪਾਲ ਤਨਾ ਸ੍ਰੀ ਮਹੱਲਾ ਪੰਜਵਾ। ਆਪਣੀ ਔਕਤ ਖਿਲਾਵੇ, ਆਪਣੀ ਔਕਤ ਖਿਲਾਵੇ ਭੋਜਨ, ਆਪਣੀ ਔਕਤ ਖੇਲਾਵੇ। ਸਰਬ ਸੁਖ ਭੋਗ ਰਸ ਦੇਵੈ, ਮਨ ਹੀ ਨਾਲ ਸਮਾਵੈ, ਹਮਰੇ ਪਿਤਾ ਗੋਪਾਲ ਦਇਆਲ। ਜਿਉਂ ਰਾਖੈ ਮਹਿਤਾਰੀ ਬਾਰਕ ਕਉ, ਤੈਸੇ ਹੀ ਪ੍ਰਭ ਪਾਲ ਰਹਾਉ। ਮੀਤ ਸਾਜਨ ਸਰਬ ਗੁਣ ਨਾਇਕ, ਸਦਾ ਸਲਾਮਤ ਦੇਵਾ। ਈਤ ਊਤ ਜਤ ਕਤ ਤਤ ਤੁਮ ਹੀ ਮਿਲੈ ਨਾਨਕ ਸੰਤ ਸੇਵਾ। ਤਨਾਸਰੀ ਮਹੱਲਾ ਪੰਜਵਾ, ਸੰਤ ਕਿਰਪਾਲ ਦਇਆਲ ਦਮੋਦਰ, ਕਾਮ ਕ੍ਰੋਧ ਬਿਖ ਜਾਰੇ। ਰਾਜਮਾਲ ਜੋਬਨ ਤਨ ਜੀ ਰਾਇਨ, ਉਪਰ ਲੈ ਬਾਰੇ, ਮਨ ਤਨ ਰਾਮ ਨਾਮ ਹਿਤਕਾਰੀ। ਸੁਖ ਸਹਿਜ ਆਨੰਦ ਮੰਗਲ, ਸਹਿਤ ਭਵਨ ਦੁਪਾਰੇ ਉਤਾਰੇ ਰਹਾਉ। ਧਨ ਸੋ ਥਾਨ ਤਹਨ ਓਏ ਭਵਨਾ, ਜਾਮੇ ਸੰਤ ਬਸਾਰੇ। ਜਨ ਨਾਨਕ ਕੀ ਸ਼ਰਧਾ ਪੂਰੋ ਠਾਕੁਰ, ਭਗਤ ਤੇਰੇ ਨਮਸਕਾਰੇ। ਤਨਾਸਰੀ ਮਹੱਲਾ ਪੰਜਵਾ।

ਸਤਿਗੁਰ ਪੂਰੇ ਕਿੰਨੀ ਦਾਤ ਹਰ ਹਰ ਨਾਮ ਦਿਓ ਕੀਰਤਨ ਕੋ ਭਈ ਹਮਾਰੀ ਗਾਤ ਰਹਾਓ ਅੰਗੀਕਾਰ ਕੀਓ ਪ੍ਰਭ ਆਪਣੇ ਭਗਤਨ ਕੀ ਰਾਖੀ ਪਾਤ ਨਾਨਕ ਚਰਨ ਗਹੇ ਪ੍ਰਭ ਆਪਣੇ ਸੁਖ ਪਾਇਓ ਦਿਨ ਰਾਤ ਤਨਾਸਰੀ ਮਹੱਲਾ ਪੰਜਵਾ ਪਰ ਹਰਨਾ ਲੋਭ ਝੂਠ ਨਿੰਦੇ ਵਿਹੀ ਕਰਤ ਗੋਦਾਰੀ ਮ੍ਰਿਗ ਤ੍ਰਿਸ਼ਨਾ ਆਸ ਮਿਥਿਆ ਮੀਠੀ ਇਹ ਟੇਕ ਮਨਹੇ ਸਾਧਾਰੀ ਸਾਗਤ ਕੀ ਅਵਰਦਾ ਜਾਏ ਬਿਰਥਾਰੀ ਜੈਸੇ ਕਾਗਦ ਕੇ ਭਾਰ ਮੂਸਾ ਟੂਕ ਗਵਾਵਤ ਕਾਮ ਨਹੀਂ ਗਾਵਾਰੀ ਰਹਾਉ ਕਰ ਕਿਰਪਾ ਪਾਰ ਬ੍ਰਹਮ ਸੁਆਮੀ ਇਹ ਬੰਧਨ ਛੁਟਕਾਰੀ ਬੂਟ ਤੇ ਅੰਧ ਨਾਨਕ ਪ੍ਰਭ ਕਾਢਤ ਸਾਧ ਜਨਾ ਸੰਘਾਰੀ ਤਨਾਸਰੀ ਮਹੱਲਾ ਪੰਜਵਾ ਸਿਮਰ ਸਿਮਰ ਸੁਆਮੀ ਪ੍ਰਭ ਆਪਣਾ ਸੀਤਲ ਤਨ ਮਨ ਛਾਤੀ ਰੂਪ ਰੰਗ ਸੂਖ ਧਨ ਜੀਆਂ ਕਾ ਪ੍ਰਭ ਮੇਰੋ ਜਾਤੀ ਰੂਪ ਰੰਗ ਸੂਖ ਧਨ ਜੀਆ ਕਾ ਪਾਰ ਬ੍ਰਹਮ ਮੇਰੋ ਜਾਤੀ ਰਸਨਾ ਰਾਮ ਰਸਾਇਣ ਮਾਤੀ ਰੰਗ ਰੰਗੀ ਰਾਮ ਆਪਣੇ ਕੈ ਚਰਨ ਕਮਲ ਨਿਧ ਥਾਤੀ ਰਹਾਉ ਜਿਸ ਕਾ ਸਾਥ ਨਹੀਂ ਰੱਖ ਲਿਆ ਪੂਰਨ ਪ੍ਰਭ ਕੀ ਭਾਤੀ ਮੇਲ

जो मांगे ठाकुर अपने ते सोई सोई देवे।

ਪੰਜਵਾ ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਧ ਸੰਭਾਲੇ ਹਾਥ ਦੇ ਰਾਖੇ ਜਾਣ ਆਪਣੇ ਕਉ ਸਾਸ ਸਾਸ ਪ੍ਰਤਿਪਾਲੇ ਪ੍ਰਭ ਸਿਉਂ ਲਾਗ ਰਹਿਓ ਮੇਰਾ ਚੀਤ ਆਦਿ ਅੰਤ ਪ੍ਰਭ ਸਦਾ ਸਹਾਈ ਧਨ ਹਮਾਰਾ ਮੀਤ ਰਹਾਉ ਮਨ ਬਿਲਾਸ ਪਏ ਸਾਹਿਬ ਕੇ ਅਚਰਜ ਦੇਖ ਬੜਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈਜ ਰਖਾਈ ਤਨਾਸਰੀ ਮਹੱਲਾ ਪੰਜਵਾ ਜਿਸ ਕੋ ਬਿਸਰੈ ਪ੍ਰਾਨ ਪਤ ਪਿਆਰਾ ਜਿਸ ਕੋ ਬਿਸਰੈ ਪ੍ਰਾਨ ਪਤ ਦਾਤਾ ਸੋਈ ਗੁਣ ਹੋਇ ਅਭਾਗਾ

0: ਆਲਸ ਛੀਜ ਗਿਆ ਸਭ ਤਨ ਤੇ, ਪ੍ਰੀਤਮ ਸਿਉ ਮਨ ਲਾਗਾ ਰਹਾਓ। ਜਹਾਂ ਜਾਂ ਪੇਖੋ ਤਹਾਂ ਨਾਰਾਇਣ, ਸਗਲ ਘਟਾਂ ਮੈਂ ਤਾਗਾ। ਨਾਮ ਉਦਕ ਪੀਵਤ ਜਨ ਨਾਨਕ, ਤਿਆਗੇ ਸਭ ਅਨੁਰਾਗਾ। ਤਨਾਸਰੀ ਮਹੱਲਾ ਪੰਜਵਾ, ਜਨ ਕੈ ਪੂਰਨ ਹੋਏ ਕਾਮ, ਕਲੀ ਕਾਲ ਮਹਾ ਬਿਖਿਆ ਮੈਂ, ਲੱਜਾ ਰਾਖੀ ਰਾਮ ਰਹਾਓ।
1: ਸਿਮਰ ਸਿਮਰ ਸੁਆਮੀ ਪ੍ਰਭੇ ਆਪਣਾ, ਸਿਮਰ ਸਿਮਰ ਸੁਆਮੀ ਪ੍ਰਭੇ ਆਪਣਾ, ਨਿਤ ਨਿਆਵੈ ਜਾਮ, ਮੁਕਤ ਬੈਕੁੰਠ ਸਾਧਕੀ ਸੰਗਤ ਜਨ ਪਾਇਓ।

ਗੋਬਿੰਦ ਦਾਮੋਦਰ ਸਿਮਰੋ ਦਿਨ ਰੈਣ ਨਾਨਕ ਸਦ ਕੁਰਬਾਨ ਤਨਾਸਰੀ ਮਹੱਲਾ ਪੰਜਵਾਂ। ਮੰਗੋ ਰਾਮ ਤੇ ਇੱਕ ਦਾਨ ਸਗਲ ਮਨੋਰਥ ਪੂਰਨ ਹੋਵੇ, ਸਿਮਰੋ ਤੁਮਰਾ ਨਾਮ ਰਹਾਉ। ਚਰਨ ਤੁਮਾਰੇ ਹਿਰਦੇ ਵਾਸੈ ਸੰਤਨ ਕਾ ਸੰਗ ਪਾਵੋ, ਸੋਗ ਅਗਨ ਮੈਂ ਮਨ ਨਾ ਵਿਆਪੈ ਆਠ ਪਹਿਰ ਗੁਣ ਗਾਵੋ। ਸਭ ਸਤ ਵਿਵਸਥਾ ਹਰ ਕੀ ਸੇਵਾ ਮਦਅੰਤ ਪ੍ਰਭ ਜਾਪਣ, ਨਾਨਕ ਰੰਗ ਲਗਾ ਪਰਮੇਸ਼ਰ ਬੋੜ ਜਨਮ ਨਾ ਛਾਪਣ। ਧਨਾਸਰੀ ਮਹੱਲਾ ਪੰਜਵਾਂ। ਮੰਗੋ ਰਾਮ ਤੇ ਸਭ ਥੋਕ ਮਾਨਕ ਕਉ, ਜਾਚਤ ਸਰਮ ਪਾਈਐ ਪ੍ਰਭ ਕੈ ਸਿਮਰਨ ਮੋਹ ਕਰਾਉ। ਘੂਖੇ ਮਨ ਜਨ ਸਿਮਰਤ ਪੁਰਾਨਾ, ਵੇਦ ਪਕਾਰ ਕੋਕ ਕਿਰਪਾ ਸਿੰਧ ਸੇਵ ਸਚ ਪਾਈਐ ਦੋਵੇਂ ਸੁਹਿਲੇ ਲੋਕ। ਆਨ ਅਚਾਰ ਵਿਹਾਰ ਹੈ ਜੀਤੇ ਬਿਨ ਹਰ ਸਿਮਰਨ ਫੋਕ, ਨਾਨਕ ਜਨਮ ਮਰਨ ਭੈ ਕਾਟੇ ਮਿਲ ਸਾਧੂ ਬਿਨ ਸਹਿ ਸੋਕ। ਤਨਾਸਰੀ ਮਹੱਲਾ ਪੰਜਵਾਂ। ਤ੍ਰਿਸ਼ਨਾ ਬੁਝੈ ਹਰ ਕੈ ਨਾਮ, ਮਹਾ ਸੰਤੋਖ ਹੋਵੇ ਗੁਰਬਚਨੀ ਪ੍ਰਭ ਸਿਉ ਲਾਗੈ ਪੂਰਨ ਧਿਆਨ ਰਹਾਉ।

ਨਾਮ ਸਿਮਰਾਵੋ ਸਰਣ ਸੂਰੇ ਪਤਿਤ ਧਾਰਨਾ ਜੀ ਜੰਤ ਤਾਰਨਾ ਵੇਦ ਉਚਾਰ ਨਹੀਂ ਅੰਤ ਪਾਇਓ ਗੁਣ ਹੈ ਸੁਖ ਸਾਗਰਾ ਬ੍ਰਹਮ ਰਤਨਾਗਰਾ ਭਗਤ ਬਿਸ਼ਲ ਨਾਨਕ ਗਾਇਓ ਤਿਰਾ ਸ੍ਰੀ ਮਹੱਲਾ ਪੰਜਵਾਂ ਹਾਲਤ ਸੁਖ ਪਲਤ ਸੁਖ ਨਿਤ ਸੁਖ ਸਿਮਰਨੋ ਨਾਮ ਗੋਬਿੰਦ ਕਾ ਸਦਾ ਲੀਜੈ ਮਿਟੇ ਕਮਾਣੇ ਪਾਪ ਚਰਾਣੇ ਸਾਧ ਸੰਗਤ ਮਿਲ ਮੁਆਜੀ ਜੈ ਰਹਾਉ ਰਾਜ ਜੋਬਨ ਬਿਸਰੰਤ ਹਰ ਮਾਇਆ ਮਹਾਂ ਦੁਖ ਏ ਮਹਾਂਤ ਕਹੈ ਆਸ ਪਿਆਸ ਰਮਣ ਹਰ ਕੀਰਤਨ ਇਹੋ ਪਧਾਰ ਤਪ ਭਾਗਵੰਤ ਲਹੈ ਸਰਣ ਸਮਰੱਥ ਅਕਾਲ।

ਮੇਰਾ ਤਨਾਸਰੀ ਮਹੱਲਾ ਪੰਜਵਾਂ ਘਰ ਬਾਰ ਮਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਬੰਦਨਾ ਹਰ ਬੰਦਨਾ ਗੁਣਗਾ ਬੋ ਗੋਪਾਲ ਰਾਏ ਰਹਾਉ ਵੱਡੇ ਭਾਗ ਭੇਟੇ ਗੁਰਦੇਵਾ ਕੋਟ ਪਰਾਧ ਮਿਟੇ ਹਰ ਸੇਵਾ ਚਰਨ ਕਮਲ ਜਾਕਾ ਮਨ ਰਾਪੈ ਸੋਗ ਜਗਨ ਤਿਸ ਜਨ ਨਾ ਵਿਆਪੈ ਸਾਗਰ ਤਰਿਆ ਸਾਧੂ ਸੰਗੇ ਨਿਰਪਉ ਨਾਮ ਜਪੋ ਹਰ ਰੰਗੀ ਪਰ ਤਨ ਦੁੱਖ ਕਿਛ ਪਾਪ ਨਾ ਫੇੜੇ ਜਮ ਜੰਧਾਰ ਨਾ ਆਵੈ ਨੇੜੇ ਤ੍ਰਿਸ਼ਨਾ ਜਗਨ ਪ੍ਰਭ ਆਪ ਬਜਾਈ ਨਾਨਕੇ ਉਦਰੇ ਪ੍ਰਭ ਸਰਣਾਈ ਤਨਾ ਸ੍ਰੀ ਮਹੱਲਾ ਪੰਜਵਾਂ ਤਿਰਪਤ ਭਈ ਸੱਚ ਭੋਜਨ ਖਾਇਆ ਮਨ ਤਨ ਰਸਨਾ ਨਾਮ ਤਜਾਇਆ ਜੀਵਨਾ ਹਰ ਜੀਵਨਾ ਜੀਵਨ ਹਰ ਜਪ ਸਾਧ ਸੰਗ ਰਹਾਉ ਅਨਕ ਪ੍ਰਕਾਰੀ ਬਸਤਨ ਉਡਾਏ ਅੰਦਨ ਕੀਰਤਨ ਹਰ ਗੁਣ ਗਾਏ ਹਸਤੀ ਰਤ ਅਸ ਅਸਵਾਰੀ ਹਰ ਕਾਮਾਰ ਗਿਰਦੇ ਨਿਹਾਰੀ ਮਨ ਤਨ ਅੰਤਰ ਚਰਨ ਧਿਆਇਆ ਹਰ ਸੁਖ ਨਿਧਾਨ ਨਾਨਕ ਦਾਸ ਪਾਇਆ ਤਨਾ ਸ੍ਰੀ ਮਹੱਲਾ ਪੰਜਵਾਂ ਗੁਰ ਕੇ ਚਰਨ ਜੀ ਕਾ ਨਿਸਤਾਰਾ ਸਮੁੰਦ ਸਾਗਰ ਜਿਨ ਖਿੰਨ ਮੈਂ ਤਾਰਾ ਰਹਾਉ ਕੋਈ ਹੋਆ ਕਰਮ ਰਤ ਕੋਈ ਤੀਰਥ ਲਾਇਆ ਦਾਸੀ ਹਰ ਕਾ ਨਾਮ ਧਿਆਇਆ ਬੰਧਨ ਕਾਟਨ ਹਾਰ ਸੁਆਮੀ ਜਨ ਨਾਨਕ ਸਿਮਰੈ ਅੰਤਰ ਜਾਮੀ ਤਨਾ ਸ੍ਰੀ ਮਹੱਲਾ ਪੰਜਵਾਂ

ਗੁਣਹਾਰਾਂ। ਚਰਨ ਕਮਲ ਸਿਉਂ ਲਾਗੋ ਨੇਹ, ਨਾਨਕ ਕੀ ਬੇਨੰਤੀ ਇਹ ਕੁੰਕਾਰ ਸਤਿਗੁਰ ਪ੍ਰਸਾਦ। ਧਨਾਸਰੀ ਮਹੱਲਾ ਨੌਵਾਂ, ਕਾਹੀਰੀ ਬਨ ਖੂਜਨ ਜਾਈ, ਸਰਬ ਨਿਵਾਸੀ ਸਦਾਇਆ ਲੇਪਾ ਤੋਹੀ ਸੰਗ ਸਮਾਈ। ਰਾਹੋ ਪੋਹ ਮਤ ਜਿਉਂ ਬਸ ਬਸਤ ਹੈ, ਮੁਕਰ ਮਾਹੇ ਜੈਸੇ ਸ਼ਾਈ, ਤੈਸੇ ਹੀ ਹਰ ਬਸੇ ਨਿਰੰਤਰ ਕਟ ਹੀ ਖੋਜੋ ਪਾਈ। ਬਾਹਰ ਭੀਤਰ ਏਕੋ ਜਾਣੋ, ਇਹ ਗੁਰ ਗਿਆਨ ਬਤਾਏ, ਦਨ ਨਾਨਕ ਬਿਨ ਆਪਾ ਚੀਨੈ ਮਿਟੈ ਨਾ ਭਰਮ ਕੀ ਕਾਈ। ਤਨਾ ਸ੍ਰੀ ਮਹੱਲਾ ਨੌਵਾਂ। ਸਾਧੋ ਇਹ ਜਗ ਭਰਮ ਪਲਾਨਾ, ਰਾਮ ਨਾਮ ਕਾ ਸਿਮਰਨ ਛੂਟਿਆ, ਮਾਇਆ ਹਾਤ ਬਿਕਾਨਾ ਰਾਉ। ਮਾਤ ਪਿਤਾ ਭਾਈ ਸੁਤ ਬਿਨਤਾ, ਤਾਂ ਕਹਿ ਰਸ ਲਪਟਾਨਾ, ਜੋਬਨ ਧਾਨਾ ਪ੍ਰਭਤਾ ਕਹਿ ਮਦ ਕਹਿ ਅਹਿਨਸ ਰਹੇ ਦੀਵਾਨਾ। ਦੀਨ ਦਿਆਲ ਸਦਾਂਤਕ ਭੰਜਣ, ਤਾਂ ਸਵ ਮਨ ਨਾ ਲਗਾਨਾ, ਜਨ ਨਾਨਕ ਕੋਟਨ ਮੈਂ ਕਿਨਹੂ, ਗੁਰਮੁਖ ਹੋਏ ਪਛਾਨਾ। ਧਨਾਸਰੀ ਮਹੱਲਾ ਨੌਵਾਂ। ਤਹਿ ਜੋਗੀ ਕੋ ਜੁਗਤ ਨਾ ਜਾਨੋ, ਲੋਭ ਮੋਹ ਮਾਇਆ ਮਮਤਾ ਫੁੱਲ ਜੈ ਘੱਟ ਮਾਹੀ ਪਛਾਨੋ ਰਹਾਉ। ਪਰ ਨਿੰਦਾ ਉਸਤਤ ਨਹਿ ਜਾ ਕੇ ਕੰਚਨ, ਲੋ ਸੁਮਾਨੋ ਹਰਖ ਸੋਗ ਤੇ ਰਹੇ ਅਤੀਤਾ, ਜੋਗੀ ਤਾਹੇ ਬਖਾਨੋ। ਚੰਚਲ ਮਨ ਤਹਿ

ਕਰਮਾ ਅਬ ਮੈਂ ਕੌਣ ਅਪਾਇ ਕਰੋ ਜਹ ਬਿਦ ਮਨ ਕੋ ਸੰਸਾਰ ਚੁੱਕੈ ਪੁੰਨਿਤ ਪਾਰ ਪਰੋ ਰਹਾਉ ਜਨਮ ਪਾਏ ਕੁਛ ਭਲੋ ਨਾ ਕੀਨੋ ਤਾਂ ਤੇ ਅਧਿਕ ਡਰ ਹੋ ਮਨ ਬਚ ਕਰਮ ਹਰ ਗੁਣ ਨਹੀਂ ਗਾਏ ਜੈ ਜੀ ਸੋਚ ਤਰਹੁ ਗੁਰਮਤ ਸੁਨ ਕਛੁ ਗਿਆਨ ਨਾ ਉਪਜਿਓ ਪਛੁ ਜਿਉਂ ਉਧਰ ਭਰਹੁ ਕਹੁ ਨਾਨਕ ਪ੍ਰਭ ਬਿਰਧ ਪਛਾਨੋ ਤਬ ਹੋ ਪਤਤ ਤਰਹੁ ਧਨਾਸਰੀ ਮਹੱਲਾ ਪਹਿਲਾ ਘਰ ਦੂਜਾ ਅਸ਼ਟਪਦੀਆਂ ਇੱਕ ਓਂਕਾਰ ਸਤਿਗੁਰ ਪ੍ਰਸਾਦ ਗੁਰਸਾਗਰ ਰਤਨੀ ਭਰਪੂਰੇ ਅੰਮ੍ਰਿਤ ਸੰਤ ਚੁਗੈ ਨਹੀਂ ਦੂਰੇ ਹਰ ਰਸ ਚੋਗ ਚੁਕੈ ਪ੍ਰਭ ਪਾਵੈ ਸਰਵਰ ਮੈਂ ਹੰਸ ਪ੍ਰਾਣ ਪਤ ਪਾਵੈ ਕਿਆ ਬਗ ਬਪੜਾ ਛਪਰੀ ਨਾਏ ਕੀਰਤਨ ਡੂਬੈ ਮੈਲ ਨਾ ਜਾਏ ਰਹਾਉ ਰਖ ਰਖ ਚਰਨ ਧਰੀ ਵਿਚਾਰੀ ਦੁਬਦਾ ਛੋੜ ਭਈ ਨਿਰੰਕਾਰੀ ਮੁਕਤ ਪਦਾਰਥ ਹਰ ਰਸ ਚਾਖੇ ਆਵਣ ਜਾਣ ਰਹੇ ਗੁਰ ਰਾਖੇ ਸਰਵਰ ਹੰਸਾ ਛੋੜ ਨਾ ਜਾਏ ਪ੍ਰੇਮ ਭਗਤ ਕਰ ਸਹਿਜ ਸਮਾਏ ਸਰਵਰ ਮੈਂ ਹੰਸ ਹੰਸ ਮੈਂ ਸਾਗਰ ਅਕਥ ਕਥਾ ਗੁਰ ਬਚਨੀ ਆਦਰ ਸੁਨ ਮੰਡਲੀ ਇੱਕ ਜੋਗੀ ਬਹਿਸੇ ਨਾਲ ਨਾ ਪੁਰਖ ਕਹੋ ਕਹੂ ਕੈਸੇ ਤ੍ਰਿਭਵਨ ਜੋਤ ਰਹੇ ਨਿਵਲਾਈ ਸੁਰ ਨਰ ਨਾਥ ਸਚੇ ਸੁਰਨਾਈ ਅਨੰਦ ਮੂਲ ਅਨਾਥ ਆਧਾਰੀ ਗੁਰਮੁਖ ਭਗਤ ਸਹਿਜ ਵਿਚਾਰੀ ਭਗਤ ਬਛਲ ਭੈ ਕਾਟਣ ਹਾਰੇ ਹੋ ਮੈਂ ਮਾਰ ਮਿਲੇ ਪਗ ਧਾਰੇ ਅਨਕ ਜਤਨ ਕਰ ਕਾਲ ਸੁਨਤਾਈ ਮਰਨ ਲਖਾਏ ਮੰਡਲ ਮਹਿ ਆਏ ਜਨਮ ਪਦਾਰਥ ਦੁਪਦਾ ਖੋਵੈ ਆਪਣਾ ਚੀਨਸ ਭਰਮ ਭਰਮ ਰੋਵੈ ਕਹਿ ਤੋ ਪੜਤੋ ਸੁਣਤੋ ਏਕ ਤੀਰਜ ਧਰਮ ਧਰਣੀ ਧਰ ਟੇਕ ਜਤ ਸਤ ਸੰਜਮ ਹਿਰਦੈ ਸਮਾਏ ਚੌਥੇ ਪਦ ਕੋ ਜੀ ਮਨ ਪਤਿਆਏ ਸਾਚੇ ਨਿਰਮਲ ਮੈਲ ਨਾ ਲਾਗੈ ਗੁਰ ਕੈ ਸ਼ਬਦ ਪਰਮ ਪਉ ਭਾਗੈ ਸੂਰਤ ਮੂਰਤ ਆਦਿ ਅਨੂਪ ਨਾਨਕ ਜਾਚੈ ਸਾਚ ਸਰੂਪ ਤਨਾਥਰੀ ਮਹੱਲਾ ਪਹਿਲਾ ਸਹਿਜ ਮਿਲੇ ਮਿਲਿਆ ਪ੍ਰਵਾਨ ਨਾ ਤਿਸ ਮਰਨ ਨਾ ਆਵਣ ਜਾਣ ਠਾਕਰ ਮੈਂ ਦਾਸ ਦਾਸ ਮੈਂ ਸੋਏ ਜੈ ਦੇਖਾ ਤੈ ਪਰ ਨਾ ਕੋਈ ਗੁਰਮੁਖ ਭਗਤ ਸਹਿਜ ਕਰ ਪਾਈਐ ਬਿਨ ਗੁਰ ਭੇਟੇ ਮਰ ਆਈਐ ਜਾਈਐ ਰਾਵ ਜੋ ਗੁਰ ਕੋ ਜੋ ਗੁਰ ਕਰਹੋ ਜੇ ਸਾਚ ਦਿਰੜਾਵੈ ਅਕਥ ਕਥਾਵੈ ਸ਼ਬਦ ਮਿਲਾਵੈ ਹਰ ਕੇ ਲੋਗ ਅਵਰ ਨਹੀਂ ਕਾਰਾਂ ਸਾਚੋ ਠਾਕਰ ਸਾਚ ਪਿਆਰਾ ਤਨ ਮੈਂ ਮਨੁਆ ਮਨ ਮੈਂ ਸਾਚਾ ਸੋ ਸਾਚਾ ਮਿਲ ਸਾਚੇ ਰਾਚਾ ਸੇਵਕ ਪ੍ਰਭ ਕਹਿ ਲਾਗੇ ਪਾਏ ਸਤਿਗੁਰ ਪੂਰਾ ਮਿਲੈ ਮਿਲਾਏ ਆਪ ਦਿਖਾਵੈ ਆਪੇ ਦਿਖੈ ਹੱਠ ਨਾ ਪਤੀ ਜੈ ਨਾ ਬਹੁ ਭੀਖੈ ਧੜ ਪਾਂਡੇ ਜਿਨ ਅੰਮ੍ਰਿਤ ਪਾਹਿਆ ਪ੍ਰੇਮ ਭਗਤ ਪ੍ਰਭ ਮਨ ਪਤੇ ਆਇਆ ਪੜ ਪੜ ਪੂਲਾ ਝੋਟਾ ਖਾਹੈ ਬਹੁਤ ਸਿਆਣ ਪਿਆਵੈ ਜਾਏ ਨਾਮ ਜਪੇ ਭਉ ਪੂਜਨ ਖਾਏ ਗੁਰਮੁਖ ਸੇਵਕ ਰਹੇ ਸੁਮਾਏ

ਸਤਿ ਸੋਏ। ਆਚਾਣਾ ਬੇਚਾਰ ਸਰੀਰ ਆਦ ਜਗਾਦ ਸਹਿਜ ਮਨ ਧੀਰ, ਪਲ ਪੰਕਜ ਮੈਂ ਕੂਟ ਅਧਾਰੇ, ਕਰ ਕਿਰਪਾ ਗੁਰ ਮੇਲ ਪਿਆਰੇ। ਕਿਸ ਅੱਗੇ ਪ੍ਰਭ ਤੁਧ ਸਲਾਹੀ, ਤੁਧ ਬਿਨ ਦੂਜਾ ਮੈਂ ਕੋ ਨਾਹੀ, ਜਿਉਂ ਤੁਧ ਪਾਵੈ ਤਿਉਂ ਰਾਖ ਰਜਾਏ, ਨਾਨਕ ਸਹਿਜ ਪਾਏ ਗੁਣ ਗਾਏ। ਤਨਾ ਸ੍ਰੀ ਮਹੱਲਾ ਪੰਜਵਾਂ ਕਰਿ ਛੀਵਾਂ, ਅਸ਼ਟਪਦੀ ਇੱਕ ਓੰਕਾਰ ਸਤਿਗੁਰ ਪ੍ਰਸਾਦ। ਜੋ ਜੋ ਜੂਨੀ ਆਇਓ ਤੈ ਤੈ ਉਰਜਾਇਓ, ਮਾਨਸ ਜਨਮ ਸੰਯੋਗ ਪਾਇਆ, ਤਾਂ ਕੀ ਹੈ ਓਟ ਸਾਧ ਰਾਖੋ ਦੇ, ਕਰ ਹਾਥ ਕਰ ਕਿਰਪਾ ਮਿਲੋ ਹਰ ਰਾਇਆ, ਅਨਕ ਜਨਮ ਅਨਕ ਜਨਮ ਭਰਮ ਤਿਤ ਨਹੀਂ ਪਾਈ। ਕਰੋ ਸੇਵਾ ਗੁਰ ਲਾਗੋ ਚਰਨ, ਗੋਬਿੰਦ ਜੀ ਕਾ ਮਾਰਗ ਦੇਹੋ ਜੀ ਬਤਾਈ ਰਹਾਓ, ਅਨਕ ਪਾਪ ਕਰੋ ਮਾਇਆ ਕੋ, ਬਚਿਤ ਧਰੋ ਮੇਰੀ ਮੇਰੀ, ਕਰਤ ਸਦ ਹੀ ਬਿਹਾਵੈ। ਕੋਈ ਐਸੋ ਰੇ ਭੀਟ ਹੈ, ਸੰਤ ਮੇਰੀ ਨਾ ਹੈ ਸਗਲ ਚਿੰਤ, ਠਾਕਰ ਸੁਮੇਰਾ ਰੰਗ ਲਾਵੈ। ਪੜੇ ਰੇ ਸਗਲ ਵੇਦਨਾ ਚੁੱਕੈ, ਮਨ ਭੇਦ ਇੱਕ ਕਿਨ ਨਾ ਧੀਰੈ, ਮੇਰੇ ਕਰਕੇ ਪੰਚਾ। ਕੋਈ ਐਸੋ ਰੇ ਭਗਤ ਜੋ ਮਾਇਆ ਤੇ ਰਹਿ, ਦੇ ਕੇ ਅੰਮ੍ਰਿਤ ਨਾਮ ਮੇਰੇ ਹਿਰਦੈ ਸਿੰਚਾ। ਜੇ ਤੇਰੇ ਤੀਰਥ ਨਾਏ, ਅਹਿਮਦ ਮੈਲ ਲਾਏ, ਕਰ ਕੋ ਠਾਕਰ ਇੱਕ ਤਿਲ ਨਾ ਮਾਨੈ, ਕਦ ਪਾਵੋ ਸਾਧ ਸੰਗ ਹਰ ਹਰ ਸਦਾ, ਆਨੰਦ ਗਿਆਨ ਅੰਜਨ ਮੇਰਾ ਮਨ ਸੁਨਾਨੈ। ਸਗਲੇ ਸੁਰਮ ਕੀਨੈ ਮਨਵਾ, ਨੈ ਪਤੀ ਨੈ ਬਬੇ ਕਹੀਨ, ਦੇਹੀ ਧੋਏ। ਕੋਈ ਪਾਈਐ ਰੇ ਪੁਰਖ ਵਧਾਤਾ, ਪਾਰ ਬ੍ਰਹਮ ਕਹਿ ਰੰਗਰਾਤਾ, ਮੇਰੇ ਮਨ ਕੀ ਦੁਰਮਤ ਮਲਖੋਏ। ਕਰਮ ਧਰਮ ਜੁਗਤਾ ਨਿਮਕ ਨਾ ਹੇਤ, ਕਰਤਾ ਗਰਬ ਗਰਬ ਪੜੇ ਕਹੀ ਨਾ ਲੇਖੈ। ਜਿਸ ਭੇਟੀਆ ਸਫਲ ਮੂਰਤ ਕਰੈ, ਸਦਾ ਕੀਰਤ ਗੁਰਪ੍ਰਸਾਦ ਕਉ ਨੇਤਰੋ ਪੇਖੈ। ਮਨ ਹੱਠ ਜੋ ਕੁਮਾਵੈ, ਤਿਲ ਨਾ ਲੇਖੈ ਪਾਵੈ, ਬਗਲ ਜਿਉਂ ਧਿਆਨ ਲਾਵੈ ਮਾਇਆ ਰੇ ਤਾਰੀ। ਕੋਈ ਐਸੋ ਰੇ ਸੁਖ ਹੈ ਦਾਈ, ਪ੍ਰਭ ਕੀ ਕਥਾ ਸੁਣਾਈ, ਤਸ ਭੇਟੇ ਗਤ ਹੋਏ ਹਮਾਰੀ। ਸੋ iPhone.

ਜੰਤ ਵਿਸਮਾਦ ਪੌਣ ਵਿਸਮਾਦ ਪਾਣੀ ਵਿਸਮਾਦ ਅਗਨੀ ਖੇਡੈ ਵਿਡਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਧ ਲਗੈ ਪ੍ਰਾਣੀ ਵਿਸਮਾਦ ਸੰਜੋਗ ਵਿਸਮਾਦ ਵਿਜੋਗ ਵਿਸਮਾਦ ਭੁੱਖ ਵਿਸਮਾਦ ਭੋ ਵਿਸਮਾਦ

ਭੈ ਵਿੱਚ ਪਾਉਣਾ ਹੈ ਸਦਾ, ਭੈ ਵਿੱਚ ਚੱਲੇ ਲੱਖ ਦਰੀਆ, ਭੈ ਵਿੱਚ ਅਗਨ ਕੱਢਿਆ ਬੇਗਾਰ, ਭੈ ਵਿੱਚ ਧਰਤੀ ਦੱਬੀ ਭਾਰ, ਭੈ ਵਿੱਚ ਇੰਦ ਫਿਰ ਸਿਰ ਭਾਰ, ਭੈ ਵਿੱਚ ਰਾਜਾ ਧਰਮ ਦੁਆਰ, ਭੈ ਵਿੱਚ ਸੂਰਜ, ਭੈ ਵਿੱਚ ਚੰਦ ਕੋ ਕਰੋੜੀ ਚਲਤ ਅਨੰਤ, ਭੈ ਵਿੱਚ ਸਿੱਧ ਬੁਸਰਨਾਥ, ਭੈ ਵਿੱਚ ਆਡਾਣੇ ਆਕਾਸ, ਭੈ ਵਿੱਚ ਜੋਤ ਮਹਾਬਲਸੂ, ਭੈ ਵਿੱਚ ਆਵੇ ਜਾਵੇ ਪੂ, ਸਗਲਿਆ ਪਉ ਲਿਖਿਆ ਸਰਣੇ, ਨਾਨਕ ਨਿਰਪਉ ਨਿਰੰਕ।

ਕਣਕ ਪਾਉਂਦਿਆਂ ਗਣਤ ਆਨੰਦ ਬੰਧਨ ਬੰਧ ਪਾਏ ਸੋਏ ਪਿਆ ਕਿਰਤ ਨੱਚੇ ਸਭ ਕੋਈ ਨੱਚ ਨੱਚ ਹੱਸੇ ਚੱਲੇ ਸਿਰ ਉੱਡ ਨਾ ਜਾਈ ਸਿੱਧ ਨਾ ਹੋ।

ਹੋਮ ਚ ਖੱਟਿਆ ਹੋਮ ਚ ਗਿਆ ਹੋਮ ਸਚਿਆਰ ਕੂੜਿਆ ਹੋਮ ਵਿੱਚ ਪਾਪ ਨਿਮੀਚਾ ਹੋਮ ਚ ਨਰਕ ਸੁਰਗ ਅਵਤਾਰ ਹੋਮ ਵਿੱਚ ਹੱਸੈ ਹੋਮ ਵਿੱਚ ਰੋਵੈ ਹੋਮ ਵਿੱਚ ਭਰੀਏ ਹੋਮ ਵਿੱਚ ਧੋਵੈ।

ਪੜ ਗੱਡੀ ਲੱਦੀ ਐ ਪੜ ਪੜ ਭਰੀਏ ਸਾ ਪੜ ਪੜ ਬੇੜੀ ਪਾਈਏ ਪੜ।

ਕੀ ਮਾਲ ਉਤਰੇ ਤਨ ਕਰੇ ਅੱਛਾ ਦੋਏ ਸੱਚ ਤਾਂ ਪਰ ਜਾਣੀਏ ਜਾਂ ਸੱਚ ਤੇਰੇ ਪਿਆ ਨਾ ਸੁਣ ਮਨ ਰਹਿ ਸੀ ਤਾਂ ਪਾਏ ਮੁਖ ਦੁਆ ਸੱਚ ਤਾਂ

0: ਜਾਏ ਮਹਲਾ ਪਹਿਲਾ।
1: ਪੜ ਪੁਸਤਕ ਸੰਧਿਆ ਬਾਦੰ ਸਿਲ ਪੂਜ ਸਬਗਲ ਸਮਾਦੰ ਮੁਖ ਝੂਠ ਵਿਭੂਖਣ ਸਾਰੰਗ ਤ੍ਰੈਪਾਲ ਤੇ ਹਾਲ ਵਿਚਾਰ ਅੰਗਲ ਮਾਲਾ ਤਿਲ ਗਲ ਲਾਟਿੰਗ ਦੋਈ ਧੋਤੀ ਬਸਤਰ ਕਪਾਟੰ ਰਾਣਸ ਬ੍ਰਹਮ ਕਰਮੰ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾਇਆ ਗਿਆ ਭਈ ਅਕਾਲ ਕੀ ਤਬੈ ਚਲਾਇਓ।

ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ ਜਿਸ ਪਾਸ ਬੈਠਿਆਂ ਸੋਹੀਐ ਸਭਨਾ ਦਾ ਵਿਸਾ ਜਿਸ ਪਾਸ ਬੈਠਿਆਂ ਸੋਹੀਐ

ਭਾਂਡਾ ਹੱਛਾ ਸੋਏ ਜੋ ਤਿਸ ਭਾਵ ਸੀ।

ਤੇ ਲੋਕ ਸੁਣਾਏ ਸੀ, ਨਾਨਕ ਆਪ ਨਿਹਾਲ ਸਭ ਕੁਲ ਤਾਰ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਡਭਾਗੀ ਹੋ ਅੰਮ੍ਰਿਤ ਵੇਲੇ ਦੇ ਸੱਜੇ ਦੀਵਾਨਾਂ ਦੀਆਂ ਹਾਜ਼ਰੀਆਂ ਭਰਦਿਆਂ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਦੇ ਨਾਲ ਸਾਂਝ ਬਣਾ ਰਹੇ ਹੋ। ਸਤਿਗੁਰ ਕਿਰਪਾ ਕਰੇ ਸਾਰੀ ਸੰਗਤ ਦੇ ਸਿਰ ਉੱਤੇ ਮਿਹਰ ਭਰਿਆ ਹੱਥ ਰੱਖਣ ਜੀ। ਕੱਲ੍ਹ ਰੋਜ਼ ਤੋਂ ਨਗਰ ਕੁਰਾਲੀ ਜ਼ਿਲ੍ਹਾ ਜਲੰਧਰ ਦੀਆਂ ਸੰਗਤਾਂ ਵੱਲੋਂ ਅਤੇ ਦੋਸਤ ਮਿੱਤਰਾਂ ਸੱਜਣਾਂ ਵੱਲੋਂ ਰਲ ਮਿਲ ਕੇ ਸ੍ਰੀ ਅਖੰਡ ਪਾਠ ਸਾਹਿਬ ਜਿਹੜੇ ਨੇ ਉਹ ਗੁਰੂ ਘਰ ਵਿਖੇ ਆਰੰਭ ਹੋਏ ਨੇ। ਇਸੇ ਤਰ੍ਹਾਂ ਬਾਬਾ ਪ੍ਰੇਮ ਸਿੰਘ ਮਰਾਲੇ ਵਾਲਿਆਂ ਦੀ ਯਾਦ ਵਿੱਚ ਸਮੂਹ ਸੰਗਤਾਂ ਨੇ ਸ੍ਰੀ ਅਖੰਡ ਪਾਠ ਸਾਹਿਬ ਗੁਰੂ ਘਰ ਵਿਖੇ ਪ੍ਰਾਰੰਭ ਕਰਵਾਏ ਨੇ। ਤੋ ਆਪ ਸੰਗਤਾਂ ਨੂੰ ਨਗਰਾਂ ਵੱਲੋਂ ਪਰਿਵਾਰਾਂ ਵੱਲੋਂ ਬੇਨਤੀ ਹੈ ਕਿ ਆਪ ਜੀ ਨੇ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਨੇ। ਕੱਲ੍ਹ ਨੂੰ ਐਤਵਾਰ ਨੂੰ ਭੋਗ ਪੈਣਗੇ, ਉਪਰੰਤ ਦੀਵਾਨ ਸੱਜਣਗੇ। ਹਰ ਰੋਜ਼ ਗੁਰੂ ਕੇ ਲੰਗਰਾਂ ਦੀ ਸੇਵਾ ਜਿਹੜੀ ਹੈ ਉਹ ਨਗਰਾਂ ਵੱਲੋਂ ਹੋ ਰਹੀ ਹੈ। ਸੋ ਆਪ ਜੀ ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਗੁਰੂ ਜਸ, ਗੁਰਬਾਣੀ ਕੀਰਤਨ, ਪਾਠ, ਸਰਵਣ ਕਰਕੇ ਜਿਹੜੇ ਨੇ ਉਹ ਲਾਹੇ ਪ੍ਰਾਪਤ ਕਰੋ ਜੀ। ਹੁਣ ਸਮਾਂ ਹੈ ਗੁਰਬਾਣੀ ਵਿਚਾਰ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।

ਪ੍ਰਭ ਤੂੰ ਸੁਆਮੀ।

ਨਾਨਕ ਕਰਕੇ ਗੋਲੇ।

ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜ਼ੂਰ ਜ਼ਾਰਾ ਜ਼ਹੂਰ ਸ਼ਬਦ ਗੁਰੂ ਬਾਣੀ ਕੇ ਬੋਹੇ ਥਮਰਤ ਕੇ ਦਾਤੇ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸੱਚੇ ਪਾਤਸ਼ਾਹ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਤਿੰਨਾਂ ਦੀ ਪਾਵਨ ਪਵਿੱਤਰ ਤੇ ਮੁਕੱਦਸ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਤੋਂ ਸੱਜੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਅਤਿ ਸਤਿਕਾਰਯੋਗ ਸਨਮਾਨਯੋਗ ਸਤਸੰਗੀ ਜਨੋਂ, ਸਤਿਗੁਰਾਂ ਨੇ ਬੜੀ ਅਪਾਰ ਬਖਸ਼ਿਸ਼ ਰਹਿਮਤ ਕੀਤੀ ਹੈ ਆਪ ਸਭ ਪਾਵਨ ਹਜ਼ੂਰੀ ਵਿੱਚ ਜੁੜ ਬੈਠ ਕੇ ਸਤਿਗੁਰ ਦੀ ਅੰਮ੍ਰਿਤਮਈ ਬਾਣੀ ਆਸਾ ਕੀ ਵਾਰ ਦੇ ਕੀਰਤਨ ਮੇਰੇ ਤੋਂ ਪਹਿਲਾਂ ਗੁਰੂ ਕਰਕੇ ਰਾਗੀ ਸਿੰਘਾਂ ਪਾਸੋਂ ਸਰਵਣ ਕਰ ਰਹੇ ਸੀ, ਉਪਰੰਤ ਗੁਰੂ ਚਰਨਾਂ ਵਿੱਚ ਸਰਬੱਤ ਦੇ ਭਲੇ ਦੀ ਅਰਦਾਸ ਹੋਈ ਤੇ ਅੱਜ ਦਾ ਜਿਹੜਾ ਪਾਵਨ ਮੁੱਖ ਵਾਕ ਹੈ ਉਹ ਆਪ ਜੀ ਨੇ ਸਰਵਣ ਕੀਤਾ ਹੈ। ਤੋ ਆਓ ਸਾਧ ਸੰਗਤ ਮੁੱਖ ਵਾਕ ਦੀ ਵਿਚਾਰ ਨੂੰ ਆਰੰਭਣ ਤੋਂ ਪਹਿਲਾਂ ਦਰ ਘਰ ਦੀ ਮਰਿਆਦਾ ਨੂੰ ਮੁੱਖ ਰੱਖਦਿਆਂ ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਪਾਵਨ ਮੁੱਖ ਵਾਕ ਰਾਗ ਸੂਹੀ ਵਿੱਚ ਸਿੱਖ ਧਰਮ ਦੇ ਬਾਨੀ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 730 ਦੇ ਉੱਤੇ ਸੁਭਾਇਮਾਨ ਹੈ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸਰੀਰ ਨੂੰ ਇੱਕ ਭਾਂਡਾ ਕਿਹਾ ਹੈ ਤੇ ਜਿਵੇਂ ਅਸੀਂ ਬਾਹਰ ਦੇ ਭਾਂਡੇ ਗੰਦਗੀ ਤੋਂ ਸਾਫ਼ ਕਰਦੇ ਹਾਂ, ਸਰੀਰ ਦੇ ਭਾਂਡੇ ਦੀ ਸਫਾਈ ਵੀ ਬੜੀ ਜ਼ਰੂਰੀ ਹੈ। ਦੋ ਚੀਜ਼ਾਂ ਹੁੰਦੀਆਂ ਨੇ, ਬਾਹਰ ਦੇ ਬਰਤਨ ਨੂੰ ਪਹਿਲਾਂ ਅੰਦਰੋਂ ਸਾਫ਼ ਕੀਤਾ ਜਾਂਦਾ ਹੈ ਫਿਰ ਬਾਹਰੋਂ ਕੀਤਾ ਜਾਂਦਾ ਹੈ। ਅੰਦਰ ਨੂੰ ਜ਼ਿਆਦਾ ਕੂਚਣ ਵਾਲੇ ਬੰਨੇ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਜੇ ਅੰਦਰ ਗੰਦਗੀ ਰਹਿ ਜਾਵੇਗੀ ਫਿਰ ਉਸ ਭਾਂਡੇ ਦੇ ਵਿੱਚ ਵਸਤੂ ਟਿਕ ਨਹੀਂ ਸਕਦੀ, ਦੁੱਧ ਖਰਾਬ ਹੋ ਜਾਵੇਗਾ। ਜੇ ਉਹ ਭਾਂਡਾ ਬਦਬੂਦਾਰ ਹੋਵੇਗਾ ਤੇ ਜਿਹੜੀ ਵੀ ਚੀਜ਼ ਉਹਦੇ ਵਿੱਚ ਪਾਈ ਜਾਵੇਗੀ ਉਹ ਚੀਜ਼ ਪਿੱਟੀ ਜਾਵੇਗੀ, ਭ੍ਰਿਸ਼ਟ ਹੋ ਜਾਵੇਗੀ। ਹੁਣ ਮਹਾਰਾਜ ਕਹਿੰਦੇ ਨੇ ਸਰੀਰ ਦਾ ਭਾਂਡਾ ਹੈ, ਬਹੁਤ ਸਾਰੀਆਂ ਉਦਾਹਰਨਾਂ ਗੁਰਦੇਵ ਭਾਂਡੇ ਦੀਆਂ ਬਾਣੀ ਵਿੱਚ ਦਿੰਦੇ ਨੇ। ਵੈਸੇ ਇਹ ਜਿਹੜਾ ਸੂਹੀ ਰਾਗ ਹੈ ਨਾ, ਇਹਦੇ ਵਿੱਚ ਜਿਹੜਾ ਪਹਿਲਾ ਸ਼ਬਦ ਸ਼ੁਰੂ ਹੁੰਦਾ ਹੈ ਉਹ ਵੀ ਇਹੋ ਹੀ ਹੈ ਵੀ ਭਾਂਡਾ ਧੋਏ ਬੈਸ ਧੂਪ ਦੇਵੋ ਤੋ ਦੁੱਧ ਹੈ ਕੋ ਜਾਵੋ। ਜਿਵੇਂ ਭਾਂਡੇ ਨੂੰ ਧੋ ਕੇ ਫਿਰ ਉਹਨੂੰ ਸੁਕਾਉਣਾ ਪੈਂਦਾ ਹੈ, ਫਿਰ ਦੁੱਧ ਲੈਣ ਲਈ ਜਾਈਦਾ ਹੈ। ਹੁਣ ਸਤਿਗੁਰੂ ਕਹਿੰਦੇ ਸਰੀਰ ਦੇ ਭਾਂਡੇ ਨੂੰ ਅੰਦਰੋਂ ਮਾਂਜਣਾ ਹੈ, ਭਾਂਡਾ ਧੋਏ ਬੈਸ ਧੂਪ ਦੇਵੋ, ਇਹਨੂੰ ਗੁਰੂ ਦੇ ਭਾਅ ਵਿੱਚ ਰੱਖਣਾ ਹੈ, ਉਹਦੇ ਡਰ ਵਿੱਚ ਰੱਖਣਾ ਹੈ, ਉਸ ਸੇਕ ਵਿੱਚ ਇਹਨੂੰ ਜਿਹੜਾ ਹੈ ਉਹ ਇਹਦੇ ਅੰਦਰ ਦੀ ਜਿਹੜੀ ਜਿਹੜਾ ਪਾਣੀ ਦੇ ਤੁਪਕੇ ਨੇ ਉਹਨਾਂ ਨੂੰ ਸੁਕਾਉਣਾ ਹੈ, ਫਿਰ ਦੁੱਧ ਲੈਣ ਜਾਣਾ ਹੈ। ਤੇ ਮਹਾਰਾਜ ਨੇ ਕਿਹਾ ਦੁੱਧ ਕਿਹੜਾ ਹੈ? ਦੁੱਧ ਕਰਮ। ਸਤਿਗੁਰ ਦੀ ਬਾਣੀ ਵਿੱਚ ਦੁੱਧ ਆਖਿਆ ਸ਼ੁਭ ਕਰਮਾਂ ਨੂੰ, ਆਖਿਆ ਸ਼ੁਭ ਕਰਮ ਕਰਨੇ ਨੇ ਇਹ ਦੁੱਧ ਹੈ। ਦੁੱਧ ਕਰਮ ਫੁੱਨ ਸੁਰਤ ਸਮਾਇਨ, ਜਿਵੇਂ ਦਹੀਂ ਜਮਾਉਣ ਤੋਂ ਪਹਿਲਾਂ ਦੁੱਧ ਨੂੰ ਜਾਗ ਲਾਈ ਜਾਂਦੀ ਹੈ ਇਸੇ ਤਰੀਕੇ ਨਾਲ ਤੂੰ ਜਾਗ ਕਾਹਦੀ ਲਾਉਣੀ ਹੈ? ਵੀ ਤੇਰੀ ਸੁਰਤ ਰੱਬ ਦੇ ਵਿੱਚ ਹੋਵੇ, ਅਕਾਲ ਪੁਰਖ ਦੇ ਵਿੱਚ ਹੋਵੇ। ਦੁੱਧ ਕਰਮ, ਤੇਰੇ ਕਰਮਾਂ ਕਰਮ ਦੁੱਧ ਵਰਗੇ ਚਿੱਟੇ ਹੋਣੇ ਚਾਹੀਦੇ ਨੇ, ਇਹਨਾਂ ਵਿੱਚ ਮੈਲ ਨਹੀਂ ਹੋਣੀ ਚਾਹੀਦੀ, ਖੋਟ ਨਹੀਂ ਹੋਣੀ ਚਾਹੀਦੀ। ਫੁੱਨ ਸੁਰਤ ਸਮਾਇਨ, ਤੇ ਜਿਵੇਂ ਦੁੱਧ ਭਾਂਡੇ ਵਿੱਚ ਪਾ ਲਿਆ ਗਿਆ ਫਿਰ ਉਹਨੂੰ ਜਾਗ ਲਾਈ ਗਈ, ਇੱਦਾਂ ਹੀ ਤੂੰ ਆਪਣੀ ਸੁਰਤ ਨੂੰ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਵਿੱਚ ਲਾਉਣਾ ਹੈ, ਇਹ ਜਾਗ ਹੈ। ਫੁੱਨ ਸੁਰਤ ਸਮਾਇਣ,
ਫਿਰ ਉਸ ਦੁੱਧ ਨੂੰ ਜਿਹਨੂੰ ਜਾਗ ਲਾਈ ਗਈ ਉਹਨੂੰ ਢੱਕ ਕੇ ਰੱਖ ਦਿੱਤਾ ਗਿਆ। ਫਿਰ ਬੰਦਾ ਉਹਦੇ ਵੱਲੋਂ ਨਿਰਾਸ਼ ਹੋ ਗਿਆ, 8-10 ਘੰਟੇ ਫਿਰ ਉਹਦੇ ਵੱਲੋਂ ਚੱਕਿਆ ਨਹੀਂ। ਇੱਕ ਉਹ ਜਿਹੜਾ ਟਾਈਮ ਹੈ ਉਹਨੂੰ ਵਾਰ ਵਾਰ ਨਹੀਂ ਜਾ ਕੇ ਵੇਖਿਆ ਉਹਨੇ, ਫਿਰ ਦਹੀਂ ਬਣ ਗਿਆ ਉਹਦਾ, ਫਿਰ ਉਹ ਦੁੱਧ ਜੰਮ ਗਿਆ। ਮਹਾਰਾਜ ਕਹਿੰਦੇ ਨੇ ਇਸੇ ਤਰੀਕੇ ਨਾਲ ਬੁਰਾਈਆਂ ਵੱਲੋਂ ਨਿਰਾਸ਼ ਹੋਣਾ ਹੈ, ਜਿਵੇਂ ਇੱਕ ਸਵਾਣੀ ਦੁੱਧ ਨੂੰ ਜਾਗ ਲਾ ਕੇ ਉਹਦੇ ਵੱਲੋਂ ਨਿਰਾਸ਼ ਹੋ ਜਾਂਦੀ। ਇਹ ਨਹੀਂ ਹੁੰਦਾ ਵੀ ਵਾਰ ਵਾਰ ਉਹਨੂੰ ਵੇਖਦੀ ਰਹਿੰਦੀ ਹੈ ਵੀ ਜੰਮਿਆ ਹੈ ਕਿ ਨਹੀਂ ਜੰਮਿਆ, ਜੰਮਿਆ ਹੈ ਕਿ ਨਹੀਂ ਜੰਮਿਆ। ਉਹਨੇ ਆਪਣਾ ਕਰਮ ਕਰ ਦਿੱਤਾ, ਇਨਵਾਇਰਮੈਂਟ ਉਹਦੇ ਅਕੋਰਡਿੰਗ ਸੈੱਟ ਕਰ ਦਿੱਤਾ ਤੇ ਭਰੋਸਾ ਰੱਖ ਕੇ ਬਹਿ ਗਈ ਵੀ ਜੰਮ ਜਾਵੇਗਾ। ਤੇ ਜੇ ਨਹੀਂ ਜੰਮਿਆ ਤੇ ਇਹਦਾ ਅਰਥ ਕਿਤੇ ਨਾ ਕਿਤੇ ਖੜੋਤ ਰਹਿ ਗਈ ਹੈ, ਕੋਈ ਨਾ ਕੋਈ ਕਮੀ ਰਹਿ ਗਈ ਹੈ। ਹੁਣ ਧਰਤੀ ਵਿੱਚ ਬੰਦਾ ਬੀਜ ਬੀਜਦਾ ਹੈ ਤੇ ਵੈਸੇ ਧਰਤੀ ਦਾ ਸੁਭਾਅ ਹੈ ਵੀ ਜਿਹੜਾ ਬੀਜ ਧਰਤੀ ਵਿੱਚ ਬੀਜਿਆ ਜਾਵੇਗਾ ਉਹ ਉੱਗੇਗਾ ਤੇ ਦੁੱਗਣਾ ਚੌਗਣਾ ਤੁਹਾਨੂੰ ਫਲ ਵੀ ਮਿਲੇਗਾ ਜਿਹੜਾ ਵੀ ਬੀਜ। ਪਰ ਧਰਤੀ ਵਿੱਚ ਅਸੀਂ ਕੋਈ ਬੀਜ ਬੀਜਿਆ ਹੋਵੇ ਤੇ ਜੇ ਉਹ ਉੱਗ ਨਹੀਂ ਰਿਹਾ ਤੇ ਜਾਂ ਬੀਜ ਵਿੱਚ ਖੋਟ ਹੈ ਜਾਂ ਜਿਹੜਾ ਮਾਹੌਲ ਸੀ ਉਹਦੇ ਅਕੋਰਡਿੰਗ ਨਹੀਂ ਹੈਗਾ ਤਾਂ ਕਰਕੇ ਉੱਗਿਆ ਨਹੀਂ, ਮਾਹੌਲ ਅਕੋਰਡਿੰਗ ਨਹੀਂ, ਉਹਦੇ ਅਨੁਕੂਲ ਨਹੀਂ ਹੈ। ਸਤਿਗੁਰ ਨੇ ਆਸਾ ਕੀ ਵਾਰ ਵਿੱਚ ਲਿਖਿਆ ਨਾ, ਜੇ ਇੱਕ ਹੋਏ ਤਾਂ ਉੱਗਵੇ। ਹੁਣ ਬੀਜ ਵੀ ਦੁਫਾੜ ਥੋੜਾ ਹੋਣਾ ਚਾਹੀਦਾ, ਬੀਜ ਵੀ ਤੇ ਸਾਬਤ ਹੋਣਾ ਚਾਹੀਦਾ ਨਾ, ਇਦਾਂ ਹੀ ਮਨ ਵੀ ਸਾਬਤ ਹੋਣਾ ਚਾਹੀਦਾ। ਮਨ ਬੰਦੇ ਦਾ ਕਈ ਨਾ ਚਿੱਤੇਪਣ ਵਿੱਚ ਹੁੰਦਾ ਹੈ ਇੱਧਰ ਜਾਂ ਉੱਧਰ, ਤੇ ਜੇ ਮੰਜ਼ਿਲ 'ਤੇ ਪਹੁੰਚਣਾ ਹੋਵੇ ਤੇ ਮਨ ਨੂੰ ਇਕੱਠਿਆਂ ਕਰਨਾ ਪੈਣਾ, ਇੱਕ ਕਰਨਾ ਪੈਣਾ। ਜੇ ਦੁਫਾੜ ਹੈ ਮੰਜ਼ਿਲ 'ਤੇ ਨਹੀਂ ਪਹੁੰਚ ਸਕਦਾ। ਸਤਿਗੁਰ ਨੇ ਆਖਿਆ ਇਸੇ ਤਰੀਕੇ ਨਾਲ ਬੀਜ ਜੇ ਦੁਫਾੜ ਹੈ, ਜੇ ਉਹ ਦਾਣਾ ਜਿਹੜਾ ਹੈ ਉਹ ਦੋ ਹਿੱਸਿਆਂ ਵਿੱਚ ਟੁੱਟ ਚੁੱਕਾ ਹੈ, ਹਾਂ ਕੁਦਰਤ ਆਪ ਤੋੜ ਦੇਵੇ ਤੇ ਗੱਲ ਵੱਖਰੀ ਹੈ। ਜਦੋਂ ਧਰਤੀ 'ਚ ਬੀਜ ਬੀਜਿਆ ਜਾਂਦਾ ਹੈ ਟੁੱਟਦਾ ਉੱਥੇ ਵੀ ਹੈ, ਗਲਦਾ ਉੱਥੇ ਵੀ ਹੈ, ਪਰ ਉਹ ਸਹੀ ਜਗ੍ਹਾ ਉੱਤੇ ਗਲ ਰਿਹਾ ਹੈ, ਸਹੀ ਜਗ੍ਹਾ ਉੱਤੇ ਟੁੱਟ ਰਿਹਾ ਹੈ। ਇੱਕ ਹੁੰਦਾ ਵੀ ਤੁਸੀਂ ਤੋੜਦੇ ਉਹਨੂੰ, ਮਤਲਬ ਛੋਲਿਆਂ ਦਾ ਦਾਣਾ ਹੈ, ਜੇ ਉਹਨੂੰ ਤੋੜ ਦਿਓਗੇ ਦਾਲ ਬਣ ਜਾਵੇਗੀ, ਫਿਰ ਉਹਨੂੰ ਤੁਸੀਂ ਧਰਤੀ 'ਚ ਸੁੱਟ ਦਿਓਗੇ ਕਿ ਨਹੀਂ। ਇੱਕ ਬੰਦਾ ਆਪ ਵੀ ਤੋੜਦਾ ਹੈ ਨਾ, ਆਪਣੇ ਵੱਲੋਂ ਵੀ ਯਤਨ ਕਰਦਾ ਹੈ। ਇੱਕ ਹੁੰਦਾ ਵੀ ਧਰਤੀ ਦੇ ਵਿੱਚ ਬੀਜ ਸੁੱਟ ਦਿੱਤਾ, ਧਰਤੀ ਨੇ ਉਹਨੂੰ ਗਾਲ ਦਿੱਤਾ, ਉਹਦੇ ਗਰਭ ਵਿੱਚ ਰਹਿ ਕੇ ਉਹ ਗਲ ਗਿਆ, ਖਤਮ ਹੋ ਗਿਆ, ਉਹਨੇ ਆਪਣੇ ਆਪ ਨੂੰ ਮਿਟਾ ਦਿੱਤਾ, ਫਿਰ ਉਹਦੇ ਵਿੱਚੋਂ ਬੂਟਾ ਪੈਦਾ ਹੋਇਆ, ਫਿਰ ਇੱਕ ਬੀਜ ਦੀ ਜਗ੍ਹਾ ਇੱਕ ਬੀਜਿਆ ਸੀ ਪਰ ਮਿਲੇ ਕਈ ਗੁਣਾ ਵੱਧ ਹੋ ਕੇ। ਹੁਣ ਇੱਥੇ ਗਰਭ ਕਿਹੜਾ ਹੈ? ਇੱਥੇ ਗਰਭ ਹੈ ਗੁਰੂ ਦਾ। ਇੱਥੇ ਧਰਤੀ ਕਿਹੜੀ ਹੈ? ਇੱਥੇ ਧਰਤੀ ਹੈ ਗੁਰੂ, ਸਤਿਗੁਰ ਧਰਤੀ ਧਰਮ ਹੈ। ਮਹਾਰਾਜ ਨੇ ਕਿਹਾ ਤਿਸ ਵਿੱਚ ਜਿਹਾ ਕੋ ਬੀਜੈ ਤਿਹਾ ਫਲ ਪਾਏ। ਸਤਿਗੁਰੂ ਧਰਤੀ ਧਰਮ ਹੈ, ਤਿਸ ਵਿੱਚ ਜਿਹਾ ਕੋ ਬੀਜੇ, ਇਹ ਗੁਰੂ ਧਰਤੀ ਹੈ, ਇਹਦੇ ਵਿੱਚ ਜਿੱਦਾਂ ਦਾ ਬੀਜ ਸੁੱਟ ਦਿਓਗੇ ਉਦਾਂ ਦਾ ਫਲ ਮਿਲੇਗਾ। ਹੁਣ ਜੇ ਬੀਜ ਨਹੀਂ ਨਾ ਉੱਗਿਆ ਤੇ ਫਿਰ ਵੀ ਸਾਨੂੰ ਫਲ ਤੇ ਮਿਲ ਹੀ ਗਿਆ ਨਾ। ਇੱਕ ਤਾਂ ਹੁੰਦਾ ਵੀ ਬੀਜ ਉੱਗ ਕੇ ਫਲ ਮਿਲਿਆ, ਇੱਕ ਹੈ ਵੀ ਬੀਜ ਨਹੀਂ ਉੱਗਿਆ ਤੇ ਫਿਰ ਵੀ ਫਲ ਮਿਲ ਗਿਆ, ਫਿਰ ਕੀ ਫਲ ਮਿਲਿਆ? ਫਿਰ ਗਰੀਬੀ ਮਿਲ ਗਈ, ਕੰਗਾਲੀ ਮਿਲ ਗਈ, ਭੁੱਖਮਰੀ ਮਿਲ ਗਈ, ਫਿਰ ਇਹ ਫਲ ਮਿਲ ਗਿਆ। ਜੇ ਉਗਾਇਆ ਫਿਰ ਖੁਸ਼ਹਾਲੀ ਮਿਲ ਗਈ। ਹੁਣ ਫਲ ਦੋਨਾਂ ਹਾਲਾਤਾਂ ਵਿੱਚ ਹੀ ਜਿਹੜਾ ਹੈ ਉਹ ਮਿਲ ਜਾਂਦਾ ਹੈ। ਤੇ ਮਹਾਰਾਜ ਨੇ ਬਖਸ਼ਿਸ਼ ਕੀਤੀ, ਆਖਿਆ ਜੇ ਇੱਕ ਹੋਏ ਤਾਂ ਉੱਗਵੇ, ਇੱਕ ਤੇ ਬੀਜ ਇੱਕ ਹੋਣਾ ਚਾਹੀਦਾ ਤਾਂ ਉੱਗੇਗਾ। ਰੁੱਤੀ ਹੂੰ ਰੁੱਤ ਹੋਏ ਤੇ ਰੁੱਤ ਵੀ ਉਹਦੇ ਅਕੋਰਡਿੰਗ ਚਾਹੀਦੀ ਹੈ, ਇਨਵਾਇਰਮੈਂਟ ਵੀ। ਮੈਂ ਕੱਲ ਵੀ ਇੱਕ ਅਰਜ਼ ਕੀਤੀ ਸੀ, ਆਹ ਜਿਹੜੇ ਗ੍ਰੀਨ ਹਾਊਸਿਸ ਵਾਲੇ ਵੀਰ ਭਰਾ ਹੁੰਦੇ ਨੇ, ਆਪਾਂ ਕਈ ਵਾਰ ਇੱਕ ਸ਼ਬਦ ਵਰਤਦੇ ਹਾਂ ਜੀ, ਇਹ ਬੇਮੌਸਮੀ ਸਬਜ਼ੀ ਹੈ। ਸਾਡਾ ਇੱਕ ਸ਼ਬਦ ਹੁੰਦਾ ਹੈ, ਆਪਾਂ ਕਹਿੰਦੇ ਜੀ ਬੇਮੌਸਮੀ ਹੈ, ਇਹ ਬੇਮੌਸਮਾ ਫਲ ਹੈ। ਫਲ ਕਦੀ ਬੇਮੌਸਮਾ ਨਹੀਂ ਹੁੰਦਾ, ਕਿਉਂਕਿ ਜਦੋਂ ਉਹ ਫਲ ਬੀਜਿਆ ਜਾਵੇਗਾ ਉੱਗੇਗਾ, ਉਹਨੂੰ ਮੌਸਮ ਉਦਾਂ ਦਾ ਹੀ ਦਿੱਤਾ ਜਾਵੇਗਾ ਫਿਰ ਹੀ ਉੱਗੇਗਾ। ਉੱਥੇ ਆਪਾਂ ਕਹਿ ਦਿੱਤਾ ਵੀ ਇਹ ਬੇਮੌਸਮੀ ਹੈ, ਪਰ ਜਦੋਂ ਗ੍ਰੀਨ ਹਾਊਸ ਦੇ ਇਨਵਾਇਰਮੈਂਟ ਦੇ ਵਿੱਚ ਚੀਜ਼ ਪੈਦਾ ਹੋ ਰਹੀ ਹੈ ਤੇ ਉੱਥੇ ਉਹਨੂੰ ਉਹ ਮੌਸਮ ਦਿੱਤਾ ਗਿਆ ਹੈ, ਬੇਮੌਸਮਾ ਨਹੀਂ ਸੀ ਹੈਗਾ ਉਹ। ਕਿਉਂਕਿ ਅਸੀਂ ਇੱਕ ਦ੍ਰਿਸ਼ਟੀਕੋਣ ਹੈ ਸਾਡਾ ਵੀ ਆਪਾਂ ਬਾਹਰ ਦੀ ਕੁਦਰਤ ਨੂੰ ਵੇਖ ਰਹੇ ਹਾਂ ਨਾ, ਵੀ ਹੁਣ ਗਰਮੀ ਹੈ ਵੀ ਆਹ ਫਲ ਜਿਹੜਾ ਇਹ ਸਰਦੀ ਦਾ ਫਲ ਹੈ, ਹੁਣ ਸਰਦੀ ਹੈ ਆਹ ਫਲ ਗਰਮੀ ਦਾ ਫਲ ਹੈ। ਹੁਣ ਗ੍ਰੀਨ ਹਾਊਸ ਵਾਲਿਆਂ ਨੇ ਕੀ ਕੀਤਾ, ਉਹਨਾਂ ਨੇ ਉਹਨੂੰ ਉਹ ਮੌਸਮ ਦਿੱਤਾ, ਉਹ ਇਨਵਾਇਰਮੈਂਟ ਉਹਨੂੰ ਦੇ ਦਿੱਤਾ, ਫਿਰ ਬਾਹਰ ਦਾ ਮੌਸਮ ਜਿੱਦਾਂ ਦਾ ਮਰਜ਼ੀ ਹੋਵੇ, ਜਦੋਂ ਉੱਥੇ ਮੌਸਮ ਉੱਦਾਂ ਦਾ ਮਿਲ ਗਿਆ ਨਾ ਤੇ ਉਹ ਜਿਹੜਾ ਬੇਮੌਸਮੀ ਜਿਹਨੂੰ ਤੁਸੀਂ ਕਹਿ ਰਹੇ ਸੀ ਉਹ ਵੀ ਹੋ ਗਿਆ। ਇੱਦਾਂ ਹੀ ਸਤਿਗੁਰੂ ਮਹਾਰਾਜ ਬਾਣੀ 'ਚ ਪਤਾ ਕੀ ਕਹਿੰਦੇ ਨੇ, ਤੁਸੀਂ ਵੇਖੋ
12 ਮਾਹ ਦੀ ਆਪਾਂ ਬਾਣੀ ਪੜ੍ਹਦੇ, ਉਹਦੇ ਵਿੱਚ ਬੋਲ ਆਉਂਦਾ ਅਸਾੜ ਤਪੰਦਾ ਤਿਸ ਲੱਗਾ, ਜਿਹੜਾ ਹਾੜ ਦਾ ਮਹੀਨਾ ਹੁੰਦਾ ਬੜਾ ਤਪਦਾ ਹੁੰਦਾ ਨਾ। ਹੁਣ ਬਾਹਰ ਦਾ ਮੌਸਮ ਤੇ ਸਾਰਿਆਂ ਲਈ ਤਪਸ਼ ਵਾਲਾ, ਜੇ ਬਾਹਰ ਗਰਮੀ ਪੈ ਰਹੀ ਹੈ, ਹੁਣ ਪੰਜਾਬ 'ਚ ਕਿੰਨੀ ਗਰਮੀ ਇਸ ਵਕਤ ਪਈ ਹੈ, ਤੇ ਉਹ ਸਾਰਿਆਂ ਦਾ ਇਕੁਅਲ ਬਾਡੀ ਉੱਤੇ ਉਹਦਾ ਇੰਪੈਕਟ ਹੈ, ਬਾਡੀ ਉੱਤੇ ਪ੍ਰਭਾਵ ਹੈ। ਪਰ ਮਹਾਰਾਜ ਕਹਿੰਦੇ ਨੇ, ਗੁਰੂ ਅਰਜਨ ਸਾਹਿਬ ਉਹਨਾਂ ਆਖਿਆ ਅਸਾੜ ਤਪੰਦਾ ਤਿਸ ਲੱਗੇ ਹਰ ਨਾਂ ਨਾ ਜਿੰਨਾ ਪਾਸ, ਵੀ ਜਿਹਨਾਂ ਕੋਲ ਰੱਬ ਦਾ ਨਾਂ ਹੀ ਨਹੀਂ ਹੈਗਾ, ਹਾੜ ਦਾ ਮਹੀਨਾ ਤੇ ਉਹਨੂੰ ਤਪਦਾ ਲੱਗਦਾ, ਹਾੜ ਦਾ ਮਹੀਨਾ ਉਹਨੂੰ ਤਪਦਾ ਲੱਗਦਾ। ਇਹ ਇੱਦਾਂ ਦੀ ਖੇਡ ਹੀ ਹੈ ਵੀ ਜਿਵੇਂ ਬਾਹਰ ਦਾ ਇਨਵਾਇਰਮੈਂਟ ਸਾਨੂੰ ਲੱਗਦਾ ਵੀ ਇੱਥੇ ਫਲ ਨਹੀਂ ਹੋ ਸਕਦਾ, ਬੜੀ ਤਪਸ਼ ਹੈ, ਇਹ ਤੇ ਮਰ ਜਾਵੇਗਾ ਬੂਟਾ, ਪਰ ਅਗਲਿਆਂ ਨੇ ਜੋਤ ਲੜਾ ਕੇ ਭਾਵੇਂ ਬਾਹਰ ਜਿੰਨੀ ਮਰਜ਼ੀ ਤਪਸ਼ ਸੀ ਉਹਨੂੰ ਮੌਸਮ ਉਦਾਂ ਦਾ ਦੇ ਕੇ ਉਗਾ ਲਿਆ ਨਾ। ਹੁਣ ਇੱਦਾਂ ਹੀ ਮਹਾਰਾਜ ਕਹਿੰਦੇ ਜਿਹੜੇ ਗੁਰਮੁਖ ਹੁੰਦੇ ਨੇ, ਜਿਹੜੇ ਰੱਬ ਦਾ ਨਾਂ ਲੈਂਦੇ ਨੇ, ਜਿਹੜੇ ਰੱਬ ਦੇ ਰਾਹ ਦੇ ਪਾਂਧੀ ਹੁੰਦੇ ਨੇ, ਉਹਨਾਂ ਦੇ ਅੰਦਰ ਕਦੀ ਹਾੜ ਦਾ ਮਹੀਨਾ ਅਸਰ ਨਹੀਂ ਪਾਉਂਦਾ, ਉਹ ਅੰਦਰੋਂ ਨਹੀਂ ਤਪਦੇ, ਬੜੇ ਠੰਡੇ ਰਹਿੰਦੇ ਨੇ। ਜੀਉ ਤਪਤ ਹੈ ਬਾਰੂ ਬਾਰ, ਹੁਣ ਬਾਹਰ ਹਾੜ ਦਾ ਮਹੀਨਾ, ਅੰਦਰੋਂ ਵੀ ਬੰਦਾ ਤਪ ਰਿਹਾ ਹੈ, ਪਰ ਜੇ ਗੁਰੂ ਦੀ ਮੱਤ ਵਾਲਾ ਮੌਸਮ ਅੰਦਰ ਆ ਗਿਆ, ਗੁਰੂ ਦੀ ਵਿਚਾਰ ਵਾਲਾ ਮੌਸਮ ਅੰਦਰ ਆ ਗਿਆ, ਫਿਰ ਅੰਦਰ ਠੰਡਕ ਹੀ ਹੈ, ਫਿਰ ਅੰਦਰ ਬਿਲਕੁਲ ਸੀਤਲ ਹੈ, ਬਿਲਕੁਲ ਠੰਡਾ ਹੈ। ਜੇ ਗੁਰੂ ਦੀ ਵਿਚਾਰ, ਇਹ 12 ਮਾਹ ਦੀ ਸਮੁੱਚੀ ਬਾਣੀ ਅੰਦਰ ਦੇ ਮੌਸਮ ਦੀ ਗੱਲ ਕਰਦੀ ਹੈ, ਅੰਦਰੂਨੀ ਮੌਸਮ ਦੀ ਗੱਲ ਹੈ। ਜੀਉ ਤਪਤ ਹੈ ਬਾਰੂ ਬਾਰ, ਅਸਾੜ ਤਪੰਦਾ ਤਿਸ ਲੱਗੈ, ਉਹਨੂੰ ਅਸਾੜ ਦਾ ਮਹੀਨਾ ਤਪਦਾ ਲੱਗਦਾ। ਹਰ ਨਾ ਨਾ ਜਿੰਨਾ ਪਾਸ, ਮਹਾਰਾਜ ਕਹਿੰਦੇ ਨੇ ਜਿਨ੍ਹਾਂ ਕੋਲ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਨਹੀਂ, ਉਹਨਾਂ ਦੇ ਅੰਦਰ ਸਦਾ ਹੀ ਅਸਾੜ ਦੇ ਮਹੀਨੇ ਵਾਲੇ ਰਹਿੰਦੇ ਨੇ, ਹਾੜ ਦੇ ਮਹੀਨੇ ਵਾਲੇ ਰਹਿੰਦੇ ਨੇ। ਤੇ ਜਦੋਂ ਸਾਉਣ ਦੀ ਗੱਲ ਆਖੀ, ਸਾਵਣ ਦੇ ਮਹੀਨੇ ਦੀ, ਹੁਣ ਉੱਥੇ ਵੀ ਗੱਲ ਏਦਾਂ ਹੈ, ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰ, ਸਾਵਣ ਦੇ ਮਹੀਨੇ ਵਿੱਚ ਰਸ ਨਾਲ ਭਰ ਗਈ ਜੀਵ ਇਸਤਰੀ, ਬੰਦਾ ਰਸ ਨਾਲ ਭਰ ਗਿਆ, ਜਿਨ੍ਹਾਂ ਨੇ ਆਪਣੀ ਸੁਰਤ ਨੂੰ, ਆਪਣੇ ਅੰਦਰ ਨੂੰ ਗੁਰੂ ਦੀ ਵਿਚਾਰ ਵਾਲੇ ਬੰਨੇ ਤੋਰ ਲਿਆ, ਉਹਨਾਂ ਦੇ ਅੰਦਰ ਸਾਉਣ ਦੇ ਮਹੀਨੇ ਵਰਗੇ ਬਣ ਗਏ, ਤੇ ਜਿਹੜੇ ਵਿਚਾਰ ਤੋਂ ਮੁਨਕਰ ਹੋ ਗਏ, ਜਿਹੜੇ ਗੁਰੂ ਦੇ ਉਪਦੇਸ਼ ਤੋਂ ਸੱਖਣੇ ਹੋ ਗਏ, ਉਹ ਭਾਵੇਂ ਬਾਹਰੀ ਤੌਰ ਉੱਤੇ ਸਾਉਣ ਦਾ ਮਹੀਨਾ ਹੀ ਚੜਿਆ ਹੋਵੇ, ਪਰ ਅੰਦਰ ਉਹਨਾਂ ਦੇ ਭਾਦੋਂ ਦਾ ਹੀ ਹੁੰਦਾ, ਅੰਦਰ ਉਹਨਾਂ ਦੇ ਅਸਾੜ ਹੀ ਚੱਲ ਰਿਹਾ, ਅੰਦਰ ਦੇ ਮੌਸਮ ਦੀ ਗੱਲ ਹੈ, ਅੰਦਰ ਦੇ ਇਨਵਾਇਰਮੈਂਟ ਦੀ ਗੱਲ ਹੈ। ਸੋ ਕਿਸੇ ਵੀ ਚੀਜ਼ ਦੇ ਉੱਗਣ ਲਈ, ਕਿਸੇ ਵੀ ਚੀਜ਼ ਦੇ ਪੈਦਾ ਹੋਣ ਲਈ ਉਹਦੇ ਅਕੋਰਡਿੰਗ ਉਹਦਾ ਇਨਵਾਇਰਮੈਂਟ ਹੋਣਾ ਜ਼ਰੂਰੀ ਹੈ, ਅਦਰਵਾਈਜ਼ ਨਹੀਂ ਹੋ ਸਕਦਾ। ਇਨਵਾਇਰਮੈਂਟ ਪੈਦਾ ਕੀਤਾ ਜਾ ਸਕਦਾ ਹੈ, ਗ੍ਰੀਨ ਹਾਊਸ ਵਾਲਿਆਂ ਨੇ ਇਨਵਾਇਰਮੈਂਟ ਪੈਦਾ ਕਰ ਲਿਆ, ਉਹਨਾਂ ਸਬਜ਼ੀਆਂ ਉਗਾ ਦਿੱਤੀਆਂ, ਆਪਾਂ ਘਰੇ ਕਹਿੰਦੇ ਸਾਡੇ ਉੱਗਦੀ ਨਹੀਂ। ਹੁਣ ਆਹ ਗੁਰੂ ਦਾ ਦਰ ਗ੍ਰੀਨ ਹਾਊਸ ਹੈ, ਇੱਥੇ ਇਨਵਾਇਰਮੈਂਟ ਜਿਹੜਾ ਹੈ ਅਸੀਂ ਪੈਦਾ ਕਰਨਾ ਅੰਦਰ। ਫਿਰ ਇਹ ਬੀਜ ਬਾਰੇ ਬਾਬੇ ਕਬੀਰ ਨੇ ਪਤਾ ਕੀ ਆਖਿਆ, ਉਹਨਾਂ ਆਖਿਆ ਦੁਨੀਆਂ ਦਾ ਬੀਜ ਹੁੰਦਾ ਹੈ ਜਿਹੜਾ 2 ਮਹੀਨੇ ਫਲ ਦਿੰਦਾ, 4 ਮਹੀਨੇ ਫਲ ਦਿੰਦਾ, ਕੋਈ 6 ਮਹੀਨੇ ਫਲ ਦਿੰਦਾ, ਇਹ ਤੋਂ ਵੱਧ ਨਹੀਂ ਨਾ ਹੁੰਦਾ। ਤੁਸੀਂ ਘਰ ਵਿੱਚ ਬੂਟਾ ਲਾਇਆ, 6 ਮਹੀਨੇ ਉਹਨੇ ਫਲ ਦਿੱਤਾ, 6 ਮਹੀਨੇ ਨਹੀਂ ਦਿੱਤਾ। ਤੁਸੀਂ ਫੁੱਲ ਲਾਏ, ਆਉਣ ਫੁੱਲਾਂ ਦਾ ਸੀਜ਼ਨ ਹੈ, ਫੁੱਲ ਲਾਏ, ਮਹੀਨਾ 2 ਮਹੀਨੇ ਖਿੜਨਗੇ, ਤੇ ਜਦੋਂ ਸਨੋਹ ਪੈ ਗਈ ਤੇ ਸਾਰੇ ਦੇ ਸਾਰੇ ਸੜ ਜਾਣਗੇ, ਇੰਨਾ ਕੁ ਚਿਰ ਹੁੰਦਾ। ਬਾਬਾ ਕਬੀਰ ਸਾਹਿਬ ਕਹਿੰਦੇ ਨੇ ਵੀ ਕੋਈ ਐਸਾ ਬੀਜ ਹੈ ਜਿਹੜਾ 12 ਮਹੀਨੇ ਹੀ ਫਲ ਦਿੰਦਾ ਰਹੇ, ਕੋਈ ਐਸਾ ਬੂਟਾ, ਕੋਈ ਐਸਾ ਰੁੱਖ ਜਿਹੜਾ 12, ਕਬੀਰ ਐਸਾ ਬੀਜ ਬੋਏ ਜੇ 12 ਮਾਸ ਫੁਲੰਤ, ਹੇ ਕਬੀਰ ਇਹੋ ਜਿਹਾ ਬੀਜ ਜੀਵਨ ਵਿੱਚ ਬੀਜ ਜਿਹੜਾ 12 ਮਹੀਨੇ ਹੀ ਫਲਦਾ ਰਹੇ, ਉਹ ਕਿਹੜਾ ਹੋ ਸਕਦਾ, ਉਹ ਤੇ ਗੁਰੂ ਦੇ ਸ਼ਬਦ ਦਾ ਬੀਜ ਹੀ ਹੈ। ਇਹ ਬੀਜ ਉਹ ਹੈ ਜਿਹਦੇ ਉੱਤੇ ਬਾਹਰ ਦੇ ਮੌਸਮ ਦਾ ਕੋਈ ਅਸਰ ਨਹੀਂ ਪੈਂਦਾ, ਤੂਫਾਨ ਆ ਜਾਣ, ਹਨੇਰੀਆਂ ਆ ਜਾਣ, ਤੱਤੀਆਂ ਤਵੀਆਂ ਆ ਜਾਣ, ਦਿੱਲੀ ਦੇ ਚਾਂਦਨੀ ਚੌਂਕ ਆ ਜਾਣ,
ਸਰਹੰਦ ਦੀਆਂ ਨੀਹਾਂ ਆ ਜਾਣ, ਇਹ ਫਲਦਾ ਹੀ ਰਹਿੰਦਾ, ਇਹ ਫਲਦਾ ਰਹਿੰਦਾ। ਘੱਲੂ ਘਾਰੇ ਵਾਪਰ ਜਾਣ, ਇੱਕ ਇਹ ਵੀ ਚੇਤਾ ਰੱਖਿਓ, ਅੱਜ 6 ਜੂਨ 1984 ਬੜਾ ਵੱਡਾ ਦੁਖਾਂਤ ਵਾਪਰਿਆ। 3 ਘੱਲੂ ਘਾਰੇ, ਵੈਸੇ 4 ਕਹਿ ਸਕਦੇ ਹਾਂ ਜਿਹੜੇ ਆਪਾਂ ਹੰਢਾਏ ਨੇ, ਸਾਡੇ ਬਜ਼ੁਰਗਾਂ ਨੇ ਹੰਢਾਏ ਨੇ। ਪਹਿਲਾ ਘੱਲੂ ਘਾਰਾ 1746 ਵਿੱਚ ਮਈ ਦੇ ਮਹੀਨੇ, ਪਿਛਲੇ ਮਹੀਨੇ ਆਪਾਂ ਉਹਨੂੰ ਯਾਦ ਕੀਤਾ ਸੀ, ਜਦੋਂ ਲਖਪਤ ਰਾਏ ਲੱਖੂ ਦੀਆਂ ਫੌਜਾਂ ਨੇ ਇੱਕ ਦਿਨ ਵਿੱਚ 5 ਤੋਂ 10 ਹਜ਼ਾਰ ਸਿੱਖ ਕਤਲ ਕੀਤਾ। ਤੇ ਘੱਲੂ ਘਾਰੇ ਦਾ ਮਤਲਬ ਇਹ ਹੁੰਦਾ ਹੈ ਵੀ ਘੇਰ ਕੇ ਖਤਮ ਕਰ ਦੇਣਾ, ਜਿਹਨੂੰ ਇੰਗਲਿਸ਼ ਵਿੱਚ ਸ਼ਬਦ ਇੱਕ ਹੋਲੋਕਾਸਟ ਵਰਤਦੇ ਨੇ ਵੀ ਘੇਰ ਕੇ। ਹੁਣ ਮੰਨ ਲਓ ਆਪਾਂ ਇੱਥੇ ਬੈਠੇ ਸਾਰੇ ਜਾਣੇ, ਕੋਈ ਬੰਦੇ ਆਲੇ ਦੁਆਲੇ ਆਣ ਕੇ ਘੇਰਾ ਪਾ ਲੈਣ, ਤੁਹਾਡੇ ਚਿੱਤ ਚੇਤੇ ਵੀ ਨਹੀਂ ਹੈ ਵੀ ਇੱਦਾਂ ਹੋ ਜਾਣਾ, ਬੰਦਾ ਕਿੱਥੇ ਭੱਜੇਗਾ, ਉਹਨੂੰ ਘੱਲੂ ਘਾਰਾ ਕਹਿੰਦੇ। ਦੂਜਾ ਘੱਲੂ ਘਾਰਾ ਜਿਹੜਾ ਹੈ ਉਹ ਅਹਿਮਦ ਸ਼ਾਹ ਅਬਦਾਲੀ, ਉਹਨੇ 1762 ਦੇ ਵਿੱਚ ਕੀਤਾ, ਜਦੋਂ ਉਹਨੇ ਦਰਬਾਰ ਸਾਹਿਬ ਜਿਹੜਾ ਸੀ ਉਹਦੀਆਂ ਨੀਹਾਂ ਵਿੱਚ ਬਰੂਦ ਰੱਖ ਕੇ ਸਾਰੀ ਉਹ ਇਮਾਰਤ ਜਿਹੜੀ ਸੀ ਉਹ ਢਹਿ ਢੇਰੀ ਕਰ ਦਿੱਤੀ ਸੀ, ਸਰੋਵਰ ਪੂਰ ਦਿੱਤਾ ਸੀ ਉਹਨੇ ਸਾਰਾ ਹੀ। ਜਿਹੜਾ ਤੁਸੀਂ ਅਜੋਕਾ ਦਰਬਾਰ ਸਾਹਿਬ ਦਾ ਮਾਡਲ ਵੇਂਦੇ ਹੋ, ਇਹ ਗੁਰੂ ਅਰਜਨ ਸਾਹਿਬ ਵਾਲਾ ਨਹੀਂ ਹੈ, ਹਾਲਾਂਕਿ ਬਣਿਆ ਉਸੇ ਤਰਜ਼ ਉੱਤੇ ਹੈ, ਪਰ ਇਹ ਬਾਅਦ ਵਿੱਚ ਸਿੱਖਾਂ ਨੇ ਆਪ ਬਣਾਇਆ। ਤੇ ਇਹਦੀ ਸੇਵਾ ਜਿਹੜੀ ਕੀਤੀ ਸੀ, ਜਿਹਦੀ ਜ਼ਿੰਮੇਵਾਰੀ ਲੱਗੀ ਸੀ, ਉਹਦਾ ਨਾਂ ਸੀ ਭਾਈ ਦੇਸ ਰਾਜ ਸੁਰ ਸਿੰਘ ਦਾ ਰਹਿਣ ਵਾਲਾ, ਉਹ ਮਿਸਤਰੀ ਸਿੰਘ ਸੀ। ਉਹਨੇ ਇਹ ਸਾਰਾ ਜਿਹੜਾ ਹੈ ਦੁਬਾਰਾ ਇਹ ਢਾਂਚਾ ਬਾਹਰ ਦੀ ਇਮਾਰਤ ਦਾ ਤਿਆਰ ਕੀਤਾ। ਤੇ ਤੀਜਾ ਵੀ ਇੱਕ ਘੱਲੂ ਘਾਰਾ ਹੀ ਹੈ ਜਿਹਨੂੰ ਆਪਾਂ 1947 ਕਹਿੰਦੇ ਹਾਂ, ਜਦੋਂ ਖਾਸ ਕਰਕੇ ਪੰਜਾਬ ਦੀ ਤੇ ਬੰਗਾਲ ਦੀ ਵੰਡ ਹੋਈ, ਬੜੀ ਵੱਡੀ ਪੱਧਰ ਉੱਤੇ ਲੋਕਾਂ ਦਾ ਉਜਾੜਾ ਹੋਇਆ, ਤਬਾਦਲੇ ਹੋਏ ਆਬਾਦੀਆਂ ਦੇ, ਕਿੰਨਾ ਕਤਲੋ ਗਾਰਤ 47 ਦੇ ਉਹ ਕਾਲੇ, ਹੁਣ ਤੇ ਆਪਾਂ ਇਹਨੂੰ ਦੇਸ਼ ਦੀ ਆਜ਼ਾਦੀ ਕਹਿੰਦੇ ਹਾਂ, ਪੰਜਾਬ ਨਹੀਂ ਸੀ ਕਦੀ ਇਹ ਗੱਲ ਕਹੀ ਦਿੰਦਾ, ਉਹ ਕਹਿੰਦਾ ਸੀ 47 ਦੇ ਉਜਾੜੇ, ਉਜੜ ਗਏ ਲੋਕ ਜਿਹੜੇ ਉੱਧਰ ਮਰੱਬਿਆਂ ਦੇ ਮਾਲਕ ਸਨ, ਉਹਨਾਂ ਆਣ ਕੇ ਇੱਥੇ ਕਿੱਲਿਆਂ 'ਤੇ ਗੱਲ ਆ ਗਈ, ਜਿਹੜੇ ਵੱਡੇ ਵੱਡੇ ਬਿਜ਼ਨਸਮੈਨ ਸਨ ਵਿਚਾਰੇ ਸਾਰੇ ਦੇ ਸਾਰੇ ਤਬਾਹ ਹੋ ਗਏ। ਬੜਾ ਔਖਾ ਹੁੰਦਾ ਹੈ ਕਿਸੇ ਇੱਕ ਜਗ੍ਹਾ 'ਤੇ, ਹੁਣ ਆਪਾਂ ਇਹਨਾਂ ਮੁਲਕਾਂ 'ਚ ਸਾਡੇ ਵੀਰਾਂ ਦੇ ਭਰਾਵਾਂ ਦੇ ਚੰਗੇ ਕਾਰੋਬਾਰ ਨੇ, ਇਸਟੈਬਲਿਸ਼ ਨੇ, ਅਤੇ ਜੇ ਉਹਨਾਂ ਨੂੰ ਇੱਦਾਂ ਲੱਗੇ ਵੀ ਇੱਕ ਕੋਈ ਆਰਡੀਨੈਂਸ ਆ ਗਿਆ ਵੀ ਤੁਹਾਨੂੰ ਫਲਾਨੀ ਤਰੀਕ ਨੂੰ ਇਹ ਸਾਰਾ ਕੁਝ ਛੱਡ ਕੇ ਅਤੇ ਆਪਣੇ ਮੁਲਕ ਵਾਪਸ ਪਰਤਣਾ ਪਵੇਗਾ, ਸਿਚੁਏਸ਼ਨ ਕਿੱਦਾਂ ਦੀ ਹੋਵੇਗੀ, ਔਖਾ ਹੁੰਦਾ ਜੀ। ਆਪਣਾ ਤੇ $10 ਛੱਡਣੇ ਕਿਸੇ ਨੂੰ ਔਖੇ ਹੁੰਦੇ ਨੇ, ਤੇ ਜਿਨ੍ਹਾਂ ਨੇ ਬਿਲੀਅਨ ਆਫ ਡਾਲਰ ਖਰਚੇ ਹੋਣ, ਉਹਨਾਂ ਲਈ ਸਿਚੁਏਸ਼ਨ ਕਿੱਦਾਂ ਦੀ ਹੋਵੇਗੀ ਬੜੀ। ਪਰ ਚਲੋ, ਸਿੱਖਾਂ ਨੇ ਇਹਨਾਂ ਚੀਜ਼ਾਂ ਨੂੰ ਹੰਢਾਇਆ ਹੈ ਅਤੇ ਚੜ੍ਹਦੀ ਕਲਾ 'ਚ ਰਹੇ ਨੇ। ਅਤੇ ਇਸੇ ਤਰੀਕੇ ਨਾਲ 6 ਜੂਨ 1984 ਨੂੰ ਭਾਰਤੀ ਵਖਤ ਦੀ ਸਰਕਾਰ, ਉਦੋਂ ਕਾਂਗਰਸ, ਉਹਨਾਂ ਹੁਕਮਰਾਨਾਂ ਨੇ ਬੀਬੀ ਇੰਦਰਾ ਗਾਂਧੀ ਦੇ ਹੁਕਮ ਦੇ ਉੱਤੇ ਫੌਜਾਂ ਚੜ੍ਹੀਆਂ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਜਿਹੜਾ ਹੈ ਉਹਨੂੰ ਢਹਿ ਢੇਰੀ ਕਰ ਦਿੱਤਾ। ਸੋ ਉਹ ਅੱਜ ਦਾ ਉਹ ਦਿਨ ਹੈ, ਅਸੀਂ ਉਹਨਾਂ ਵੀ ਸਮੁੱਚੇ ਸ਼ਹੀਦਾਂ ਨੂੰ ਜਿਹੜਾ ਹੈ ਉਹ ਪ੍ਰਣਾਮ ਕਰਦੇ ਹਾਂ। ਪਰ ਨਾਲ ਦੀ ਨਾਲ ਸਾਨੂੰ ਇਹ ਚਿੰਤਨ ਕਰਨ ਦੀ ਜ਼ਰੂਰ ਲੋੜ ਹੈ ਵੀ ਅਸੀਂ ਸਿੱਖਦੇ ਕੀ ਹਾਂ, ਸਮਝਦੇ ਕੀ ਹਾਂ, ਆਉਣ ਵਾਲੀਆਂ ਪੀੜ੍ਹੀਆਂ ਨੂੰ ਜਿਹੜਾ ਹੈ ਉਹ ਅਸੀਂ ਕੀ ਮੈਸੇਜ ਦੇਣਾ ਹੈ, ਕੀ ਸੁਨੇਹਾ ਦੇਣਾ ਹੈ। ਸੋ ਉਹਨਾਂ 6 ਜੂਨ 1984 ਦੇ ਉਹ ਸਮੁੱਚੇ ਜਿਹੜੇ ਸਾਡੇ ਸ਼ਹੀਦ ਸਿੰਘ ਨੇ, ਜਿਨ੍ਹਾਂ ਨੇ ਬੜੀ ਘੱਟ ਮੁੱਠੀ ਭਰ ਉਹਨਾਂ ਦੀ ਗਿਣਤੀ ਸੀ, ਅਤੇ ਇੱਕ ਪਾਸੇ ਦੁਨੀਆ ਦੀ ਨੰਬਰ 1 ਜਿਹੜੀ ਆਰਮੀ ਹੈ ਮੰਨੀ ਜਾਂਦੀ ਹੈ ਆਪਣੇ ਆਪ ਦੇ ਵਿੱਚ, ਉਹਦੇ ਨਾਲ ਉਹਨਾਂ ਨੇ ਲਾਹਾ ਲੈ ਕੇ ਉਹ ਚਮਕੌਰ ਦੀ ਗੜੀ ਵਾਲਾ ਜਿਹੜਾ ਇਤਿਹਾਸ ਹੈ ਉਹਨੂੰ ਦੁਬਾਰਾ ਦੁਹਰਾਇਆ ਅਤੇ ਸ਼ਹਾਦਤਾਂ ਦੇ ਜਾਮ ਪੀਤੇ ਅਤੇ ਅਕਾਲ ਤਖ਼ਤ ਸਾਹਿਬ ਨੂੰ ਜਿਹੜਾ ਹੈ ਉਹ ਭਾਰਤੀ ਹਕੂਮਤ ਨੇ ਢਹਿ ਢੇਰੀ ਕੀਤਾ। ਸੋ ਅੱਜ ਉਹ ਵੀ ਦਿਨ ਹੈ। ਸੋ ਮੈਂ ਖੈਰ ਜਿਹੜੀ ਬੇਨਤੀ ਕਰਨ ਲੱਗਾ ਸੀ, ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰਦੇ ਨੇ, ਉਹਨਾਂ ਨੇ ਆਖਿਆ ਵੀ ਦੁੱਧ ਜਮਾਉਣਾ ਹੈ, ਦਹੀਂ ਪਹਿਲਾਂ ਜਾਗ ਲਾਉਣੀ ਪੈਂਦੀ ਹੈ, ਜਾਗ ਕੀ ਹੈ, ਆਖਿਆ ਦੁੱਧ ਕਰਮ ਫੁੰਨ ਸੁਰਤ ਸਮਾਇਨ, ਤੋ ਜਿਹੜਾ ਕਰਮ ਕਰਦਾ ਹੈ ਦੁੱਧ ਵਰਗਾ ਚਿੱਟਾ ਹੋਣਾ ਚਾਹੀਦਾ ਹੈ, ਜਿਹੜਾ ਵੀ ਕਰਮ ਕਰਦਾ, ਜੋ ਕੰਮ, ਜੇ ਤੂੰ ਕਾਰੋਬਾਰ ਵੀ ਕੋਈ ਕਰਦਾ ਨਾ, ਉਹ ਦੁੱਧ ਵਰਗਾ ਚਿੱਟਾ ਹੋਵੇ ਤੇ ਹੋ ਕਿਵੇਂ ਸਕਦਾ ਹੈ, ਉਹਦੇ ਵਿੱਚ ਬਰਕਤ ਕਿਵੇਂ ਪਵੇਗੀ। ਆਖਿਆ ਫੁੰਨ ਸੁਰਤ ਸਮਾਇਨ, ਜਦੋਂ ਤੇਰੀ ਸੁਰਤ
ਅਕਾਲ ਪੁਰਖ ਵਾਹਿਗੁਰੂ ਦੇ ਵਿੱਚ ਹੋਵੇਗੀ। ਹੁਣ ਸੁਰਤ ਸਮਾਇਣ, ਹੋਏ ਨਿਰਾਸ਼ ਜਮਾਵੋ, ਨਿਰਾਸ਼ ਹੋ ਜਾ, ਜਿਵੇਂ ਦੁੱਧ ਨੂੰ ਜਾਗ ਲਾ ਕੇ ਛੱਡ ਦਿੱਤਾ ਜਾਂਦਾ ਹੈ, ਇੱਦਾਂ ਹੀ ਧਰਮ ਦਾ ਕੰਮ ਕਰ ਤੇ ਨਿਰਾਸ਼ ਹੋ ਜਾ, ਹੋਏ ਨਿਰਾਸ਼ ਜਮਾਵੋ। ਤੋ ਮਹਾਰਾਜ ਅੱਜ ਵੀ ਬਖਸ਼ਿਸ਼ ਕਰਦੇ ਨੇ ਉਹਨਾਂ ਨੇ ਉਦਾਹਰਣ ਵਰਤੀ ਭਾਂਡੇ ਦੀ। ਆਖਿਆ ਭਾਂਡਾ ਹੱਛਾ ਸੋਏ ਜੋ ਤਿਸ ਭਾਵ ਸੀ। ਭਾਂਡਾ ਕਿਹਨੂੰ ਕਿਹਾ ਜੀ? ਆ ਸਮੁੱਚਾ ਸਰੀਰ ਬੰਦੇ ਦਾ ਕੀ ਹੈ? ਭਾਂਡਾ ਹੀ ਹੈ ਨਾ। ਤੇ ਹੱਛਾ ਕਿਹੜਾ ਹੁੰਦਾ ਹੈ? ਇਸ ਤੋਂ ਪਹਿਲੇ ਵਾਲਾ ਸ਼ਬਦ ਪੜ੍ਹ ਲਓ, ਉੱਥੇ ਮਹਾਰਾਜ ਨੇ ਵੀ ਦੱਸਿਆ ਵੀ ਹੱਛਾ ਕਿਹੜਾ ਹੁੰਦਾ ਹੈ। ਆਖਿਆ ਭਾਂਡਾ ਸਿਰਫ ਉਹ ਹੱਛਾ ਹੈ ਜਿਹਦੇ ਅੰਦਰ ਰੱਬ ਦਾ ਭੈ ਹੈ, ਜਿਹਦੇ ਅੰਦਰ ਭੈ ਆ ਜਾਂਦਾ ਉਹ ਭਾਂਡਾ। ਜਿਨ ਕੋ ਭਾਂਡਾ ਭਾਉ, ਜਿਨ੍ਹਾਂ ਦੇ ਸਰੀਰ ਰੂਪੀ ਭਾਂਡੇ ਵਿੱਚ ਰੱਬ ਦੀ ਭੈ ਭਾਵਨੀ ਹੈ, ਜਿਹੜੇ ਡਰਦੇ ਨੇ ਰੱਬ ਕੋਲੋਂ। ਜਿਨ ਕੋ ਭਾਂਡਾ ਭਾਉ, ਤਿੰਨਾਂ ਸਵਾਰ ਸੀ, ਉਹਨਾਂ ਨੂੰ ਰੱਬ ਨੇ ਸਵਾਰਿਆ ਹੋਇਆ ਹੈ। ਸੁਖੀ ਕਰੇ ਪਸਾਓ, ਉਹਨਾਂ ਦੇ ਅੰਦਰ ਸੁਖ ਹੀ ਸੁਖ ਨੇ। ਦੁੱਖ ਵਿਸਾਰ ਸੀ, ਉਹਨਾਂ ਦੇ ਦੁੱਖ ਵਿਸਰ ਗਏ ਨੇ। ਸੁਖੀ ਕਰੇ ਪਸਾਓ, ਦੁੱਖ ਵਿਸਾਰ ਸੀ, ਸਹਿਸਾ ਮੂਲੇ ਨਾ ਹੈ। ਮਹਾਰਾਜ ਨੇ ਆਖਿਆ ਸਹਿਸਾ, ਸਹਿਸੇ ਦਾ ਅਰਥ ਹੁੰਦਾ ਸਹਿਮ, ਚਿੰਤਾਵਾਂ, ਝੋਰੇ। ਉਹਨਾਂ ਦੇ ਭਾਂਡੇ, ਸਰੀਰ ਦੇ ਭਾਂਡੇ ਦੇ ਵਿੱਚ ਝੋਰੇ ਨਹੀਂ ਹੈਗੇ, ਸਹਿਮ ਨਹੀਂ ਹੈਗੇ। ਸਹਿਸਾ ਮੂਲੇ ਨਾ ਹੈ, ਮੂਲੇ ਦਾ ਮਤਲਬ ਮੁੱਢੋਂ ਹੀ ਉੱਕੇ ਹੀ, ਉੱਕੇ ਸਹਿਮ ਨਹੀਂ ਹੈਗੇ। ਸਹਿਸਾ ਮੂਲੇ ਨਾ ਹੈ, ਸਰ ਪਰ ਤਾਰ ਸੀ, ਸਿਰ ਤੋਂ ਲੈ ਕੇ ਪੈਰਾਂ ਤੱਕ ਤਰੇ ਪੈ ਨੇ, ਤਰ ਗਏ। ਮਹਾਰਾਜ ਨੇ ਆਖਿਆ ਇੱਥੇ ਜਿਹੜਾ ਅੱਜ ਦਾ ਵਾਕ ਹੈ, ਭਾਂਡਾ ਹੱਛਾ ਸੋਏ, ਭਾਂਡਾ ਉਹ ਹੱਛਾ ਹੈ, ਸਾਫ਼ ਹੈ, ਜੋ ਤਿਸ ਭਾਵ ਸੀ, ਜਿਹੜਾ ਗੁਰੂ ਨੂੰ ਪਾਉਂਦਾ ਹੈ। ਉਦਾਂ ਭਾਂਡੇ ਤੇ ਬਹੁਤ ਹੁੰਦੇ ਨੇ, ਪਰ ਸਵਾਲ ਇਹ ਹੈ ਨਾ, ਤੁਸੀਂ ਮਾਰਕੀਟ ਗਏ, ਤੁਹਾਨੂੰ ਕਿਹੜਾ ਪਾਉਂਦਾ ਹੈ? ਬੜੇ ਵਨ ਸਵੰਨੇ ਹੁੰਦੇ ਨੇ, ਪਾਉਣ ਦਾ ਕੀ ਤਰੀਕਾ ਹੋ ਸਕਦਾ? ਪਾਉਣ ਦਾ ਇਹ ਤਰੀਕਾ ਹੋ ਸਕਦਾ ਵੀ ਤੁਹਾਡੀ ਲੋੜ ਕਿਹੜੀ ਹੈ, ਤੁਹਾਨੂੰ ਕਿੱਦਾਂ ਦਾ ਭਾਂਡਾ ਚਾਹੀਦਾ, ਫਿਰ ਹੀ ਆਪਾਂ ਲਾਉਣਾ ਨਾ ਚੁੱਕੇ। ਇੱਦਾਂ ਦੇ ਭਾਂਡੇ ਬਥੇਰੇ ਪਏ ਨੇ, ਆਪਾਂ ਕਿਸੇ ਗਰੋਸਰੀ ਸਟੋਰ ਤੇ ਚਲੇ ਜਾਓ, ਬਹੁਤ ਕੁਝ ਪਿਆ ਹੈ। ਪਰ ਸਵਾਲ ਇਹ ਵੀ ਤੁਸੀਂ ਕਿਹਦੇ ਗਾਹਕ ਹੋ? ਤੁਹਾਨੂੰ ਕਿਹੜੀ ਚੀਜ਼ ਜਿਹੜੀ ਚੰਗੀ ਲੱਗੂਗੀ ਉਹੀ ਘਰੇ ਲੈ ਕੇ ਆਓਗੇ ਨਾ। ਹੁਣ ਇੱਥੇ ਵੀ ਸਰੀਰ ਦੇ ਭਾਂਡੇ ਤੇ ਕਈ ਆਉਂਦੇ ਨੇ, ਧਾਰਮਿਕ ਸਥਾਨਾਂ ਤੇ ਸਰੀਰਾਂ ਦੇ ਭਾਂਡੇ ਤੇ ਕਈ ਆਉਂਦੇ ਨੇ, ਪਰ ਗੁਰੂ ਨੂੰ ਕਿਹੜਾ ਪਾਉਂਦਾ? ਇਹ ਸਵਾਲ ਇਹ ਹੈ, ਇਹਨੂੰ ਸਮਝਣਾ ਹੋਵੇ ਨਾ ਸਤਿਸੰਗ ਦੀ ਇਸ ਪੰਕਤੀ ਨੂੰ। ਤੇ ਤੁਸੀਂ ਜਦੋਂ ਸੋਦਰ ਦਾ ਪਾਠ ਕਰਦੇ ਹੋ ਜਾਂ ਇਹ ਪੌੜੀ ਥੋੜੇ ਜਿਹੇ ਬਦਲਵੇਂ ਰੂਪ ਵਿੱਚ ਜਪਜੀ ਸਾਹਿਬ ਦੇ ਵਿੱਚ ਵੀ ਆਉਂਦੀ, ਸੋਦਰ ਤੇਰਾ ਕਿਹਾ ਸੋ ਘਰ ਕਿਹਾ, ਜਿੱਤ ਬੈ ਸਰਬ ਸੰਭਾਲੇ, ਵਾਜੇ ਤੇਰੇ ਨਾਦ ਅਨੇਕ ਅਸੰਖਾਂ, ਕੇਤੇ ਤੇਰੇ ਵਾਵਣਾਰੇ, ਕੇਤੇ ਤੇਰੇ ਰਾਗ ਪਰੀ ਸਿਉਂ ਕਈ ਹੈ, ਕੇਤੇ ਤੇਰੇ ਗਾਵਣਾਰੇ, ਕੇਤੇ ਕਈ ਕਈ ਗਾਉਣ ਵਾਲੇ ਨੇ। ਫਿਰ ਉਹਨਾਂ ਨੇ ਆਖਿਆ ਗਾਵਨ ਤੁਦਨੋ ਪਵਨ ਪਾਣੀ ਬੈ ਸੰਤਰ ਗਾਵੈ ਰਾਜਾ ਧਰਮ ਦੁਆਰੇ। ਕਿਹੜੇ ਕਿਹੜੇ ਨੇ ਜਿਹੜੇ ਤੈਨੂੰ ਗਾ ਨਹੀਂ ਰਹਿ? ਸਾਰੇ ਭਾਂਡੇ ਤੈਨੂੰ ਗਾ ਰਹੇ ਨੇ। ਪਰ ਜਦੋਂ ਤੁਸੀਂ ਇਸ ਬਚਨ ਨੂੰ ਪੜ੍ਹਦੇ ਜਾਓਗੇ ਤੇ ਅੱਗੇ ਇੱਕ ਤੋਕ ਆਉਂਦੀ ਹੈ, ਉੱਥੇ ਮਹਾਰਾਜ ਕਹਿੰਦੇ ਸਹੀ ਤੁਧ ਨੂੰ ਗਾਵਨ, ਜੋ ਤੁਧ ਭਾਵਨ। ਅਸਲ ਵਿੱਚ ਉਹ ਗਾਉਂਦੇ ਨੇ ਜਿਹੜੇ ਤੈਨੂੰ ਭਾ ਗਏ, ਉਦਾਂ ਗਾਉਣ ਵਾਲਿਆਂ ਦੀ ਕੋਈ ਕਮੀ ਨਹੀਂ। ਸਹੀ ਤੁਧ ਨੂੰ ਗਾਵਨ, ਜੋ ਤੁਧ ਭਾਵਨ, ਰੱਤੇ ਤੇਰੇ ਭਗਤ ਰਸਾਲੇ। ਹੁਣ ਅਗਲੀ ਪੰਕਤੀ ਕੀ ਹੈ? ਹੋਰ ਕੇਤੇ ਤੁਧ ਨੂੰ ਗਾਵਨ, ਹੋਰ ਤੇ ਕਈ ਤੈਨੂੰ ਗਾ ਰਹੇ ਨੇ। ਸੇ ਮੈਂ ਚੇਤਨਾ ਆਵਨ, ਮੇਰੇ ਚਿੱਤ ਵਿੱਚ ਵੀ ਨਹੀਂ ਆ ਰਹੇ, ਜਿੰਨੇ ਗਾਏ ਉਹਨਿਆਂ ਦਾ ਮੈਂ ਜ਼ਿਕਰ ਕਰ ਦਿੱਤਾ। ਜਿਵੇਂ ਬੰਦਾ ਇਹ ਆਖੇ, ਕਿਸੇ ਬੰਦੇ ਕੋਲੋਂ ਤੁਸੀਂ ਪੁੱਛਿਓ ਉਹ ਜਗ੍ਹਾ ਤੇ ਕੌਣ ਸੀ, ਤੁਸੀਂ ਦੱਸਣ ਲੱਗ ਪਏ ਵੀ ਫਲਾਨਾ ਬੰਦਾ ਵੀ ਉੱਥੇ ਸੀ, ਉਹ ਵੀ ਉੱਥੇ ਸੀ, ਉਹ ਵੀ ਉੱਥੇ ਸੀ। ਕਹਿੰਦਾ ਬੰਦੇ ਤੇ ਹੋਰ ਵੀ ਹੈਗੇ ਸੀ, ਪਰ ਜਿੰਨੇ ਕੁ ਮੇਰੇ ਖਿਆਲ ਚ ਆਏ ਉਨੇ ਕੁ ਮੈਂ ਤੁਹਾਨੂੰ ਦੱਸ ਦਿੱਤੇ। ਉਹ ਜਿਹੜੀ ਸੋਦਰ ਵਾਲੀ ਪੌੜੀ ਹੈ, ਉਹਦੇ ਵਿੱਚ ਜਦੋਂ ਮਹਾਰਾਜ ਨੇ ਆਖਿਆ ਨਾ ਤੈਨੂੰ ਆਹ ਵੀ ਗਾ ਰਿਹਾ, ਆਹ ਵੀ ਗਾ ਰਿਹਾ, ਆਹ ਵੀ ਗਾ ਰਿਹਾ, ਗੁਰੂ ਨੂੰ ਜਿੰਨੇ ਕੁ ਚਿੱਤ ਚ ਆਏ ਉਹਨੇ ਦੱਸ ਦਿੱਤੇ। ਤੇ ਬਾਬੇ ਨੇ ਆਖਿਆ ਸਵਾਲ ਇਹ ਹੈ ਵੀ ਪਾਉਂਦੇ ਕਿਹੜੇ ਨੇ? ਕਬੀਰ ਸਾਹਿਬ ਨੇ ਆਖਿਆ ਫਲ ਲੱਗ ਗਏ ਫਲਣ, ਪਾਕਣ ਲੱਗ ਗਏ ਆਂਬ, ਰੁੱਖਾਂ ਨੂੰ ਫਲ ਲੱਗ ਗਏ, ਅੰਬ ਪੱਕ ਗਏ, ਤੋੜਨ ਵਾਲੇ ਨੇ ਤੋੜ ਲਏ, ਉਹਨੇ ਵੱਡੀ ਕੁਆਂਟਿਟੀ ਵਿੱਚ ਤੋੜੇ, ਪਰ ਜਾਏ ਪਹੁੰਚਿਓ ਖਸਮ ਕਹੋ ਜੋ ਬੀਚ ਨਾ ਖਾਹੀ ਕਾਂਬ। ਪਰ ਖਸਮ ਨੂੰ ਕਿਹੜੇ ਪ੍ਰਵਾਨ ਚੜੇ? ਸਵਾਲ ਇਹ ਹੈ, ਫਲ ਤੇ ਕਈ ਨੇ, ਸਾਰੇ ਫਲ ਨੇ। ਖਸਮ ਨੂੰ ਪ੍ਰਵਾਨ ਉਹ ਚੜੇ ਜਿਹੜੇ ਵਿੱਚੋਂ ਟੁੱਟੇ, ਜਿਹੜੇ ਵਿੱਚ। ਹੁਣ ਕਈ ਵਾਰ ਫਲ ਬਾਹਰੋਂ ਇੱਕੋ ਜਿਹੇ ਲੱਗਦੇ ਨੇ ਤੇ ਆਪਾਂ ਅੰਬ ਹੀ ਖਾਈਏ, ਅੰਬ ਹੀ ਚੁੱਪੀਏ ਤੇ ਕੀ ਹੁੰਦਾ? ਅੰਦਰੋਂ ਕੌੜਾ ਨਿਕਲ ਆਉਂਦਾ ਕਈ ਵਾਰ।
ਪ੍ਰਵਾਨ ਕਿਹੜੇ ਨੇ? ਕਬੀਰ, ਫਲ ਲਾਗੇ ਫਲਨ, ਪਾਕਣ ਲਾਗੇ ਆਂਬ, ਜਾਏ ਪਹੁੰਚਿਓ ਖਸਮ ਕੋ, ਜੋ ਬੀਚ ਨਾ ਖਾਹੀ। ਕਈ ਵਾਰ ਕੁਝ ਫਲ ਵੇਖਣ ਨੂੰ ਰੁੱਖ ਨੂੰ ਲੱਗੇ ਹੁੰਦੇ ਨੇ, ਪਰ ਜਦੋਂ ਹਨੇਰੀਆਂ ਆਉਂਦੀਆਂ ਨਾ, ਉਹ ਝਟਕਾ ਖਾ ਕੇ ਤੇ ਅੰਦਰੋਂ ਟੁੱਟੇ ਹੁੰਦੇ ਨੇ, ਬਾਹਰੋਂ ਵੇਖਣ ਨੂੰ ਜੁੜੇ ਨੇ, ਅੰਦਰੋਂ ਟੁੱਟੇ ਹੋਏ ਨੇ। ਹੁਣ ਜਦੋਂ ਅੰਦਰੋਂ ਟੁੱਟੇ ਹੁੰਦੇ ਨੇ ਤੇ ਰੁੱਖ ਤੋਂ ਜਿਹੜੀ ਉਹਨਾਂ ਨੇ ਖੁਰਾਕ ਲੈਣੀ ਹੁੰਦੀ ਹੈ ਉਹ ਲੈ ਨਹੀਂ ਪਾਉਂਦੇ, ਤੇ ਲੋਕ ਇਹੋ ਕਹਿੰਦੇ ਨੇ ਵੀ ਜੁੜੇ ਨੇ ਭਾਈ, ਖੁਰਾਕ ਨਹੀਂ ਲੈ ਪਾਏ। ਜਦੋਂ ਖੁਰਾਕ ਨਹੀਂ ਲੈ ਪਾਏ ਤੇ ਉਹਨਾਂ ਦੇ ਉਸ ਅੰਬ ਦੇ ਵਿੱਚ ਉਹ ਵਾਲਾ ਰਸ ਭਰ ਨਹੀਂ ਸਕਿਆ। ਹੁਣ ਕੀ ਰੀਜ਼ਨ ਹੁੰਦਾ ਹੈ ਵੀ ਇੱਕ ਅੰਗੂਰ ਉਸੇ ਵੇਲ ਨੂੰ ਲੱਗੇ ਹੁੰਦੇ ਨੇ, ਕੁਝ ਖੱਟੇ ਨੇ ਤੇ ਕੁਝ ਮਿੱਠੇ ਨੇ, ਕਿਤੇ ਕਮੀ ਰਹਿ ਗਈ, ਕਿਤੇ ਕਮੀ ਰਹਿ ਗਈ। ਇੱਕ ਦੀ ਇੱਕ ਜਿਹੜੇ ਨੇ ਉਹਨਾਂ ਦਾ ਸਾਈਜ਼ ਛੋਟਾ ਹੈ, ਦੂਜਿਆਂ ਦਾ ਵੱਡਾ ਹੈ, ਤੇ ਇਹ ਤੇ ਹੁਣ ਜਿਹਨੇ ਲਾਏ ਨੇ ਇੱਦਾਂ ਬਾਜ਼ਾਰ ਦੇ ਵਿੱਚ ਉਹ ਦੱਸਦਾ ਵੀ ਇਹਦਾ ਮੁੱਲ ਭਾਈ ਇੰਨਾ ਹੈ, ਇਹਦਾ ਇੰਨਾ ਹੈ, ਤੂੰ ਜਿਹੜੇ ਖੜਨੇ ਵੇਖ ਲਾ। ਇੱਕ ਦਾ ਮੁੱਲ ਵੱਧ ਹੁੰਦਾ ਹੈ, ਇੱਕ ਦਾ ਘੱਟ ਹੁੰਦਾ ਹੈ। ਬਿਜ਼ਨਸਮੈਨ ਜਿਹੜੇ ਬਿਜ਼ਨਸ ਕਰਦੇ ਨੇ, ਕਾਰੋਬਾਰ, ਉਹਨਾਂ ਨੂੰ ਪਤਾ ਹੈ, ਉਹ ਕਹਿੰਦੇ ਨੇ ਭਾਈ ਆਹ ਵੀ ਹੈ ਵੀ ਇਹੋ ਚੀਜ਼ ਹੀ ਹੈ, ਪਰ ਇਹ ਹੈ ਚਾਈਨਾ ਮੇਡ ਹੈ, ਇਹਦਾ ਮੁੱਲ ਇੰਨਾ ਹੈ, ਕੰਮ ਇਹ ਵੀ ਸਾਰੇ ਉਹਦੇ ਗੀ, ਆਹ ਬ੍ਰਾਂਡ ਹੈ, ਇਹਦਾ ਮੁੱਲ ਇੰਨਾ ਹੈ। ਅਗਲਾ ਕਹਿੰਦਾ ਮੇਰੀ ਕੁਆਲਿਟੀ ਦਾ ਫਰਕ ਹੈ, ਕੱਪੜਾ ਸਾਰਾ ਕੱਪੜਾ ਹੀ ਹੁੰਦਾ। ਅਗਲਾ ਕਹਿੰਦਾ ਕੁਆਲਿਟੀ ਦਾ ਫਰਕ ਹੈ ਭਾਈ, ਜੁੱਤੀਆਂ ਜੁੱਤੀਆਂ ਹੀ ਨੇ। ਉਹ ਕਹਿੰਦਾ ਕੁਆਲਿਟੀ ਦਾ ਫਰਕ ਹੈ, ਆਹ 6 ਮਹੀਨੇ ਕੱਢੂਗੀ, ਇਹਦੀ ਤੈਨੂੰ ਮੈਂ 6 ਸਾਲ ਦੀ ਗਰੰਟੀ ਵੀ ਦੇ ਸਕਦਾ, ਇਹ ਨਹੀਂ ਟੁੱਟ ਦੂਗੀ, ਕੱਪੜਾ ਤੇ ਕੱਪੜਾ ਹੀ ਹੈ, ਜੁੱਤੀ ਜੁੱਤੀ ਹੈ। ਹੁਣ ਬਾਬਾ ਕਬੀਰ ਸਾਹਿਬ ਨੇ ਆਖਿਆ ਖਸਮ ਨੂੰ ਪ੍ਰਵਾਨ ਕਿਹੜੇ ਚੜੇ? ਖਸਮ ਨੂੰ ਪ੍ਰਵਾਨ ਉਹ ਚੜੇ ਜਿਹਨਾਂ ਨੇ ਝਟਕਾ ਨਹੀਂ ਖਾਧਾ, ਜਿਹਨਾਂ ਦੇ ਵਿੱਚ ਵੀ ਰਸ ਸੀ ਉਹ ਪ੍ਰਵਾਨ ਚੜ ਗਏ। ਤੇ ਮਹਾਰਾਜ ਨੇ ਇੱਥੇ ਆਖਿਆ ਸਹੀ ਤੁਧ ਨੂੰ ਗਾਵਨ ਜੋ ਤੁਧ ਭਾਵਨ, ਰੱਤੇ ਤੇਰੇ ਭਗਤ ਰਸਾਲੇ, ਜਿਹੜੇ ਤੇਰੇ ਰੰਗ ਵਿੱਚ ਰੱਤੇ ਪਏ ਨੇ, ਰੱਤੇ ਤੇਰੇ ਭਗਤ ਰਸਾਲੇ, ਹੋਰ ਕੇਤੇ ਤੁਧ ਨੂੰ ਗਾਵਨ ਸੇ ਮੈਂ ਚੇਤਨਾ ਆਵਨ, ਨਾਨਕ ਕਿਆ ਵਿਚਾਰੇ। ਮੈਂ ਕੀ ਵਿਚਾਰਾਂ, ਕੀ ਕਵਾਂ, ਸਤਿਗੁਰ ਨੇ ਬਖਸ਼ਿਸ਼ ਕੀਤੀ। ਭਾਂਡਾ ਹੱਛਾ ਸੋਏ ਜੋ ਤਿਸ ਭਾਵ ਸੀ, ਜਿਹੜਾ ਤੈਨੂੰ ਭਾ ਗਿਆ ਭਾਂਡਾ ਉਹ ਚੰਗਾ ਹੋ ਗਿਆ, ਉਹਦਾ ਭਾਂਡੇ ਕਈ ਨੇ। ਭਾਂਡਾ ਅਤ ਮਲੀਣ ਧੋਤਾ ਅੱਛਾ ਨਾ ਹੋਏ ਸੀ, ਅੱਤ ਦਾ ਮਲੀਨ ਭਾਂਡਾ ਹੋਵੇ। ਆਖਿਆ ਗੁਰੂ ਸਾਹਿਬ ਜੇ ਤੇਰੇ ਦਰ ਤੋਂ ਧੁਪਿਆ ਨਹੀਂ ਨਾ ਤੇ ਉਹ ਕਦੀ ਪਵਿੱਤਰ ਨਹੀਂ ਹੋ ਸਕਦਾ। ਹਰ ਭਾਂਡਾ ਧੋਣ ਦਾ ਇੱਕ ਤਰੀਕਾ ਹੁੰਦਾ, ਤੁਸੀਂ ਜਿਹੜੇ ਤਰੀਕੇ ਨਾਲ ਲੋਹੇ ਦਾ ਭਾਂਡਾ ਧੋਵੋਗੇ ਉਸ ਤਰੀਕੇ ਨਾਲ ਪਲਾਸਟਿਕ ਦੇ ਭਾਂਡੇ ਨੂੰ ਨਹੀਂ ਧੋ ਸਕਦੇ। ਕਿਉਂ ਭਲਾ? ਕਿਉਂਕਿ ਲੋਹੇ ਨੇ ਰਗੜ ਸਹਿ ਜਾਣੀ ਹੈ, ਪਲਾਸਟਿਕ ਨੇ ਸਹਿ ਨਹੀਂ ਸਕਣੀ। ਹੁਣ ਤੁਹਾਨੂੰ ਪਤਾ ਹੈ ਵੀ ਇਹਨੂੰ ਇਸ ਤਰੀਕੇ ਨਾਲ ਧੋਣਾ ਹੈ, ਤੇ ਇਹਨੂੰ ਹਰ ਭਾਂਡਾ ਇੱਕੋ ਤਰੀਕੇ ਨਾਲ ਨਾ ਧੋਵਦਾ, ਹੁੰਦੇ ਵੱਜਦੇ ਸਾਰੇ ਭਾਂਡੇ ਨੇ, ਪਰ ਧੋਣ ਦਾ ਤਰੀਕਾ ਸਾਰਿਆਂ ਨੂੰ ਅੱਡੋ ਅੱਡ ਦਾ। ਹਰ ਭਾਂਡਾ ਓਵਨ ਵਾਸਤੇ ਥੋੜ੍ਹਾ ਹੁੰਦਾ, ਆਪਾਂ ਨੂੰ ਪਤਾ ਇਹਨੇ ਮੈਲਟ ਹੋ ਜਾਣਾ ਇੰਨੇ ਟੈਂਪਰੇਚਰ ਦੇ ਵਿੱਚ। ਇੱਦਾਂ ਭਾਂਡੇ ਤੇ ਵੰਨ ਸੁਵੰਨੇ ਨੇ, ਪਰ ਹਰ ਭਾਂਡਾ ਗੁਰੂ ਦੇ, ਗੁਰੂ ਇੱਦਾਂ ਕਹਿ ਲਓ ਵੀ ਗੁਰੂ ਵਾਸਤੇ ਥੋੜ੍ਹਾ ਹੁੰਦਾ ਹੈ, ਜਿਹੜਾ ਆਪਣੇ ਆਪ ਨੂੰ ਕਾਬਲ ਬਣਾ ਲੈਂਦਾ ਗੁਰੂ ਦੀ ਮੱਤ ਲੈ ਕੇ। ਸਤਿਗੁਰ ਨੇ ਕਿਹਾ ਭਾਂਡਾ ਅਤ ਮਲੀਨ, ਬੰਦੇ ਦੇ ਅੰਦਰ ਦਾ ਭਾਂਡਾ ਅੰਦਰੋਂ ਮਲੀਨ ਹੋਇਆ ਪਿਆ, ਮੈਲਾ ਹੋਇਆ ਪਿਆ, ਧੋਤਾ ਅੱਛਾ ਨਾ ਹੋਏ ਸੀ। ਤੂੰ ਆਪਣੇ ਯਤਨ ਨਾਲ ਧੋਣ ਨੂੰ ਫਿਰਦਾ ਵੀ ਫਲਾਨੀ ਜਗ੍ਹਾ ਤੋਂ ਜਾ ਕੇ ਧੋ ਲਓ, ਉੱਥੋਂ ਧੋ ਲਓ, ਇੱਦਾਂ ਨਹੀਂ ਸਾਫ਼ ਹੋਣਾ। ਕਬੀਰ ਚਤੁਰਾਈ ਅੱਤ ਕਨੀ, ਤੂੰ ਬੜੀਆਂ ਚਲਾਕੀਆਂ ਵਰਦਾਂ, ਬੜੀਆਂ ਚਤੁਰਾਈਆਂ ਵਰਦਾਂ, ਵੀ ਉੱਥੋਂ ਧੋ ਲੈਂਦੇ ਹਾਂ, ਕੋਈ ਨਹੀਂ, ਉਹ ਵੀ ਤਾਂ ਧੋਂਦੇ ਹੀ ਨੇ ਨਾ ਜਦੋਂ ਨਾ ਅਸੀਂ ਘਰੋਂ ਨਿਕਲੀਏ। ਤੇ ਇੱਦਾਂ ਕਿਉਂ ਹੁੰਦਾ ਵੀ ਤੁਸੀਂ ਚੁਣਿਆ ਹੈ ਵੀ ਫਲਾਨੇ ਗਰੋਸਰੀ ਸਟੋਰ 'ਤੇ ਜਾਣਾ, ਤੁਹਾਡਾ ਨਿਕਾ ਜਿਹਾ ਬੱਚਾ ਤੁਹਾਨੂੰ ਲੱਗ ਕੇ ਕਹਿੰਦਾ ਵੀ ਬੀਬੀ ਇੱਥੇ ਵੀ ਤਾਂ ਜਾ ਸਕਦੇ ਹਾਂ, ਉਹ ਕਹਿੰਦੇ ਨਹੀਂ ਆਪਾਂ ਉੱਥੇ ਜਾਣਾ। ਹੁਣ ਉਹ ਕਹਿੰਦਾ ਜੀ ਆਹ ਨੇੜੇ ਪੈਂਦੀ ਹੈ, ਇੱਥੇ ਵੀ ਸਾਰਾ ਕੁਝ ਮਿਲਦਾ, ਤੁਸੀਂ ਫਿਰ ਵੀ ਕਹਿੰਦੇ ਭਾਵੇਂ ਨੇੜੇ ਪੈਂਦੀ ਹੈ ਜਾਣਾ ਆਪਾਂ, ਉੱਥੇ ਹੀ ਹੈ, ਸਮਝ ਹੈ ਨਾ, ਛੋਟੇ ਬੱਚੇ ਨੂੰ ਨਹੀਂ ਹੈਗੀ, ਇਹੋ ਸਿਚੁਏਸ਼ਨ ਹੈ। ਬਸ ਇਹਨੂੰ ਇੱਦਾਂ ਸਮਝ ਲਓ ਵੀ ਭਾਵੇਂ ਲੱਖ ਥਾਂ ਐਸੇ ਦਾਅਵੇ ਕਰਦੇ ਹੋਣ ਵੀ ਅਸੀਂ ਤੁਹਾਨੂੰ ਧੋ ਦਿਆਂਗੇ, ਅਸੀਂ ਤੁਹਾਨੂੰ ਕਲੀਨ ਕਰ ਦਿਆਂਗੇ, ਸਿੱਖ ਨੂੰ ਪਤਾ ਹੈ ਵੀ ਮੇਰਾ ਗੁਰੂ ਗ੍ਰੰਥ ਸਾਹਿਬ ਹੈ, ਗੁਰੂ ਦੇ ਸ਼ਬਦ ਤੋਂ ਬਿਨਾਂ ਮੈਨੂੰ ਕੋਈ ਧੋ ਨਹੀਂ ਸਕਦਾ। ਧੋਣ ਵਾਲੇ ਤਾਂ ਬਥੇਰੇ ਬੈਠੇ ਨੇ, ਹੁਣ ਬੰਦੇ ਨੇ ਵਿਆਹ ਸ਼ਾਦੀ ਜਾਣਾ ਹੋਵੇ, ਮੈਰਿਜ ਹਾਲ ਹੋਣ, ਬੈਂਕਟ ਹਾਲ ਹੋਣ, 5 ਬੈਂਕਟ ਹਾਲਾਂ 'ਚ ਪ੍ਰੋਗਰਾਮ ਚੱਲਦਾ ਹੋਵੇ, ਤੁਸੀਂ 5 ਹੀ ਥੋੜ੍ਹਾ ਜਾਓਗੇ, ਤੁਸੀਂ ਉੱਥੇ ਜਾਓਗੇ ਜਿੱਥੇ ਕੋਈ ਤੁਹਾਡੇ ਅੱਗੇ ਖਲੋਤਾ,
ਜਿੱਥੇ ਕੋਈ ਤੁਹਾਡਾ ਮਾਨ ਸਨਮਾਨ ਕਰਨ ਵਾਲਾ ਖਲੋਤਾ ਹੈ, ਜਿੱਥੇ ਤੁਹਾਨੂੰ ਅਗਲਾ ਜਾਏ ਨੂੰ ਰੋਟੀ ਪਾਣੀ ਪੁੱਛੇ, ਤੁਹਾਨੂੰ ਪਤਾ ਹੈ ਵੀ ਇੱਥੇ ਮੇਰਾ ਆਪਣਾ, ਤੁਸੀਂ ਉੱਥੇ ਜਾਓਗੇ। ਹੁਣ ਛੋਟਾ ਜਿਹਾ ਨਾਲ ਪੋਤਾ ਕਹੀ ਜਾਂਦਾ, ਦਾਦੀ ਇੱਧਰ ਚਲੇ ਜਾਂਦੇ, ਚੱਲ ਅੱਜ ਇੱਧਰ ਰਹਿਣ ਦੀ, ਆਹ ਵਧੀਆ, ਆਹ ਸੋਹਣਾ ਹੈ, ਆਹ ਬੈਂਕ ਘੁਟਾਲ ਵਧੀਆ, ਇਹਦੀ ਡੈਕੋਰੇਸ਼ਨ ਜ਼ਿਆਦੀ ਹੈ, ਤੁਸੀਂ ਕੀ ਕਹੋਗੇ? ਆਖਿਰ ਜਿੰਨੀ ਮਰਜ਼ੀ ਡੈਕੋਰੇਸ਼ਨ ਹੋਵੇ ਪੁੱਤ, ਆਪਾਂ ਉੱਥੇ ਜਾਣਾ ਜਿੱਥੇ ਆਪਣੇ ਭੈਣ ਭਰਾ ਬੈਠੇ ਨੇ ਡੈਕੋਰੇਸ਼ਨ। ਹੁਣ ਇੱਥੇ ਸਮੱਸਿਆ ਕੀ ਆ ਗਈ, ਧਾਰਮਿਕ ਦੁਨੀਆਂ ਸਮੱਸਿਆ ਕੀ ਆ ਗਈ, ਵੀ ਪਹਿਲਾਂ ਗੁਰਦੁਆਰੇ ਵੀ ਕੱਚੇ ਹੁੰਦੇ ਸੀ, ਕੋਈ ਬਹੁਤਾ ਸ਼ਿੰਗਾਰ ਨਹੀਂ ਸੀ ਹੁੰਦਾ, ਵੀ ਕੱਚੀਆਂ ਹੀ ਥਾਵਾਂ ਤੇ ਸਾਡੇ ਬਜ਼ੁਰਗਾਂ ਨੇ ਮਹਾਰਾਜ ਦਾ ਪ੍ਰਕਾਸ਼ ਕੀਤਾ, ਕੱਚੀਆਂ ਕੋਠੜੀਆਂ ਵਿੱਚ ਸਤਿਗੁਰੂ ਦਾ ਪ੍ਰਕਾਸ਼ ਰਿਹਾ ਹੈ। ਪਰ ਸਿੱਖ ਨੂੰ ਇਹ ਪਤਾ ਹੈ ਵੀ ਮੈਂ ਜਾਣਾ ਗੁਰੂ ਗ੍ਰੰਥ ਸਾਹਿਬ ਦੇ ਕੋਲ ਹੀ ਹੈ, ਜਾਣਾ ਗੁਰੂ ਦੇ ਸ਼ਬਦ ਨਾਲ ਜੁੜਨੀ ਹੈ। ਅੱਜ ਮੁਸ਼ਕਲ ਇਹ ਆ ਗਈ ਵੀ ਅਸੀਂ ਉਸ ਬੱਚੇ ਵਰਗੇ ਹੋ ਗਏ ਜਿਹੜਾ ਦਾਦੀ ਦੀ ਉਂਗਲ ਫੜ ਕੇ ਗਿਆ ਤੇ ਜਿੱਦ ਕਰੀ ਜਾ ਰਿਹਾ, ਕਹਿੰਦਾ ਇੱਥੇ ਇਸ ਬੈਂਕ ਘੁਟਾਲ ਚ ਚਮਕ ਦਮਕ ਜ਼ਿਆਦੀ, ਆਪਾਂ ਇੱਧਰ ਚੱਲੀਏ, ਤੇ ਅਸੀਂ ਏਡੇ ਮੂਰਖ ਵੀ ਅਸੀਂ ਉਹਦੇ ਮਗਰ ਲੱਗ ਕੇ ਉੱਧਰ ਨੂੰ ਵੜ ਗਏ। ਹੁਣ ਮੈਨੂੰ ਬੜਾ ਸਪਸ਼ਟ ਹੋਣਾ ਚਾਹੀਦਾ ਹੈ ਵੀ ਗੁਰੂ ਦੇ ਸ਼ਬਦ ਤੋਂ ਬਿਨਾਂ ਮੇਰੇ ਅੰਦਰ ਨੂੰ ਕੋਈ ਧੋ ਨਹੀਂ ਸਕਦਾ, ਮੈਨੂੰ ਕੋਈ ਸੁੱਖ ਨਹੀਂ ਦੇ ਸਕਦਾ, ਜਿੰਨੀ ਮਰਜ਼ੀ ਕਿਸੇ ਦੀ ਚਮਕ ਦਮਕ ਹੋਵੇ ਮੈਂ ਉੱਧਰ ਨਹੀਂ ਜਾਣਾ, ਮੈਂ ਨਹੀਂ ਉੱਧਰ ਜਾਣਾ, ਮੇਰਾ ਰਿਸ਼ਤਾ ਇਹਦੇ ਨਾਲ ਹੈ। ਮੇਰੇ ਲਈ ਪੁੱਤ ਗੁਰੂ ਕਲਗੀਧਰ ਨੇ ਵਾਰੇ ਨੇ, ਕਿਸੇ ਸਾਧ ਨੇ ਨਹੀਂ ਵਾਰੇ, ਸਾਡੇ ਲਈ ਤੱਤੀਆਂ ਤਵੀਆਂ ਤੇ ਗੁਰੂ ਅਰਜਨ ਸਾਹਿਬ ਮਹਾਰਾਜ ਬੈਠੇ ਨੇ, ਕੋਈ ਦੁਨੀਆਂ ਦਾ ਭੇਖੀ ਨਹੀਂ ਬੈਠਾ, ਇਸ ਲਈ ਮੇਰੇ ਲਈ ਸਪਸ਼ਟ ਹੈ। ਹਾਂ, ਉਹ ਭੇਖੀ ਐਨ ਚਮਕਾਈ ਫਿਰੇ ਆਪਣੇ ਆਪ ਨੂੰ, ਏਦਾਂ ਉੱਥੇ ਸੰਗਤਾਂ ਤੇ ਭੀੜਾਂ ਜਿਹਨੂੰ ਆਪਾਂ ਕਹਿੰਦੇ ਭਰੀਆਂ ਹੋਣ, ਤੁਹਾਨੂੰ ਸਪਸ਼ਟ ਹੋਣਾ ਚਾਹੀਦਾ ਹੈ ਵੀ ਮੈਂ ਭਾਈ ਉੱਥੇ ਨਹੀਂ ਜਾਣਾ, ਮੈਂ ਤਾਂ ਇੱਥੇ ਜਾਣਾ ਹੈ। ਹੁਣ ਮਹਾਰਾਜ ਨੇ ਅੱਗੇ ਪਤਾ ਕੀ ਆਖਿਆ, ਆਖਿਆ ਗੁਰੂ ਦੁਆਰੇ ਹੋਏ ਸੋਝੀ ਪਾਏ ਸੀ, ਏਤ ਦੁਆਰੇ ਧੋਏ, ਇੱਥੇ ਧੋ ਭਾਂਡੇ ਨੂੰ, ਹੱਛਾ ਹੋਏ ਸੀ ਤਾਂ ਇਹ ਪਵਿੱਤਰ ਹੋਵੇਗਾ, ਤਾਂ ਸਾਫ਼ ਹੋਵੇਗਾ। ਹੁਣ ਕਦੀ ਏਦਾਂ ਹੋਇਆ ਜਿੱਥੇ ਬੰਦਾ ਗੱਡੀਆਂ ਧੋਂਦਾ ਉੱਥੇ ਭਾਂਡੇ ਚੁੱਕੀ ਜਾਵੇ, ਤੇ ਜਿੱਥੇ ਭਾਂਡੇ ਧੋਂਦਾ ਉੱਥੇ ਗੱਡੀਆਂ ਲਈ ਜਾਵੇ? ਹਰ ਚੀਜ਼ ਵਾਸਤੇ ਜਗ੍ਹਾ, ਏਦਾਂ ਇੱਥੇ ਗੁਰੂ ਦੁਆਰੇ ਹੋਏ ਸੋਝੀ ਪਾਏ ਸੀ, ਬਾਬੇ ਨੇ ਕਿਹਾ ਏਤ ਦੁਆਰੇ ਧੋਏ, ਇੱਥੇ ਧੋ, ਹੱਛਾ ਹੋਏ ਸੀ ਫਿਰ ਪਵਿੱਤਰ ਹੋਵੇਗਾ। ਫਿਰ ਇਹ ਵੀ ਅਗਲੀ ਗੱਲ, ਮੈਂ ਸਮਝਦਾ ਮਹਾਰਾਜ ਨੇ ਕਿੰਨੀਆਂ ਜਨਰਲ ਜੀਆਂ ਗੱਲਾਂ ਸਾਨੂੰ ਸਮਝਾਉਣ ਲਈ ਕੀਤੀਆਂ। ਛੋਟੀ ਬੱਚੀ ਭਾਂਡਾ ਧੋ ਰਹੀ ਸੀ, ਸਬਜ਼ੀ ਨਾਲ ਲਿਬੜਿਆ ਹੋਇਆ ਸੀ, ਥੰਧਾ ਲੱਗਾ ਹੋਇਆ ਸੀ ਉਹਨੂੰ, ਅੰਦਰ ਥੰਧਾਈ ਜੰਮੀ ਹੋਈ ਸੀ। ਉਹਨੇ ਪਾਣੀ ਦੀ ਟੂਟੀ ਛੱਡੀ, ਉਹਨੂੰ ਧੋ ਕੇ ਤੇ ਲੈ ਆਈ, ਆਂਦੀ ਮੰਮੀ ਮੈਂ ਧੋ ਲਿਆ। ਉਹ ਕਹਿੰਦੀ ਪੁੱਤ ਇਹ ਨਹੀਂ ਧੋਵਿਆ, ਉਹ ਕਹਿੰਦੀ ਇਹ ਨਹੀਂ ਧੋਵਿਆ, ਕਹਿੰਦੀ ਮੰਮੀ ਆ ਵੇਖ ਇਹ ਚ ਭੋਰਾ ਜਿੰਨੀ ਸਬਜ਼ੀ ਨਹੀਂ ਰਹੀ, ਮੈਂ ਤਾਂ ਪਾਣੀ ਵੀ ਮਾਰਿਆ ਤੇਰੇ ਵਾਂਗੂ ਹੀ ਕੀਤਾ ਸਾਰਾ ਕੁਝ। ਉਹ ਕਹਿੰਦੀ ਪੁੱਤ ਨਹੀਂ, ਇਹ ਅਜੇ ਨਹੀਂ ਧੋਵਿਆ, ਤੈਨੂੰ ਮੈਂ ਦੱਸਦੀ ਹਾਂ। ਫਿਰ ਮਾਂ ਨੇ ਜਦੋਂ ਧੋਤਾ ਉਹਨੇ ਐਨ ਥੰਧਿਆਈ ਵਗੈਰਾ ਸਾਰੀ ਉਹਦੇ ਵਿੱਚੋਂ ਕੱਢ ਦਿੱਤੀ। ਹੁਣ ਬੱਚੀ ਤੇ ਇਹੋ ਸਮਝ ਰਹੀ ਸੀ ਨਾ ਵੀ ਮੈਂ ਧੋ ਲਿਆ, ਮੈਂ ਤਾਂ ਸਾਫ਼ ਕਰ ਲਿਆ, ਉਹਨੇ ਆਪਣਾ ਨਿਰਣਾ ਦੇ ਦਿੱਤਾ, ਆਪਣੀ ਉਹਨੇ ਵਿਚਾਰ ਦਿੱਤੀ ਵੀ ਧੁੱਪ ਗਿਆ। ਸਤਿਗੁਰੂ ਪਤਾ ਕੀ ਕਹਿੰਦੇ ਨੇ, ਕਹਿੰਦੇ ਆਪਣੇ ਬਾਰੇ ਨਿਰਣਾ ਆਪ ਨਾ ਦੇਈ ਕਦੀ, ਵੀ ਮੈਂ ਬਹੁਤ ਪਾਕ ਪਵਿੱਤਰ ਹੋ ਗਿਆ ਜੀ, ਮੈਂ ਤਾਂ ਫਲਾਨੀ ਜਗ੍ਹਾ ਤੇ ਨਾ ਆਇਆ, ਮੈਂ ਤੇ ਸੱਚਾ ਹੋ ਗਿਆ। ਆਪਣੇ ਬਾਰੇ ਨਿਰਣਾ ਆਪ ਨਾ ਦੇਈ, ਆਪ ਨਾ ਗਈ ਵੀ ਮੈਂ ਪਵਿੱਤਰ ਹੋ ਗਿਆ। ਮੈਲ ਕਿੱਥੇ ਹੈ ਤੇ ਸਫਾਈ ਕਿਹੜੀ ਹੈ, ਇਹ ਨਿਰਣਾ ਤੈਨੂੰ ਗੁਰੂ ਦੇਵੇਗਾ। ਮੈਲੇ ਹੱਛੇ ਕਾ ਵਿਚਾਰ ਆਪ ਵਰਤਾਏ ਸੀ, ਇਹ ਥੋਟ ਵੀ ਜਿਹੜਾ ਨਾ, ਇਹ ਜਿਹੜਾ

ਸਤਿਗੁਰੂ ਜੀ ਕਿਰਪਾ ਕਰਨ, ਅੰਮ੍ਰਿਤਮਈ ਬਾਣੀ ਆਪ ਜੀ ਨੇ ਮਿਲ ਬੈਠ ਕੇ ਸੁਣ ਗਾਇਣ ਕੀਤੀ। ਸਮਾਂ ਹੋਇਆ ਗੁਰਮਤਿ ਵਿਚਾਰਾਂ ਦਾ, ਆਓ ਬੜੇ ਪਿਆਰ ਸਤਿਕਾਰ ਨਾਲ ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ। ਬਲਿਹਾਰੀ ਗੁਰੇ ਆਪਣੇ ਗੁਰੂ ਕੋ ਬਲਜਾਈਆਂ। ਗੁਰੂ ਘਰ ਜੀ ਦੇ ਕਥਾ ਵਾਚਕ ਗਿਆਨੀ ਗੁਰਸ਼ਰਨ ਸਿੰਘ ਤਿੰਨਾਂ ਪਾਸੋਂ ਅੰਮ੍ਰਿਤਮਈ ਬਚਨ ਦੀ ਸਾਂਝ ਕਰਕੇ ਜੀਵਨ ਦੀਆਂ ਘੜੀਆਂ ਨੂੰ ਸਫਲਾ ਬਣਾਉਣ ਦਾ ਯਤਨ ਕਰੀਏ ਜੀ। ਹੋਈਆਂ ਭੁੱਲਾਂ ਦੀ ਖਿਮਾ ਲਵਾਓ, ਹਾਜ਼ਰੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ।

समर्थ। अकाथ्य गोचर जियो पिंड तेरी रास, रहमो तेरी सुख पाया सदा।

हम अवगुण भरे एक गुण नाही।

माया मोह परम पै भुले, सुत दारा स्यों प्रीत लगाई, एक

ਵਾਹਿਗੁਰੂ ਸਾਹਿਬ ਜੀ। ਗੌੜੀ ਕਬੀਰ ਜੀ ਤੇ ਪਦੇ ਕੰਚਨ ਸਿਉਂ ਪਾਈਐ ਨਹੀਂ ਤੋਲਾ।

अब मोहे राम अपना कर जानिया।

बताओ, ब्रह्म कथ कथ अंत न पाया,

कहो कबीर चंचल मत त्यागी।

जुगो जुग अटल, चवर शतर तख्त दे मालक, हाजरा हजूर जारा जहूर शब्द गुरु। बाणी के बोहिथ अमृत के दाते, दसां पातशाहियां दी जोत, साहिब सच्चे पातशाह, सतगुरु गुरु ग्रंथ साहिब महाराज, तिन्हां दी पावन पवित्र ते मुकद्दस हजूरी विच सजे दीवाना दियां हाजरियां भर रहे सन्मान योग सत्कार योग सतसंगी जनों, सतगुरां ने बड़ी बख्शिश कीती है। आप सब गुरदेव दी पावन हजूरी विच जुड़ बैठ के रब्बी बाणी दे कीर्तन मेरे तो पहला गुरु घर के रागी सिंघां पासों सरवण कर रहे सी। तो आओ सात संगत, जिथे आप जी ने पावन बाणी दे कीर्तन दे नाल सांझ बनाई है, समा है। लड़ीवार चल रही गुरु ग्रंथ साहिब दी मुबारक बाणी दी कथा विचार दा। तो संगत जी आओ विचारां नूं आरंभण तों पहलां गुरु घर दी मर्यादा नूं मुख रखदिआं फतेह दी सांझ पाईए जी। वाहिगुरु जी का खालसा, वाहिगुरु जी की फतेह। पावन शब्द राग गौड़ी विच कबीर साहब जी दी रसना तों उचारण कीता होया तिन्ना पदिआं दा शब्द है। शब्द दा जिहड़ा सिरलेख है, हैडिंग है, वो इहो ही है कि गौड़ी कबीर जी। गौड़ी राग विच कबीर जी दा शब्द, ते पदे। ते पदे दा अर्थ हुंदा है जे शब्द दे तीन पद हन। रहाउ वाली पंक्ति विच कबीर साहब फरमाउंदे ने, अब मोहे राम अपना कर जानिया। वो कहिंदे ने भी हुण मैनूं यकीन आ गया है कि केवल मेरा अपना रब ही है, मेरा हुण यकीन बज गया है। यकीन जिन्हों आपां अकीदा कहिंदे आ, विश्वास कहिंदे आ। धन गुरु अंगद साहब महाराज ने इहनूं इदां अपने श्लोकां विच बयान कीता सी वी किसे ही कोई कोई, किसे दा कोई ते किसे दा कोई, मंज निमाणी इक तूं, मेरा निमाणी दा केवल तूं इक है। हर बंदे नूं कोई ना कोई, किसे ना किसे उत्ते यकीन है, विश्वास है। पर हे अकाल पुरख वाहिगुरु, मेरा जिहड़ा विश्वास है वो तेरे उत्ते है पक्का। मेरा अकीदा तेरे उत्ते है। मैं तेरे वर्गी हस्ती होर किसे नूं नहीं समझदा। जो तेरा रुतबा है वो होर किसे दा नहीं हो सकदा। मैं किसे देवी देवते दी, किसे होर भगवान पैगंबर दी पूजा नहीं करदा। मैं ये मन्या है कि इको अकाल पुरख है जी दी सारी रचना है। इस करके उसी एक अकाल पुरख उत्ते मैं अकीदा रखना है, भावें कि दुनिया के आसरे बहुत ने। संसार कईयां दा आसरा लैंदा है, संसार के सामने जिन्हों प्रोजेक्ट किया जाता है, किसी नूं प्रोपोगेट कुछ कह के कर दौ कि ये भगवान है, ये रब है। दुनिया वो उत्ते अपना अकीदा कर लैंदी है, विश्वास कर लैंदी है, कदी किसी के उत्ते कदी किसे उत्ते। पर हे सर्वव्यापी राम जी, रब जी, मैं ऐसा नहीं हाँ। मैनू ये पता लग गया है कि दुनिया नू चलाउण वाला, सिरजन वाला, वो ताकत रखण वाला एक मालक है। इस करके मैनू किते भटकण की लोड़ नहीं है, किते जाण की होर लोड़ नहीं हैगी। जिन्ना चिर बंदे नू इस गल का बोध नहीं हुंदा, बंदा अज्ञानी है, वो कई चीजां नूं मन्नदा है। साध संगत, पर जिद्दन तुहानूं बाणी दी समझ लग गई, गुरु दी विचार दी समझ लग गई, जदों तुहाडे कन्नां विच इह बोल गूंजन लग पे भी एको है भाई, एको है साहिब मेरा, एको है, जिद्दन सानूं इह पता लग गया भी जिहड़ा गुरु ग्रंथ साहिब है उहदी जिहड़ी आइडियोलॉजी है वह एक ओंकार दे आले दुआले है। सब तो पहला जे महाराज ने कुछ
ਇਸ ਗ੍ਰੰਥ ਦੇ ਵਿੱਚ ਲਿਖਿਆ ਹੈ ਤੇ ਉਹ ਇੱਕ ਓਅੰਕਾਰ ਲਿਖਿਆ ਜਿਹਦਾ ਮਤਲਬ ਹੈ ਵੀ ਇੱਕੋ ਹੀ ਹੈ। ਤੇ ਜੇ ਰਹੀ ਦੁਨੀਆਂ ਦੀਆਂ ਮਨੌਤਾਂ ਦੀ ਗੱਲ ਤੇ ਦੁਨੀਆਂ ਤੇ ਕਈ ਕੁਝ ਮੰਨਦੀ ਹੈ, ਦੁਨੀਆਂ ਤੇ ਬੰਦਿਆਂ ਨੂੰ ਵੀ ਰੱਬ ਕਹਿੰਦੀ ਹੈ, ਬੰਦਿਆਂ ਨੂੰ ਵੀ ਭਗਵਾਨ ਕਹਿੰਦੀ ਹੈ, ਕਿਸੇ ਨੂੰ ਅਵਤਾਰ ਕਹਿੰਦੀ ਹੈ, ਦੁਨੀਆਂ ਕਈ ਕੁਝ ਕਹਿੰਦੀ ਹੈ। ਦੁਨੀਆਂ ਨੇ ਤਾਕਤਾਂ ਨੂੰ ਖਿੰਡਾਇਆ ਹੋਇਆ ਹੈ, ਉਹ ਕਿਸੇ ਗੋਡ ਜਾਂ ਗੋਡਿਸ ਜਿਹਨੂੰ ਦੇਵੀ ਜਾਂ ਦੇਵਤਾ ਆਪਾਂ ਕਹਿੰਦੇ ਹਾਂ, ਜਾਂ ਦੇਵਤਾ ਜਾਂ ਦੇਵੀ ਕਹਿੰਦੇ ਹਾਂ, ਉਹਨਾਂ ਨੂੰ ਏਦਾਂ ਪਾਵਰਾਂ ਦਿੱਤੀਆਂ ਹੋਈਆਂ ਨੇ ਵੀ ਜਿਵੇਂ ਇੱਕ ਵੱਡੀ ਬਿਲਡਿੰਗ ਦੇ ਵਿੱਚ ਕੋਈ ਕਾਰੋਬਾਰ ਚੱਲਦਾ ਹੋਵੇ, ਉੱਥੇ ਇੱਕ ਮੈਨੇਜਰ ਹੋਵੇ, ਉੱਥੇ ਇੱਕ ਵਰਕਰ ਹੋਵੇ, ਉਸੇ ਬਿਲਡਿੰਗ ਦੇ ਵਿੱਚ ਇੱਕ ਬੌਸ ਬੈਠਾ ਹੋਵੇ, ਉਸੇ ਬਿਲਡਿੰਗ ਦੇ ਵਿੱਚ ਇੱਕ ਸਫਾਈ ਵਾਲਾ ਹੋਵੇ, ਉਸੇ ਬਿਲਡਿੰਗ ਦੇ ਵਿੱਚ ਇੱਕ ਕੰਪਿਊਟਰ ਦੇ ਉੱਤੇ ਜੌਬ ਕਰ ਰਿਹਾ ਹੋਵੇ, ਵੀ ਇੱਦਾਂ ਕਰਕੇ ਵੀ ਇੱਕ ਫੈਕਟਰੀ ਦੇ ਜੇ ਵਿੱਚ ਜਿਵੇਂ ਵੰਨ ਸੁਵੰਨੇ ਲੋਕ ਕੰਮ ਕਰਦੇ ਨੇ, ਦੁਨੀਆਂ ਤੇ ਰੱਬ ਨੇ ਰੱਬ ਨੂੰ ਇੱਦਾਂ ਸਮਝ ਰਹੀ ਹੈ। ਕਿਉਂਕਿ ਅਸੀਂ ਕੰਮ ਕਰਨ ਦੇ ਆਦੀ ਹਾਂ, ਸਾਨੂੰ ਪਤਾ ਹੈ ਵੀ ਜਦੋਂ ਕੋਈ ਇੰਸਟੀਟਿਊਸ਼ਨ ਕਿਸੇ ਸੰਸਥਾ ਨੂੰ ਚਲਾਉਣਾ ਹੁੰਦਾ ਹੈ, ਉਹਦੇ ਵਿੱਚ ਇੰਨੇ ਬੰਦਿਆਂ ਦੀ ਲੋੜ ਪੈਂਦੀ ਹੈ, ਤੇ ਲੋਕਾਂ ਨੂੰ ਇਹ ਲੱਗਦਾ ਹੈ ਵੀ ਰੱਬ ਵੀ ਏਡੇ ਵੱਡੇ ਸੰਸਾਰ ਨੂੰ ਚਲਾ ਰਿਹਾ, ਉਹਨੂੰ ਵੀ ਬਹੁਤ ਸਾਰੇ ਲੋਕਾਂ ਦੀ ਲੋੜ ਹੋਵੇਗੀ। ਵੀ ਜੇ ਉਹਨੂੰ ਸੰਗੀਤ ਦੀ ਲੋੜ ਸੀ ਕੁਦਰਤ ਵਿੱਚ, ਜਿਵੇਂ ਇੱਕ ਫਿਲਮ ਦੀ ਕੋਈ ਪ੍ਰੋਡਕਸ਼ਨ ਹੋਵੇ, ਉਹਦੇ ਵਿੱਚ ਸੰਗੀਤਕਾਰ ਵੱਖਰਾ ਹੁੰਦਾ ਹੈ, ਡਾਇਲੋਗ ਬੋਲਣ ਵਾਲਾ ਕੋਈ ਵੱਖਰਾ ਹੈ, ਡਾਇਲੋਗ ਲਿਖਣ ਵਾਲਾ ਕੋਈ ਵੱਖਰਾ ਹੈ, ਕੈਮਰਾ ਚਲਾਉਣ ਵਾਲਾ ਕੋਈ ਵੱਖਰਾ ਹੈ, ਐਡੀਟਿੰਗ ਕਰਨ ਵਾਲਾ ਕੋਈ ਵੱਖਰਾ ਹੈ, ਸਾਰੇ ਵੱਖਰੇ ਵੱਖਰੇ ਲੋਕ ਇੱਕ ਥਾਂ ਤੇ ਇਕੱਠੇ ਹੁੰਦੇ ਨੇ ਤੇ ਕੁਝ ਕ੍ਰੀਏਟ ਕਰਦੇ ਨੇ, ਫਿਰ ਆਪ ਉਹ ਆਪਣੇ ਘਰਾਂ ਪਰਿਵਾਰਾਂ ਵਿੱਚੋਂ ਚਲੇ ਜਾਂਦੇ ਨੇ, ਕੋਈ ਡਰਾਈਵਰ ਵੱਖਰਾ ਹੈ, ਕਿਸੇ ਨੂੰ ਲੈ ਕੇ ਜਾਣ ਵਾਲਾ ਕੋਈ ਵੱਖਰਾ ਹੈ। ਦੁਨੀਆਂ ਰੱਬ ਬਾਰੇ ਵੀ ਇੱਦਾਂ ਸਮਝਦੀ ਹੈ ਵੀ ਜੇ ਸਾਨੂੰ ਧਨ ਚਾਹੀਦਾ ਹੈ ਤੇ ਉਹਦੇ ਲਈ ਰੱਬ ਕੋਈ ਵੱਖਰਾ ਹੁੰਦਾ, ਉੱਥੋਂ ਫਿਰ ਧਨ ਦੀ ਦੇਵੀ ਗੋਡਿਸ ਲਕਸ਼ਮੀ ਪੈਦਾ ਹੋ ਗਈ। ਕਿਸੇ ਨੇ ਆਖਿਆ ਸਾਨੂੰ ਸੰਗੀਤ ਚਾਹੀਦਾ ਹੈ, ਉਹਦੇ ਲਈ ਰੱਬ ਕੋਈ ਵੱਖਰਾ ਪੈਦਾ ਹੋ ਗਿਆ। ਤਿੰਨ ਦੇਵਤੇ ਮੁੱਖ ਮੰਨੇ ਜਾਂਦੇ ਸੀ ਹਿੰਦੁਸਤਾਨ ਵਿੱਚ। ਤੁਸੀਂ ਜੇ ਜਪਜੀ ਸਾਹਿਬ ਦਾ ਪਾਠ ਬਿਲਕੁਲ ਧਿਆਨ ਨਾ ਕਰੋ ਕਰੋ ਨਾ, ਤੁਹਾਨੂੰ ਇਹ ਗੱਲ ਸਮਝ ਲੱਗੇਗੀ। ਸਤਿਗੁਰ ਨੇ ਉਹਦਾ ਜ਼ਿਕਰ ਕੀਤਾ, ਐਗਜ਼ਾਮਪਲ ਦਿੱਤੀ, ਆਖਿਆ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ। ਜੁਗਤ ਵਿਆਈ ਦਾ ਅਰਥ ਹੁੰਦਾ ਜੁਗਤੀ ਨਾਲ ਉਹਨੇ ਬਰਥ ਦਿੱਤਾ ਤਿੰਨ ਬੱਚਿਆਂ ਦਾ, ਤਿੰਨ ਬੱਚਿਆਂ ਨੂੰ। ਜੁਗਤੀ ਮਤਲਬ ਟੈਕਨੀਕ, ਉਹਦੇ ਨਾਲ ਉਹਨੇ ਤਿੰਨ ਬੱਚਿਆਂ ਨੂੰ ਬਰਥ ਦਿੱਤਾ, ਜਨਮ ਦਿੱਤਾ। ਉਹਨਾਂ ਤਿੰਨਾਂ ਵਿੱਚੋਂ ਇੱਕ ਬਣ ਗਿਆ ਇੱਕ ਸੰਸਾਰੀ, ਵੀ ਇੱਕ ਨੇ ਸੰਸਾਰ ਬਣਾ ਦਿੱਤਾ, ਜਿੰਨੀ ਕ੍ਰੀਏਸ਼ਨ ਹੈ ਇੱਕ ਉਹਨੇ ਬਣਾ ਦਿੱਤੀ। ਮਤਲਬ ਇੱਦਾਂ ਮੰਨਿਆ ਜਾਂਦਾ ਹੈ, ਨਹੀਂ ਇੱਦਾਂ ਮੰਨਿਆ ਜਾਂਦਾ। ਹੁਣ ਉਹ ਜਿਹਨੇ ਸੰਸਾਰ ਬਣਾਇਆ ਉਹਨੂੰ ਕਿਹਾ ਵੀ ਇਹ ਬ੍ਰਹਮਾ ਹੈ, ਵੀ ਇੱਕ ਬ੍ਰਹਮਾ ਦੇਵਤਾ ਹੈ, ਬ੍ਰਹਮਾ ਗੋਡ ਹੈ। ਤਿੰਨ ਸਿਰਜ ਦਿੱਤੇ ਉਹਨਾਂ ਨੇ, ਤਿੰਨ, ਇੱਕ ਸੰਸਾਰੀ, ਇੱਕ ਭੰਡਾਰੀ। ਭੰਡਾਰੀ ਕਹਿੰਦੇ ਨੇ ਜਿਹੜਾ ਰਿਜ਼ਕ ਦੇਣ ਵਾਲਾ, ਪ੍ਰਸ਼ਾਦਾ ਪਾਣੀ ਦੇਣ ਵਾਲਾ, ਰੋਟੀ ਦੇਣ ਵਾਲਾ, ਉਹਨੂੰ ਕਹਿ ਦਿੱਤਾ ਵੀ ਇਹ ਵਿਸ਼ਨੂੰ ਹੈ। ਵੀ ਜੇ ਤੇ ਸੰਸਾਰ ਦੀ ਗੱਲ ਆਵੇ ਤੇ ਫਿਰ ਤੁਸੀਂ ਬ੍ਰਹਮਾ ਨੂੰ ਪੂਜੋ, ਜੇ ਤੁਹਾਨੂੰ ਰਿਜ਼ਕ ਚਾਹੀਦਾ, ਰੋਟੀ ਪਾਣੀ ਚਾਹੀਦਾ, ਤੇ ਫਿਰ ਤੁਸੀਂ ਵਿਸ਼ਨੂੰ ਦੀ ਪੂਜਾ ਕਰੋ। ਤੇ ਇੱਕ ਲਾਏ ਦੀਵਾਨ, ਦੀਵਾਨ ਦਾ ਮਤਲਬ ਹੁੰਦਾ ਕੋਰਟ, ਜਿਹਨੂੰ ਆਪਾਂ ਕਚਹਿਰੀ ਕਹਿੰਦੇ ਹਾਂ, ਇੰਗਲਿਸ਼ ਵਿੱਚ ਆਪਾਂ ਕੋਰਟ ਕਹਿ ਦਿੰਦੇ ਹਾਂ। ਕਹਿੰਦੇ ਇੱਕ ਕਚਹਿਰੀ ਲਾ ਕੇ ਬੈਠਾ, ਕਿਹੜੀ? ਡੈਥ ਦੀ, ਜਿਹੜਾ ਮੌਤ ਦੇ ਰਿਹਾ, ਉਹਨੂੰ ਕਿਹਾ ਵੀ ਉਹ ਸ਼ਿਵ ਹੈ। ਸਤਿਗੁਰ ਨੇ ਆਖਿਆ ਨਹੀਂ, ਨੋ, ਇਹ ਰੋਂਗ ਗੱਲ ਹੈ, ਇਹ ਗਲਤ ਗੱਲ ਹੈ। ਇਹ ਕੋਈ ਤਿੰਨ ਵੱਖਰੇ ਵੱਖਰੇ ਨਹੀਂ ਹੈਗੇ, ਵੀ ਇਹ ਨਹੀਂ ਹੈ ਇੱਦਾਂ ਵੀ ਇੱਕ ਬੀਬੀ ਹੈ, ਉਹਨੇ ਤਿੰਨ ਜਾਣਿਆਂ ਨੂੰ ਜਨਮ ਦਿੱਤਾ, ਫਿਰ ਉਹਨਾਂ ਤਿੰਨਾਂ ਦੀਆਂ ਅੱਡੋ ਅੱਡ ਡਿਊਟੀਜ਼ ਜਿਹੜੀਆਂ ਨੇ ਉਹ ਲਾ ਦਿੱਤੀਆਂ। ਹੁਣ ਸਵਾਲ ਤੇ ਹੈ ਵੀ ਉਸ ਬੀਬੀ ਨੂੰ ਕਿਹਨੇ ਜਨਮ ਦਿੱਤਾ, ਤੇ ਜੇ ਇਹ ਤਿੰਨ ਨੇ ਫਿਰ ਇਹਨਾਂ ਤਿੰਨਾਂ ਨੂੰ ਕਿਹਨੇ ਜਨਮ ਦਿੱਤਾ? ਅੱਗੇ ਤੋਂ ਅੱਗੇ ਚੱਲੀ ਜਾਓ ਤੇ ਕਿੱਥੇ ਜਾ ਕੇ ਇਹਦਾ ਅਖੀਰ ਹੋਵੇਗਾ। ਸਤਿਗੁਰ ਨੇ ਆਖਿਆ ਨਹੀਂ, ਇਹ ਸਭ ਬੋਗਸ, ਇੱਕ ਕਹਾਣੀ ਹੈ, ਇੱਕ ਸਟੋਰੀ ਹੈ, ਫੇਕ ਸਟੋਰੀਜ਼ ਨੇ ਸਾਰੀਆਂ। ਗੱਲ ਇਹ ਹੈ ਵੀ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀਵਾਨ। ਤੇ ਮਹਾਰਾਜ ਨੇ ਅਗਲੀ ਜਿਹੜੀ ਇਹਦੀ ਲਾਈਨ ਹੈ, ਜਿਹੜੀ ਪੰਕਤੀ ਹੈ, ਉਹਦੇ ਵਿੱਚ ਸਮਝਾਇਆ ਵੀ ਜਿਵ ਤਿਸ ਭਾਵੈ ਤਿਵੇਂ ਚਲਾਵੈ ਜਿਵ ਹੋਵੈ ਫੁਰਮਾਨ। ਅਕਾਲ ਪੁਰਖ ਨੂੰ ਜਿੱਦਾਂ ਭਾਉਂਦਾ ਹੈ, ਉਹੋ ਹੀ ਸੰਸਾਰ ਨੂੰ ਸਾਜਣ ਵਾਲਾ ਹੈ, ਉਹੋ ਹੀ ਬਿਲਡ ਕਰਦਾ ਹੈ, ਉਹਨੇ ਹੀ ਇਹ ਸਾਰਾ ਕੁਛ ਸਾਜਿਆ ਹੈ, ਉਹਨੇ ਹੀ ਡਿਸਟਰੋਏ ਕਰਨਾ ਹੈ, ਇੱਕੋ ਹੀ ਹੈ, ਤੇ ਉਹੋ ਹੀ ਸੰਸਾਰ ਦੇ ਵਿੱਚ ਰਿਜ਼ਕ ਦਾ ਪ੍ਰਬੰਧ ਕਰਦਾ ਹੈ, ਹੋਰ ਕੋਈ ਨਹੀਂ ਹੈਗਾ। ਇੱਕ ਰੱਬ ਤੋਂ ਬਿਨਾਂ ਹੋਰ ਕੋਈ ਬੰਦਾ ਜਿਹੜਾ ਹੈ ਉਹਦੇ ਹੱਥ ਵਿੱਚ ਕੁਝ ਵੀ ਨਹੀਂ ਹੈਗਾ। ਦੱਦਾ ਦਾਤਾ ਏਕ ਹੈ, ਸਭ ਕੋ ਦੇਵਣ

प्रसाद मरा असगा अस उसगा हरका बागरा नाचा पिंदी मैं सागरा। जिवें खूह दियां टिंडां च पानी नचदा फिरदा इदां रब दी इस कुदरत विच बंदा भी नचदा फिरदा। साझी उन्ने इको ही है, कीता पसाऊ एको कवाऊ, सारा पसारा उहदे एक हुकम तों होया। यह नहीं है भी एक दिन उन्हें कुछ होर आख्या, दूजे दिन कुछ होर आख्या, तीजे दिन कुछ होर आख्या, इदां करके पसारा नहीं होया। महाराज कहिंदे कीता पसाओ एको कवाओ तिस्ते होए लख दरियाओ, लखां जिंदगियां दे दरिया उहदे एक हुकम तों वहिण लग पए। तिस्ते होए लख दरियाओ, कुदरत कवण कहां विचार, वारिया ना जावां एक वार, जो तुद भावै साई भलीकार, तू सदा सलामत निरंकार। तू सदा सलामत रहने वाला है निरंकार वाहिगुरु, जो तेनू पाउंदा है कार उहदे अकॉर्डिंग चल रही है, होर कोई कार चलाउण वाला नहीं हैगा, संसार नू चलाउण वाला नहीं हैगा। हुण कबीर साहब इत्थे की कहिंदे ने, कहिंदे उन्होंने आख्या अब मोहे, जिहड़ा क्या हुण, अब दा मतलब हुंदा हुण, मोहे मोहे दा मतलब मैं राम अपना कर जाणिया, मैनू इह पता लग गया भी इको एक राम है, उहनू मैं जाणिया, उहनू समझिया है, ਉਹਦੇ ਉੱਤੇ ਮੇਰਾ ਯਕੀਨ ਬੱਝ ਗਿਆ। ਹੁਣ ਯਕੀਨ ਇਹ ਨਹੀਂ ਹੈਗਾ ਵੀ ਫਲਾਨੇ ਨੂੰ ਵੀ ਪੂਜ ਲਓ, ਉਹਨੂੰ ਵੀ ਮੱਥਾ ਟੇਕ ਲਓ, ਉਹ ਵੀ ਰੱਬ ਹੀ ਹੈ ਜੀ, ਉਹ ਵੀ ਰੱਬ ਹੀ ਹੈ, ਨਹੀਂ, ਹੁਣ ਮੇਰਾ ਇੱਕ ਉੱਤੇ ਯਕੀਨ ਬੱਝ ਗਿਆ, ਇੱਕੋ ਉੱਤੇ। ਉਹ ਇੰਡੀਆ ਵਿੱਚ ਹੈ, ਉਹ ਹੀ ਕਨੇਡਾ ਵਿੱਚ ਹੈ, ਉਹ ਹੀ ਅਮਰੀਕਾ ਵਿੱਚ ਹੈ, ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ, ਕਰੋੜਾਂ ਬ੍ਰਹਿਮੰਡਾਂ ਦਾ ਮਾਲਕ ਜਿਹੜਾ ਹੈ ਉਹ ਸਵਾਮੀ ਇੱਕੋ ਹੀ ਹੈ। ਕਿਸੇ ਧਰਤੀ ਦੇ ਟੁਕੜੇ ਨੂੰ ਕਿਸੇ ਹੋਰ ਨੇ ਸਿਰਜਿਆ ਹੋਵੇ, ਦੂਜੇ ਧਰਤੀ ਦੇ ਟੁਕੜੇ ਨੂੰ ਕਿਸੇ ਹੋਰ ਨੇ ਸਿਰਜਿਆ ਹੋਵੇ, ਇੱਦਾਂ ਨਹੀਂ ਹੋ ਸਕਦਾ। ਅਤੇ ਬੜਾ ਕਨਫਲਿਕਟ ਹੈ ਵੈਸੇ ਇਹਨਾਂ ਚੀਜ਼ਾਂ ਦੇ ਵਿੱਚ, ਜਿਹੜਾ ਸਾਡਾ ਲੋਕ ਧਰਮ, ਮੈਂ ਇਹਨੂੰ ਕਹਿੰਦਾ ਹੁੰਦਾ ਵੀ ਜਿਹੜਾ ਲੋਕ ਧਰਮ ਹੈ ਉਹ 'ਚ ਕੀ ਹੈ, ਤੁਸੀਂ ਇੱਕ ਪਾਸੇ ਵੇਖੋਗੇ ਵੀ ਕੋਈ ਕਹਿੰਦਾ ਬ੍ਰਹਮਾ ਨੇ ਸੰਸਾਰ ਨੂੰ ਸਾਜਿਆ, ਅਤੇ ਦੂਜੇ ਪਾਸੇ ਕੋਈ ਕਹੂਗਾ ਵੀ ਵਾਲਮੀਕ ਨੇ ਸੰਸਾਰ ਨੂੰ ਸਾਜਿਆ, ਇੱਕ ਕਹਿ ਦੇਵੇ ਵਿਸ਼ਵਕਰਮਾ ਨੇ ਸੰਸਾਰ ਨੂੰ ਸਾਜਿਆ। ਮਤਲਬ ਹਰ ਮਜ਼ਹਬ ਤੇ ਹਰ ਮਤ ਵਾਲਾ ਜਿਹੜਾ ਹੈ ਉਹਨੇ ਆਪੋ ਆਪਣਾ ਦਾਵਾ ਸੰਸਾਰ ਦੀ ਸਿਰਜਣਾ ਉੱਤੇ ਕਰ ਦਿੱਤਾ। ਜਿਹੜੇ ਜਿਹੜੇ ਵਾਲਮੀਕ ਨੂੰ ਮੰਨਣ ਵਾਲੇ ਨੇ ਉਹ ਕਹਿੰਦੇ ਨੇ ਭਗਵਾਨ ਵਾਲਮੀਕ ਸ੍ਰਿਸ਼ਟੀ ਕਰਤਾ, ਤੇ ਭਗਵਾਨ ਵਾਲਮੀਕ ਦਾ ਕਰਤਾ ਕੌਣ ਹੈ ਫਿਰ? ਜਿਹੜੇ ਬ੍ਰਹਮੇ ਨੂੰ ਮੰਨਣ ਵਾਲੇ ਨੇ ਉਹਨਾਂ ਨੇ ਨਾ ਬ੍ਰਹਮਾ ਸ੍ਰਿਸ਼ਟੀ ਦਾ ਕਰਤਾ, ਤੇ ਦੂਜੇ ਪਾਸੇ ਕੋਈ ਹੋਰ ਹੋਵੇਗਾ ਉਹਨੇ ਨੇ, ਜਿਵੇਂ ਹੁਣ ਤੁਸੀਂ ਜੇ ਕ੍ਰਿਸਚਨਾਂ ਵੱਲ, ਯਹੂਦੀਆਂ ਵੱਲ, ਮੁਸਲਮਾਨਾਂ ਵੱਲ, ਈਸਾਈਆਂ ਵੱਲ ਹੋ ਜਾਓ, ਇਹਨਾਂ ਦੇ ਵੱਡੇ ਵਡੇਰਿਆਂ ਵਿੱਚ ਕੋਈ ਹੋਰ ਹੈ ਜਿਹਨੇ ਸੰਸਾਰ ਨੂੰ ਸਿਰਜਿਆ, ਉਹਨਾਂ ਦਾ ਤਰੀਕਾ ਵੀ ਕੋਈ ਹੋਰ ਹੈ, ਅਤੇ ਉਹਨੇ ਹੋਰ ਤਰੀਕੇ ਨਾਲ ਸਿਰਜਿਆ, ਇਹਨਾਂ ਨੇ ਹੋਰ ਤਰੀਕੇ ਨਾਲ ਸਿਰਜਿਆ, ਸੰਸਾਰ ਤਾਂ ਇੱਕੋ ਹੀ ਹੈ ਨਾ। ਫਿਰ ਇਹਨਾਂ ਆਪਸ ਵਿੱਚ ਵੀ, ਇੱਕ ਮੁਸਲਮਾਨ ਕਹਿੰਦੇ ਨੇ ਫਰਿਸ਼ਤਾ ਆਉਂਦਾ ਹੈ ਮੌਤ ਦਾ ਬੰਦੇ ਨੂੰ ਲੈਣ ਦੇ ਲਈ, ਹਿੰਦੂ ਵੀਰ ਕਹਿੰਦੇ ਨੇ ਯਮ ਆਉਂਦੇ ਨੇ ਬੰਦੇ ਨੂੰ ਲੈਣ ਦੇ ਲਈ। ਗੁਰੂ ਸਾਹਿਬ ਨੇ ਇਹਨਾਂ ਸਾਰੀਆਂ ਚੀਜ਼ਾਂ ਤੋਂ ਉੱਪਰ ਆਖਿਆ, ਆਖਿਆ ਨਹੀਂ ਭਾਈ, ਇੱਕੋ ਪਰਮੇਸ਼ਰ ਹੈ, ਉਹੋ ਹੀ ਕ੍ਰੀਏਟਰ ਹੈ ਅਤੇ ਉਹੋ ਹੀ ਡਿਸਟਰੋਇਰ ਹੈ, ਅਤੇ ਜਿੰਨਾ ਜਿਹੜਾ ਸਾਹ ਲੈਣ ਵਾਲਾ ਪ੍ਰਾਣੀ ਜੰਮ ਪਿਆ ਨਾ ਇੱਥੇ, ਚਾਹੇ ਉਹ ਬੰਦਾ ਹੈ, ਚਾਹੇ ਪਸ਼ੂ ਹੈ, ਚਾਹੇ ਜਾਨਵਰ ਹੈ, ਜਾਂ ਜਿੰਨੇ ਜੜ ਪਦਾਰਥ ਜੰਮ ਪਏ, ਕੋਈ ਧਰਤੀ ਹੈ, ਕੋਈ ਪਰਬਤ ਹੈ, ਕੋਈ ਰੁੱਖ ਨੇ ਜਿਹੜੇ ਇੱਕ ਜਗ੍ਹਾ 'ਤੇ ਜਿਹਨੂੰ ਸਥਾਵਰ ਆਪਾਂ ਕਹਿੰਦੇ ਹਾਂ, ਇਹ ਸਾਰਿਆਂ ਦਾ ਸਿਰਜਣਹਾਰਾ ਅਕਾਲ ਪੁਰਖ ਵਾਹਿਗੁਰੂ ਆਪ ਹੈ, ਉਹਦੇ ਹੁਕਮ 'ਚ ਹੀ ਸਾਰਾ ਕੁਝ ਹੈ। ਜਿਹਨੂੰ ਤੁਸੀਂ ਭਗਵਾਨ ਮੰਨਦੇ ਹੋ, ਕੋਈ ਰਾਮ ਨੂੰ ਕਵੇ ਵੀ ਇਹ ਸੰਸਾਰ ਦਾ ਕਰਤਾ ਹੈ, ਹੁਣ ਆਪਾਂ ਜਦੋਂ ਗੁਰੂ ਸਾਹਿਬ ਬਾਰੇ ਵੀ ਚਲੋ ਆਪਾਂ ਗੱਲ ਕਹਿ ਦਿੰਦੇ ਹਾਂ, ਹੁਣ ਕੋਈ ਸਿੱਖ ਵੀ ਕਵੇ ਵੀ ਸਾਰੇ ਸੰਸਾਰ ਨੂੰ ਗੁਰੂ ਨਾਨਕ ਨੇ ਬਣਾਇਆ, ਇਹ ਗੱਲ ਆਪਣੇ ਆਪ ਦੇ ਵਿੱਚ ਵਾਜਬ ਨਹੀਂ ਹੈਗੀ। ਗੁਰੂ ਨਾਨਕ ਅਕਾਲ ਪੁਰਖ ਦੇ ਨਾਲ ਸਾਨੂੰ ਜੋੜਦੇ ਨੇ, ਪਰ ਸੰਸਾਰ ਨੂੰ ਗੁਰੂ ਨਾਨਕ ਨੇ ਨਹੀਂ ਬਣਾਇਆ। ਗੁਰੂ ਨਾਨਕ ਦਾ ਪ੍ਰਕਾਸ਼ 1469 15 ਅਪ੍ਰੈਲ ਨੂੰ ਇੱਕ ਪਰਿਵਾਰ ਦੇ ਘਰ ਦੇ ਵਿੱਚ ਹੋਇਆ, ਮਾਤਾ ਪਿਤਾ ਨੇ ਉਹਨਾਂ ਦੇ, ਪਰ ਰੱਬ ਦਾ ਕੋਈ ਮਾਤਾ ਪਿਤਾ ਨਹੀਂ ਹੈਗਾ, ਰੱਬ ਦਾ ਕੋਈ ਮਾਤਾ ਪਿਤਾ ਨਹੀਂ ਹੈ, ਅਕਾਲ ਪੁਰਖ ਦਾ ਥੋੜਾ ਕੋਈ ਮਾਤਾ ਪਿਤਾ, ਅਕਾਲ ਪੁਰਖ ਬਾਰੇ ਥੋੜਾ ਤੁਸੀਂ ਤਰੀਕ ਤੈਅ ਕਰ ਸਕਦੇ ਹੋ ਵੀ ਰੱਬ ਨੇ ਆਹ ਇਸ ਤਰੀਕ ਨੂੰ ਜਨਮ ਲਿਆ, ਰੱਬ ਜਿਹੜਾ ਹੈ, ਰੱਬ ਕਦੀ ਜਨਮ ਨਹੀਂ ਲੈਂਦਾ ਅਤੇ ਨਾ ਉਹ ਮਰਦਾ ਹੈ, ਉਸ ਫੋਰਮ ਵਿੱਚ ਹੀ ਨਹੀਂ ਹੈ, ਉਸ ਸ਼ੇਪ ਵਿੱਚ ਹੀ ਨਹੀਂ। ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਹਿਣ ਜੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕੇ ਅਚਲ ਮੂਰਤ ਅਨ ਪਉ ਪ੍ਰਕਾਸ਼ ਅਮਤੋਜ ਕਹਿ ਜੈ। ਆਖਿਰ ਕੋਟ ਇੰਦਰ ਇੰਦਰਾਣ ਸ਼ਾਹ ਸ਼ਹਾਨ ਗਣਿਜੈ ਤਿਰ ਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਮਨ ਤ੍ਰਿਣ ਕਹਿ ਤਵ ਸਰਬ ਨਾਮ। ਹਾਂ ਉਹਦੇ ਨਾਂ ਲੋਕਾਂ ਨੇ ਕਈ ਰੱਖ ਲਏ, ਗੱਲ ਵੱਖਰੀ ਹੈ। ਕਥੈ ਕਵਨ ਕਰਮ ਨਾਮ, ਤੁਸੀਂ ਕਿਹੜੇ ਨਾਮ

ਕਥ ਦੇ ਕਰਮ ਨਾਮ, ਕਰਮ ਨਾਮ ਕਿਹੜੇ ਹੁੰਦੇ ਨੇ? ਕੰਮਾਂ ਨੂੰ ਵੇਖ ਕੇ ਤੁਸੀਂ ਉਹ ਨਾਂ ਰੱਖ ਲਏ ਕੰਮਾਂ ਨੂੰ ਵੇਖ ਕੇ, ਪਰ ਰੱਬ ਦਾ ਆਪਣਾ ਤੇ ਕੋਈ ਨਾਂ ਨਹੀਂ ਨਾ ਹੈਗਾ। ਤਵ ਸਰਬਨਾਮ ਕਥੇ ਕਵਨ ਕਰਮ ਨਾਮ ਵਰਨਤ ਸਮਤ। ਹੁਣ ਅੱਗੇ ਸਾਨੂੰ ਬਾਣੀ ਵਿੱਚੋਂ ਇਹ ਗੱਲ ਸਮਝ ਲੱਗਦੀ ਹੈ, ਥੇਤਵਾਰ ਨਾ ਜੋਗੀ ਜਾਣੇ ਰੁਤਮਾ ਨਾ ਕੋਈ ਜਾ ਕਰਤਾ ਸਿਰ ਠੀਕ ਹੋ ਸਾਜੇ ਆਪੇ ਜਾਣੇ ਸੋਈ। ਤਾਂ ਤੁਸੀਂ ਕਿਵੇਂ ਕਹਿ ਸਕਦੇ ਹੋ ਵੀ ਫਲਾਨਾ ਬੰਦਾ ਸੰਸਾਰ ਦਾ ਕਰਤਾ ਹੈ? ਮਹਾਰਾਜ ਦੀ ਬਾਣੀ ਤੇ ਕਹਿੰਦੀ ਨਹੀਂ, ਕੋਈ ਜਾਣਦਾ ਹੀ ਨਹੀਂ। ਇਸ ਕਰਕੇ ਮਜ਼ਬਾ ਮਤਾਂ ਵਾਲੇ ਕੀ ਕਰਦੇ ਨੇ ਵੀ ਇਹ ਕਈ ਵਾਰ ਆਪਣੇ ਜਿਹਨੂੰ ਇਹ ਫੋਲੋ ਕਰਦੇ ਨੇ ਉਹਦੀ ਵਡਿਆਈ ਕਰਨ ਦੇ ਲਈ ਉਹਨੂੰ ਰੱਬ ਤੋਂ ਵੀ ਉੱਪਰ ਲੈ ਜਾਂਦੇ ਨੇ, ਅਕਾਲ ਪੁਰਖ ਤੋਂ ਵੀ ਉੱਪਰ ਲੈ ਜਾਂਦੇ ਨੇ, ਉਹਨੂੰ ਰੱਬ ਤੋਂ ਵੱਡਿਆ ਬਣਾ ਦਿੱਤਾ ਵੀ ਇਹਨੇ ਸੰਸਾਰ ਸਾਜਿਆ। ਨਹੀਂ, ਹੁਣ ਜੇ ਕੋਈ ਇਹ ਕਹਿੰਦਾ ਹੈ ਵੀ ਬ੍ਰਹਮਾ ਨੇ ਸੰਸਾਰ ਸਾਜਿਆ, ਉਹਨਾਂ ਨੇ ਇੰਡੀਆ ਹੀ ਸਾਜਿਆ ਨਾ, ਫਿਰ ਕੈਨੇਡਾ ਕਿਹਨੇ ਬਣਾਇਆ ਹੈ, ਅਮਰੀਕਾ ਕਿਹਨੇ ਬਣਾਇਆ ਹੈ? ਜੇ ਕੋਈ ਵਾਲਮੀਕ ਨੂੰ ਆਖ ਰਿਹਾ ਵੀ ਇਹ ਸ੍ਰਿਸ਼ਟੀ ਕਰਤਾ ਹੈ, ਪਹਿਲਾਂ ਤੇ ਉਹਨਾਂ ਦਾ ਆਪਸੀ ਕਲੇਸ਼ ਹੈ ਕਿ ਬ੍ਰਹਮਾ ਸ੍ਰਿਸ਼ਟੀ ਕਰਤਾ ਹੈ ਕਿ ਵਾਲਮੀਕ ਸ੍ਰਿਸ਼ਟੀ ਕਰਤਾ ਹੈ ਕਿ ਵਿਸ਼ਵਕਰਮਾ ਸ੍ਰਿਸ਼ਟੀ ਕਰਤਾ ਹੈ, ਕੌਣ ਹੈ, ਕਿੰਨੇ ਸੰਸਾਰ ਨੂੰ ਬਣਾਇਆ? ਪਹਿਲਾਂ ਤੇ ਏਡਾ ਵੱਡਾ ਕਨਫਲਿਕਟ ਹੈ। ਗੱਲ ਤੇ ਬੜੀ ਸਮਝਣ ਵਾਲੀ ਹੈ ਕਿ ਜਿਹਨੇ ਜਿਹਨੂੰ ਮੰਨਿਆ ਜਿੱਦਾਂ ਦਾ ਮੰਨਿਆ ਉਦਾਂ ਦਾ ਉਹਨੂੰ। ਇੱਕ ਕਹਿੰਦਾ ਜਗਨਨਾਥ ਪੁਰੀ ਨੇ ਸੰਸਾਰ ਨੂੰ ਬਣਾਇਆ, ਜਗਨਨਾਥ, ਜਗਨ ਜਗਤ ਨੂੰ ਕਹਿੰਦੇ ਨੇ, ਸੰਸਾਰ ਨੂੰ, ਨਾਥ ਮਾਲਕ, ਉਹ ਮੰਦਰ ਹੈ ਜਿੱਥੇ ਗੁਰੂ ਨਾਨਕ ਸਾਹਿਬ ਨੇ ਆਰਤੀ ਉਚਾਰਨ ਕੀਤੀ ਸੀ, ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ ਤਾਰਕਾ ਮੰਡਲ ਜਨਕ ਮੁਤੀ। ਸੋ ਸਤਿਗੁਰ ਨੇ ਸਾਰਾ ਭਰਮ ਸਾਡੇ ਵਿੱਚੋਂ ਦੂਰ ਕਰ ਦਿੱਤਾ, ਦੂਰ ਕਰ ਦਿੱਤਾ। ਉਹਨੇ ਆਖਿਆ ਇੱਕੋ ਹੀ ਹੈ, ਕਰੋੜਾਂ ਬ੍ਰਹਿਮੰਡਾਂ ਦਾ ਮਾਲਕ ਉਹ ਇੱਕੋ ਹੀ ਹੈ, ਤੇ ਉਹ ਨਾ ਜੰਮਦਾ ਹੈ ਨਾ ਮਰਦਾ ਹੈ, ਨਾ ਆਉਂਦਾ ਹੈ ਨਾ ਜਾਂਦਾ ਹੈ, ਇੱਕੋ ਹੀ ਹੈ। ਉਹਦੇ ਬਾਰੇ ਬਿਆਨ ਨਹੀਂ ਕੀਤਾ ਜਾ ਸਕਦਾ। ਜੇ ਤੁਸੀਂ ਬਿਆਨ ਹਮੇਸ਼ਾ ਉਹਦੇ ਬਾਰੇ ਕਰ ਸਕਦੇ ਹੋ ਜਿਹੜਾ ਤੁਹਾਡੀ ਸੁਰਤ ਦੀ ਪਕੜ ਚ ਆ ਜਾਂਦਾ, ਜਿਹੜਾ ਸੁਰਤ ਦੀ ਪਕੜ ਤੋਂ ਬਾਹਰ ਹੋਵੇ ਉਹਦੇ ਬਾਰੇ ਬਿਆਨ ਕੀਤਾ ਨਹੀਂ ਜਾ ਸਕਦਾ। ਸਤਿਗੁਰੂ ਮਹਾਰਾਜ ਨੇ ਆਖਿਆ, ਬਾਬਾ ਕਬੀਰ ਸਾਹਿਬ ਵੇਖੋ ਅੱਜ ਕੀ ਕਹਿ ਰਹੇ ਨੇ, ਉਹਨਾਂ ਆਖਿਆ ਅਬ ਮੋਹੇ ਰਾਮ ਆਪਣਾ ਕਰ ਜਾਣੇ ਆ। ਹੁਣ ਮੇਰਾ ਵਿਸ਼ਵਾਸ ਨਹੀਂ ਹੈ ਵੀ ਫਲਾਨੇ ਨੂੰ ਮੰਨ ਲਓ ਉਹ ਰੱਬ ਹੈ, ਉਹ ਰੱਬ ਹੈ। ਇੱਥੇ ਲੋਕ ਬੰਦਿਆਂ ਨੂੰ ਹੀ ਰੱਬ ਮੰਨੀ ਬੈਠੇ ਨੇ, ਮਨੁੱਖੀ ਟੇਕ ਬਿਰਥੀ ਸਭ। ਅੱਛਾ, ਰੋਜ਼ ਸੁਖਮਣੀ ਸਾਹਿਬ ਦੇ ਵਿੱਚ ਪੜ੍ਹਦੇ ਵੀ ਨੇ ਵੀ ਮਨੁੱਖ ਦੀ ਟੇਕ ਬਿਰਥੀ ਹੈ, ਤੇ ਫਿਰ ਬੰਦੇ ਨੇ ਟੇਕ ਕਿਹਦੇ ਉੱਤੇ ਰੱਖੀ ਹੈ? ਮਨੁੱਖ ਉੱਤੇ। ਦੇਵਨ ਕਹੋ ਇੱਕ ਹੈ ਭਗਵਾਨ, ਜਿਸ ਕਹਿ ਦੀਆ ਰਹੇ ਅਗਾਏ, ਬੌਰ ਨਾ ਤ੍ਰਿਸ਼ਨਾ ਲਾਗੇ ਆਏ, ਮਾਰੈ ਰਾਖੈ ਇੱਕੋ ਆਪ, ਮਾਨੁਖ ਕਹਿ ਕਿਸ ਨਾਹੀ ਹਾਥ। ਕਿਸੇ ਦੇ ਕਿਹਾ ਕੋਈ ਮਰਦਾ ਨਹੀਂ ਤੇ ਕਿਸੇ ਦੇ ਕਿਹਾ ਕੋਈ ਜੰਮਦਾ ਨਹੀਂ ਹੈ। ਨਹੀਂ ਤੇ ਕਈ ਵਾਰ ਹੁਣ ਬੰਦਾ ਵਰ ਸ਼ਰਾਬ ਤੋਂ ਵੀ ਡਰਦਾ, ਫਲਾਨੇ ਬੰਦੇ ਨੇ ਮੈਨੂੰ ਵਰ ਦੇ ਦਿੱਤਾ, ਉਹਨੇ ਸ਼ਰਾਬ ਦੇ ਦਿੱਤਾ, ਹਾਏ ਵੀ ਉਹਦਾ ਸ਼ਰਾਬ ਮੈਨੂੰ ਨੁਕਸਾਨ ਕਰ ਦੇਵੇਗਾ। ਨਹੀਂ, ਕਿਸੇ ਦੇ ਆਖਿਆ ਇੱਥੇ ਕੋਈ ਮਰਦਾ ਨਹੀਂ ਤੇ ਕਿਸੇ ਦੇ ਆਖਿਆ ਕੋਈ ਜੰਮਦਾ ਨਹੀਂ। ਇਹ ਜਿਹੜੀ ਤਾਕਤ ਹੈ ਇਹ ਕੇਵਲ ਰੱਬ ਦੇ ਹੱਥ ਵਿੱਚ ਹੀ, ਹੋਰ ਕਿਸੇ ਦੇ ਹੱਥ ਵਿੱਚ ਨਹੀਂ ਹੈ। ਅਬ ਮੋਹੇ ਰਾਮ ਆਪਣਾ ਕਰ ਜਾਣਿਆ, ਮਹਾਰਾਜ ਕਹਿੰਦੇ ਹੁਣ ਮੈਂ ਰਾਮ ਨੂੰ ਆਪਣਾ ਜਾਣ ਲਿਆ, ਮੈਨੂੰ ਇਹ ਪਤਾ ਲੱਗ ਗਿਆ ਵੀ ਇਹ ਤੋਂ ਬਿਨਾਂ ਹੋਰ ਮੈਂ ਕਿਸੇ ਉੱਤੇ ਆਪਣਾ ਯਕੀਨ ਆਸਥਾ ਇੱਕ ਰੱਬ ਤੋਂ ਬਿਨਾਂ ਨਹੀਂ ਲੈ ਕੇ ਆਉਣੀ। ਪਹਿਲਾਂ ਭਟਕਦਾ ਸੀ ਮੈਂ, ਪਹਿਲਾਂ ਤੇ ਜ਼ਿੰਦਗੀ ਦੀ ਸਿਚੁਏਸ਼ਨ ਇਹ ਸੀ ਵੀ ਹਰ ਇੱਕ ਚੀਜ਼ ਲਈ ਮੇਰੇ ਲਈ ਵੱਖਰੇ ਵੱਖਰੇ ਰੱਬ ਬਣਾਏ ਗਏ ਵੀ ਜੇ ਤੈਨੂੰ ਰਾਗ ਵਿਦਿਆ ਚਾਹੀਦੀ ਹੈ ਤੇ ਸਰਸਵਤੀ ਨੂੰ ਉਹਦੇ ਪੈਰੀਂ ਪੈ ਜਾ ਕੇ, ਜੇ ਤੈਨੂੰ ਧਨ ਚਾਹੀਦਾ ਹੈ ਤੇ ਲਕਸ਼ਮੀ ਦੇ ਪੈਰੀਂ ਪੈ ਜਾ ਕੇ, ਜੇ ਹੋਰ ਕੋਈ ਦੇਵਤੇ ਦੀ ਲੋੜ ਹੈ ਧਨ ਲਈ ਤੇ ਫਿਰ ਕੁਬੇਰ ਦੇਵਤੇ ਦੇ ਪੈਰੀਂ ਪੈ ਜਾ। ਕਿੰਨੇ ਬਣਾਏ? ਇੱਕ ਥੋੜਾ ਬਣਾਇਆ ਉਹਨਾਂ, ਕਈ ਬਣਾ ਦਿੱਤੇ। ਜਿਹੜੀ ਚੀਜ਼ ਚਾਹੀਦੀ ਹੈ, ਜੇ ਤੈਨੂੰ ਡਰ ਲੱਗਦਾ ਹੈ ਪਾਣੀ ਤੋਂ ਤੇ ਜਲ ਦਾ ਦੇਵਤਾ ਬਣਾ ਦਿੱਤਾ, ਜੇ ਗਰਮੀ ਤੋਂ ਡਰ ਲੱਗਦਾ ਹੈ ਤੇ ਸੂਰਜ ਨੂੰ ਵੀ ਦੇਵਤਾ ਕਹਿ ਦਿੱਤਾ, ਜੇ ਬਿਜਲੀ ਜਿਹੜੀ ਹੈ ਅਸਮਾਨ ਦੇ ਵਿੱਚ ਚਮਕ ਰਹੀ ਹੈ ਡਰ ਲੱਗਦਾ ਹੈ, ਉਹਨਾਂ ਨੇ ਕੋਈ ਅਸਮਾਨੀ ਦੇਵਤਾ ਵੀ ਬਣਾ ਦਿੱਤਾ। ਕਿੰਨੇ ਨੇ? ਇੱਕ ਥੋੜਾ ਰਹਿਣ ਦਿੱਤਾ। ਸੋ ਕਬੀਰ ਸਾਹਿਬ ਕਹਿੰਦੇ ਨੇ, ਅਬ ਮੋਹੇ ਰਾਮ ਆਪਣਾ ਕਰ ਜਾਣਿਆ, ਸਹਿਜ ਸੁਭਾਏ ਮੇਰਾ ਮਨ ਮਾਨਿਆ। ਹੁਣ ਕੀ ਹੋਇਆ ਵੀ ਮੈਂ ਕਿਸੇ ਸਹਿਜ ਸੁਭਾਏ ਦਾ ਮਤਲਬ ਹੁੰਦਾ ਜੀ ਕਿਸੇ ਯਤਨ ਤੋਂ ਬਿਨਾਂ। ਹੁਣ ਕੁਝ ਕੰਮਾਂ ਲਈ ਆਪਾਂ ਨੂੰ ਯਤਨ ਕਰਨੇ ਪੈਂਦੇ ਨੇ, ਜਿਹੜਾ ਸਟਾਰਟਅਪ ਪੁਆਇੰਟ ਹੁੰਦਾ ਨਾ ਉਹ ਯਤਨ ਹੀ ਹੁੰਦਾ। ਤੁਸੀਂ ਗੁਰਦੁਆਰੇ ਤੱਕ ਆਏ, ਤੁਹਾਨੂੰ ਯਤਨ ਕਰਨਾ ਪਿਆ। ਕਈ ਵਾਰ ਬੰਦੇ ਨੂੰ ਮਨ ਨੂੰ ਮਾਰ ਕੇ ਤੁਰਨਾ ਪੈਂਦਾ, ਬੱਚੇ ਦਾ ਸਕੂਲ ਜਾਣ ਨੂੰ ਜੀ ਨਹੀਂ ਕਰਦਾ, ਉਹਨੂੰ ਯਤਨ ਕਰਨਾ ਪੈਂਦਾ, ਕਈ ਵਾਰ ਠਾਉਣਾ ਪੈਂਦਾ, ਬਹਾਨੇ ਬਣਾਉਂਦਾ, ਫਿਰ ਉਹਦਾ ਜਦੋਂ ਇੰਟਰਸਟ ਵੱਧ ਜਾਂਦਾ ਫਿਰ ਉਹ ਸੁਭਾਵਕ ਹੀ ਤੁਰਿਆ ਜਾਂਦਾ। ਹੁਣ ਕਿੰਨੀਆਂ ਚੀਜ਼ਾਂ ਐਸੀਆਂ ਨੇ ਜਿਹਦੇ ਲਈ ਸਾਨੂੰ ਯਤਨ ਨਹੀਂ ਕਰ, ਕਈ ਵਾਰ ਬੰਦੇ ਨੂੰ ਝੂਠ ਬੋਲਣ ਲੱਗਿਆਂ ਰਤਾ ਜਿੰਨਾ ਵੀ ਯਤਨ ਨਹੀਂ ਕਰਨਾ ਪੈਂਦਾ, ਉਹਦੇ ਸੁਭਾਅ 'ਚ ਹੀ ਗੱਲ ਬਹਿ ਜਾਂਦੀ ਹੈ, ਬੰਦਾ ਬੋਲੀ ਝੂਠ ਜਾਂਦਾ, ਉਹਨੂੰ ਅਸਰ ਹੀ ਕੋਈ ਨਹੀਂ।
ਸੱਚ ਬੋਲਣ ਲੱਗਿਆ ਉਹਨੂੰ ਕੀ ਕਰਨਾ ਪੈਂਦਾ? ਥਿੰਕ ਕਰਨਾ ਪੈਂਦਾ, ਸੋਚਣਾ ਪੈਂਦਾ, ਯਤਨ ਕਰਨਾ ਪੈਂਦਾ। ਪਰ ਝੂਠ ਸੁਭਾਅ 'ਚ ਇੰਨਾ ਰੱਜ ਗਿਆ ਵੀ ਉਹ ਆਟੋਮੈਟਿਕ ਹੀ ਚੱਲੀ ਜਾ ਰਿਹਾ, ਜਿਵੇਂ ਆਟੋ 'ਤੇ ਗੱਡੀ ਲਾ ਕੇ ਛੱਡ ਦਈਏ, ਕੋਈ ਯਤਨ ਨਹੀਂ। ਅੱਛਾ ਜੀ, ਚੰਗੇ ਕੰਮ ਕਰਨ ਲੱਗਿਆਂ ਯਤਨ ਕਰਨਾ ਪੈਂਦਾ ਅਤੇ ਮਾੜੇ ਕੰਮ ਬੰਦਾ ਸੁਭਾਵਕ ਹੀ ਕਰੀ ਜਾਂਦਾ। ਸਤਿਗੁਰੂ ਮਹਾਰਾਜ ਪਤਾ ਕੀ ਕਹਿੰਦੇ ਨੇ, ਕਹਿੰਦੇ ਹੁਣ ਸਹਿਜ ਸੁਭਾਅ ਹੋ ਗਿਆ ਵੀ ਮੈਨੂੰ ਬਜ਼ੁਰਗੋ ਆ ਵੀਰ ਜੀ ਮਾੜਾ ਜਾਣਾ ਨੂੰ ਕਿਉਂ ਦਰਵਾਜ਼ੇ 'ਚ ਬੈਠੇ ਗੱਲਾਂ ਕਰ ਰਹੇ ਫੋਨ 'ਤੇ, ਕਿਉਂ ਕਿਉਂ ਮਾੜਾ ਜਾਣਾ ਨੂੰ?

0: ਵਾਹਿਗੁਰੂ। ਖੈਰ ਮੈਂ ਸਤਸੰਗਤ ਬੇਨਤੀ ਕਰ ਰਿਹਾ ਸੀ ਵੀ ਸਹਿਜ ਸੁਭਾਏ, ਸਹਿਜ ਸੁਭਾਏ ਦਾ ਮਤਲਬ ਹੁੰਦਾ ਇਹ ਵੀ ਜਿਸ ਕੰਮ ਲਈ ਤੁਹਾਨੂੰ ਉੱਦਮ ਨਾ ਕਰਨਾ ਪਵੇ। ਹੁਣ ਇੱਕ ਹੁੰਦਾ ਵੀ ਕਿਸੇ ਨੂੰ ਚੰਗਿਆਈ ਕਮਾਉਣ ਦੇ ਲਈ ਪਹਿਲਾਂ ਸੋਚਣਾ ਪੈਂਦਾ 100 ਵਾਰ ਕਰੀਏ ਕਿ ਨਾ ਕਰੀਏ। ਇੱਕ ਹੁੰਦਾ ਇਹ ਵੀ ਸਹਿ ਸੁਭਾਅ ਵੀ ਉਹਨੇ ਕਮਾਉਣੀ ਚੰਗਿਆਈ ਹੈ, ਉਹਨੂੰ ਇਹਦੇ ਲਈ ਸੋਚਣ ਦੀ ਥਿੰਕ ਕਰਨ ਦੀ ਲੋੜ ਨਹੀਂ ਹੈਗੀ। ਜਿਹੜੇ ਗੁਰੂ ਸਾਹਿਬ ਨੇ ਨਾ ਇਹ ਪਤਾ ਕਿਉਂ ਮਹਾਨ ਨੇ, ਇਹ ਇੰਟੈਂਸ਼ਨਲੀ ਸੋਚ ਕੇ ਇਹਨਾਂ ਕੁਝ ਨਹੀਂ ਕੀਤਾ। ਜਿਵੇਂ ਹੁਣ ਆਪਾਂ ਕਿਸੇ ਦਾ ਕਲਿਆਣ ਕਰਨਾ ਹੋਵੇ ਤੁਸੀਂ ਕੀ ਸੋਚੋਗੇ, ਤੁਸੀਂ ਸੋਚੋਗੇ ਅੱਛਾ ਇਹ ਬਾਅਦ ਚ ਮੇਰੇ ਆਖੇ ਲੱਗੂਗਾ ਭਲਾ, ਬੰਦਾ ਇਹਦਾ ਸੋਚਣ ਲੱਗ ਪੈਂਦਾ ਨਾ ਯਾਰ, ਬਾਅਦ ਚ ਭੱਜ ਨਾ ਜਾਵੇ ਕਿਤੇ, ਸਾਨੂੰ ਸੋਚਣਾ ਪਿਆ ਅਸੀਂ। ਪਰ ਜਦੋਂ ਕੋਈ ਚੀਜ਼ ਤੁਹਾਡੇ ਸੁਭਾਅ 'ਚ ਆ ਜਾਂਦੀ ਹੈ ਫਿਰ ਤੁਹਾਨੂੰ ਉਹਦੇ ਲਈ ਸੋਚਣਾ, ਤੁਹਾਡੇ ਐਕਸ਼ਨਸ ਦੇ ਵਿੱਚ ਹੀ ਉਹ ਚੀਜ਼ ਸੁਭਾਵਕ ਹੀ ਆ ਜਾਂਦੀ। ਹੁਣ ਕਈ ਬੰਦੇ ਕਹਿਣਗੇ ਜੀ ਉਹਨਾਂ ਕੋਲ ਝੂਠ ਬੋਲਿਆ ਹੀ ਨਹੀਂ ਜਾਂਦਾ, ਇਹ ਨਹੀਂ ਵੀ ਉਹ ਯਤਨ ਮਤਲਬ ਯਤਨ ਕਰਦੇ ਨੇ ਵੀ ਮੈਂ ਝੂਠ ਬੋਲਾਂ ਜਾਂ ਨਾ ਬੋਲਾਂ, ਨਹੀਂ ਉਹ ਬਿਲਡਅਪ ਹੀ ਇੱਦਾਂ ਦੇ ਹੋਏ ਨੇ ਵੀ ਉਹਨਾਂ ਦੇ ਕੋਲੋਂ ਠੱਗੀ ਹੁੰਦੀ ਨਹੀਂ, ਬੇਈਮਾਨੀ ਹੁੰਦੀ ਨਹੀਂ, ਉਹਨਾਂ ਨੂੰ ਇੱਦਾਂ ਮਹਿਸੂਸ ਹੁੰਦਾ ਮਤਲਬ ਮਹਿਸੂਸ ਹੋਵੇਗਾ ਨਾ ਹੋਣਾ ਵੀ ਤਾਂ ਹੁੰਦਾ ਜੇ ਉਹ ਸੋਚਣ, ਉਹਨਾਂ ਨੂੰ ਮਤਲਬ ਹੁੰਦਾ ਹੀ ਨਹੀਂ ਵੀ ਠੀਕ ਹੈ ਜੀ ਕਿਸੇ ਦਾ 1 ਰੁਪਈਆ ਵੀ ਆਪਾਂ ਘਰੇ ਨਹੀਂ ਖੜਨਾ, ਉਹ ਬਿਲਡਅਪ ਹੀ ਇੱਦਾਂ ਦੇ ਹੋਏ ਨੇ। ਪਰ ਜਦੋਂ ਬੰਦਾ ਉਸ ਰਾਹ ਉੱਤੇ ਤੁਰਦਾ, ਹੁਣ ਕੋਈ ਬੰਦਾ ਬਿਲਡਅਪ ਬੁਰਾਈ 'ਚ ਹੋਇਆ ਅਤੇ ਉਹਨੂੰ ਚੜ੍ਹਾਈ ਚੜ੍ਹਨ ਦੇ ਲਈ ਜਿਵੇਂ ਯਤਨ ਜ਼ੋਰ ਲਾਉਣਾ ਪੈਂਦਾ, ਬੰਦਾ ਨਵਾਂ ਨਵਾਂ ਆਪ ਕਈ ਪਹਾੜਾਂ ਦੇ ਉੱਤੇ ਜਾਂਦੇ ਨੇ ਨਾ ਚੜ੍ਹਦੇ ਨੇ, ਤਾਂ ਜਦੋਂ ਤਾਂ ਨੂੰ ਚੜ੍ਹਨਾ ਹੋਵੇ ਤਾਂ ਜ਼ੋਰ ਲੱਗਦਾ, ਜਦੋਂ ਠਾਂ ਨੂੰ ਉਤਰਨਾ ਹੋਵੇ ਤਾਂ ਉਦੋਂ ਬੰਦਾ ਆਪਣੇ ਆਪ ਹੀ ਭਜਾਉਂਦਾ ਠਾਣ। ਚੜ੍ਹਾਈ ਚੜ੍ਹਨ ਲਈ ਗੱਡੀ ਦਾ ਜ਼ੋਰ ਲੱਗਦਾ, ਉਤਰਨ ਲਈ ਥੋੜ੍ਹਾ ਲੱਗਦਾ, ਉਦੋਂ ਤੁਸੀਂ ਫ੍ਰੀ ਕਰ ਦਿਉ ਉਹਨੂੰ ਅਤੇ ਫਿਰ ਵੀ ਉਤਰ ਜਾਂਦੀ ਹੈ। ਇੱਦਾਂ ਹੀ ਜਿਹੜਾ ਸੁਭਾਅ ਬੰਦੇ ਦਾ ਬਣਿਆ ਹੁੰਦਾ ਨਾ ਜੀ, ਇਹਨੂੰ ਤੋੜਨਾ ਕਿੱਦਾਂ ਹੁੰਦਾ ਵੀ ਜਿਵੇਂ ਚੜ੍ਹਾਈ 'ਤੇ ਚੜ੍ਹਨ ਲਈ ਤੁਹਾਨੂੰ ਉੱਦਮ ਕਰਨਾ ਪੈਂਦਾ, ਯਤਨ ਕਰਨਾ ਪੈਣਾ। ਉਹ ਯਤਨ ਕਿਵੇਂ ਕਰਦੇ ਹਾਂ ਆਪਾਂ ਗੁਰੂ ਕੀ ਸੰਗਤ ਵਿੱਚ ਆਉਂਦੇ ਹਾਂ, ਇਹ ਯਤਨ ਹੀ ਕਰਦਾ ਬੰਦਾ। ਉਤਰਨ ਲਈ ਤੁਹਾਨੂੰ ਵੇਖੋ ਡਿੱਗਣ ਲਈ ਤੁਹਾਨੂੰ ਕੋਈ ਉੱਦਮ ਕਰਨ ਦੀ ਲੋੜ ਨਹੀਂ, ਪਰ ਚੜ੍ਹਨ ਲਈ ਹਮੇਸ਼ਾ ਕੀ ਕਰਨਾ ਪੈਂਦਾ। ਤੁਸੀਂ ਕਿਸੇ ਬਿਲਡਿੰਗ ਦੀ 15ਵੀਂ ਮੰਜ਼ਿਲ ਉੱਤੇ ਪਹੁੰਚ ਗਏ, ਤੁਸੀਂ 15 ਬਿਲਡਿੰਗਾਂ ਕ੍ਰੋਸ ਕਰਕੇ ਗਏ, ਜ਼ੋਰ ਲੱਗਾ, ਪਰ ਡਿੱਗਣ ਲਈ ਵੀ ਜ਼ੋਰ ਲੱਗਦਾ। ਡਿੱਗਣ ਲਈ ਕਦੀ ਜ਼ੋਰ ਲੱਗਾ ਬੰਦੇ ਦਾ? ਬੰਦਾ ਗਿਆ ਬਸ ਠੀਕ ਹੈ, ਡਿੱਗ ਪਿਆ, ਉਹ ਸੁਭਾਵਿਕ ਤੁਰਿਆ ਜਾਂਦਾ ਠਾਣ ਚੜ੍ਹਨ ਲਈ। ਇੱਦਾਂ ਹੀ ਆਪਣੇ ਆਪ ਨੂੰ ਆਪਣੇ ਸੁਭਾਅ ਦੇ ਵਿੱਚੋਂ ਨਿਕਲਣ ਲਈ ਬੰਦੇ ਨੂੰ ਜ਼ੋਰ ਲਾਉਣਾ ਪੈਂਦਾ। ਪਰ ਜੇ ਤੁਸੀਂ ਗਰਕਣਾ, ਜੇ ਬੰਦੇ ਨੇ ਥਾਂ ਨੂੰ ਜਾਣਾ, ਨੀਵੇਂ ਪੱਧਰ ਉੱਤੇ ਜਾਣਾ, ਤੁਹਾਨੂੰ ਕੋਈ ਜ਼ੋਰ ਲਾਉਣ ਦੀ ਲੋੜ ਨਹੀਂ ਹੈ। ਹੋਰ ਸਮਝ ਲਓ ਇਹਨੂੰ ਸੌਖਿਆਂ। ਸੰਗਤ ਕਰਕੇ ਗੁਰਦੁਆਰੇ ਆਉਣਾ, ਗੁਰੂ ਦੀ ਬਾਣੀ ਨੂੰ ਸੁਣਨਾ, ਪੜ੍ਹਨਾ ਕਿੱਡਾ ਕਠਿਨ ਜਿਹਾ ਕੰਮ ਹੁੰਦਾ, ਬੰਦਾ ਕਹਿੰਦਾ ਕਿਹੜਾ ਬੈਠਾ ਰਹੇ ਉੱਥੇ, ਯਤਨ ਕਰਨਾ ਪੈਣਾ, ਸਕੂਲ ਜਾਣ ਲਈ ਯਤਨ ਕਰਨਾ ਪੈਣਾ, ਪੜ੍ਹਨ ਲਈ ਯਤਨ ਕਰਨਾ ਪੈਂਦਾ, ਅਨਪੜ੍ਹ ਲੈ ਰਹਿਣ ਲਈ ਕੋਈ ਯਤਨ ਕਰਨ ਦੀ ਲੋੜ ਨਹੀਂ ਹੁੰਦੀ। ਕਦੀ ਕਿਸੇ ਨੇ ਬੰਦੇ ਨੇ ਇਹ ਆਖਿਆ ਜੀ ਮੈਂ ਅਨਪੜ੍ਹ ਰਹਿਣ ਲਈ ਸਕੂਲੇ ਜਾਣਾ, ਕੁਝ ਵੀ ਕਰਨ ਦੀ ਲੋੜ ਨਹੀਂ ਉਹਦੇ ਲਈ, ਪੜ੍ਹਨ ਲਈ ਜ਼ਰੂਰ ਜਾਣਾ ਪੈਂਦਾ ਵੀ ਬੰਦਾ ਜੇ ਪੜ੍ਹਨਾ ਚਾਹੁੰਦਾ ਉਹਨੂੰ ਜਾਣਾ ਪੈਣਾ। ਵਿਹਲੇ ਰਹਿਣ ਲਈ ਕਦੀ ਯਤਨ ਕਰਨਾ ਪੈਂਦਾ? ਕਦੀ ਨਹੀਂ ਕਰਨਾ ਪੈਂਦਾ। ਪਰ ਜੇ ਬੰਦੇ ਨੇ ਕੰਮ ਕਰਨਾ ਤੇ ਉਹਦੇ ਲਈ ਉਹਨੂੰ ਯਤਨ ਕਰਨਾ ਪੈਣਾ। ਸੋ ਖੈਰ ਹੁਣ ਸਾਡੀ ਇਹ ਸਿਚੁਏਸ਼ਨ ਹੁੰਦੀ ਹੈ, ਆਪਣੀ ਸਾਰਿਆਂ ਦੀ ਸਿਚੁਏਸ਼ਨ ਇਹ ਹੈ। ਪਰ ਕਬੀਰ ਸਾਹਿਬ ਵਰਗੇ ਮਹਾਂਪੁਰਖ ਇੱਦਾਂ ਦੇ ਨੇ ਵੀ ਉਹਨਾਂ ਦੇ ਸੁਭਾਵਕ ਹੀ ਇਹ ਚੀਜ਼ਾਂ ਉਹਨਾਂ ਦੇ ਅੰਦਰ ਨੇ, ਉਹਨਾਂ ਨੂੰ ਕੋਈ ਵੀ ਯਤਨ ਨਹੀਂ ਕਰਨਾ ਪੈਂਦਾ। ਸਾਨੂੰ ਯਤਨ ਕਰਨਾ ਪੈਣਾ, ਤੁਹਾਨੂੰ ਸੰਗਤ ਵਿੱਚ ਬਹਿਣਾ ਹੀ ਪੈਣਾ। ਤੁਹਾਡੇ ਲਈ ਗੁਰੂ ਨੇ ਹੁਕਮ ਕਰ ਦਿੱਤਾ ਵੀ ਸਿੱਖ ਨੇ ਸੰਗਤ ਕਰਨੀ ਕਰਨੀ ਹੈ, ਕਿਉਂਕਿ ਗੁਰੂ ਨੂੰ ਪਤਾ ਹੈ ਵੀ ਇਹ ਉਹ ਸਟੂਡੈਂਟ ਹੈ, ਇਹਨੂੰ ਸਕੂਲੇ ਜਾਣਾ ਹੀ ਪੈਣਾ। ਪਰ ਕਬੀਰ ਸਾਹਿਬ ਨੂੰ ਇਸ ਚੀਜ਼ ਦੀ ਲੋੜ ਨਹੀਂ ਹੈਗੀ, ਕਿਉਂਕਿ ਗੁਰੂ ਨਾਨਕ ਨੂੰ ਇਸ ਚੀਜ਼ ਦੀ ਲੋੜ ਨਹੀਂ ਹੈਗੀ। ਹਾਲਾਂਕਿ ਭਾਵੇਂ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ ਵੀ ਮੈਂ ਤੇ ਸੰਗਤ ਕਰਦਾ, ਪਰ ਸੁਭਾਅ 'ਚ ਹੀ ਹੈ ਉਹਨਾਂ ਦੇ, ਕੁਦਰਤੀ ਹੈ। ਅਸੀਂ ਜਦੋਂ ਵੀ ਕੋਈ ਕੰਮ ਕਰਦੇ ਹਾਂ ਚਾਹੇ ਚੰਗਾ ਕਰਨਾ ਹੋਵੇ ਤੇ ਸਾਨੂੰ ਉਹਦੇ ਲਈ ਥੋੜ੍ਹਾ ਜਿਹਾ ਥਿੰਕ ਕਰਨਾ ਪੈਂਦਾ, ਆਪਾਂ ਸੋਚਦੇ ਹਾਂ। ਪਰ ਜਿਨ੍ਹਾਂ ਦੇ ਸੁਭਾਅ ਹੀ ਉੱਦਾਂ ਦੇ ਬਣ ਗਏ ਉਹਨਾਂ ਨੂੰ ਇੱਕ ਅੱਖ ਝਮਕਣ ਜਿੰਨੇ ਸਮੇਂ ਲਈ ਵੀ ਥਿੰਕ ਨਹੀਂ ਕਰਨਾ ਪੈਂਦਾ, ਸੋਚਣਾ ਨਹੀਂ ਪੈਂਦਾ, ਉਹਨਾਂ ਨੂੰ ਸੁਭਾਅ ਹੀ ਉੱਦਾਂ ਦਾ ਬਣ ਗਿਆ, ਆਦਤ ਹੀ ਬਣ ਗਈ। ਮਹਾਰਾਜ ਨੇ ਆਖਿਆ ਅਬ ਮੋਹਿ ਰਾਮ ਆਪਣਾ ਕਰ ਜਾਣਿਆ ਸਹਿਜ ਸੁਭਾਏ, ਸੁਭਾਵਕ ਹੁਣ ਮੇਰਾ ਸੁਭਾਅ ਹੀ ਇੱਦਾਂ ਦਾ ਹੈ। ਸਹਿਜ ਸੁਭਾਏ ਮੇਰਾ ਮਨ ਮਾਨਿਆ, ਮੇਰਾ ਮਨ ਮੰਨ ਚੁੱਕਾ ਹੁਣ, ਪਹਿਲਾ ਬੋਲ ਹੈ। ਕੰਚਨ ਸਿਉਂ ਪਾਈਐ ਨਹੀਂ ਤੋਲ। ਬਾਬਾ ਕਬੀਰ ਸਾਹਿਬ ਕਹਿੰਦੇ ਨੇ ਵੀ ਸੋਨਾ ਵੀ ਬੰਦਾ ਸਾਵਾਂ ਤੋਲ ਕੇ ਦੇ ਦੇਵੇ ਨਾ ਕਿਸੇ ਨੂੰ ਤਾਂ ਵੀ ਰੱਬ ਨਹੀਂ ਮਿਲਦਾ। ਜੇ ਬੰਦਾ ਆਪਣੇ ਬਰਾਬਰ ਧਨ ਦੌਲਤ ਵੀ ਤੋਲ ਕੇ ਦੇ ਦੇਵੇ ਨਾ ਤੇ ਰੱਬ ਤਾਂ ਵੀ ਨਹੀਂ ਮਿਲਦਾ। ਕੰਚਨ ਸਿਉਂ ਪਾਈਐ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਆਖਿਆ ਜਿਵੇਂ ਨਾ ਕੋਈ ਚੀਜ਼ ਮੁੱਲ ਲੈ ਲਈ ਦੀ ਆ ਨਾ, ਮਨ ਦੇ ਕੇ ਮੈਂ ਰੱਬ ਲਿਆ, ਮਨ ਦੇ ਕੇ ਆਪਣਾ ਆਪਾ ਸਮਰਪਿਤ ਕਰਕੇ, ਆਪਣਾ ਆਪਾ ਭੇਟ ਕਰਕੇ। ਸਤਿਗੁਰੂ ਦੀ ਬਾਣੀ ਵਿੱਚ ਬਹੁਤ ਪਿਆਰੇ ਵਾਕ ਨੇ। ਮਹਾਰਾਜ ਇੱਕ ਬਾਣੀ ਹੈ ਉਹਦੇ ਵਿੱਚ ਕਹਿੰਦੇ ਨੇ, ਕਹਿੰਦੇ ਸੰਮਨ ਜਾਓ ਇਸ ਪ੍ਰੇਮ ਕੀ, ਹੇ ਅਮੀਰ ਮਨੁੱਖ, ਹੇ ਵੱਡੇ ਦਿਲ ਵਾਲੇ ਮਨੁੱਖ, ਖਿਆਲ ਕਰ ਦਮ ਕੇ ਹੋ ਤੀ ਸਾਟ। ਦਮ ਦਾ ਅਰਥ ਹੁੰਦਾ ਦਮੜੀ ਪੈਸਾ, ਸਾਟ ਦਾ ਮਤਲਬ ਹੁੰਦਾ ਜੀ ਵਟਾਂਦਰਾ, ਕਿਸੇ ਤੋਂ ਕੁਝ ਲੈ ਲੈਣਾ ਬਦਲੇ ਵਿੱਚ, ਉਹਨੂੰ ਵਟਾਂਦਰਾ ਕਹਿੰਦੇ ਨੇ। ਪਹਿਲਾਂ ਹੁੰਦਾ ਸੀ ਵਟਾਂਦਰਿਆਂ ਦੀ ਤਰੀਕਾ ਹੁੰਦਾ ਸੀ ਨਾ ਵੀ ਜੇ ਜਿਹੜੀ ਤੁਹਾਡੇ ਕੋਲ ਚੀਜ਼ ਆ ਤੁਸੀਂ ਉਹਨੂੰ ਦੇ ਦਿੱਤੀ, ਜਿਹੜੀ ਉਹਦੇ ਕੋਲ ਉਹਦੇ ਬਦਲੇ ਉਹ ਲੈ ਲਈ, ਉਹਨੂੰ ਵਟਾਂਦਰਾ ਕਰਨਾ ਕਹਿੰਦੇ ਨੇ। ਤੇ ਮਹਾਰਾਜ ਕਹਿੰਦੇ ਨੇ ਅਮੀਰ ਮਨੁੱਖ ਖਿਆਲ ਕਰ, ਰੱਬ ਦਾ ਪਿਆਰ ਪੈਸੇ ਦੇ ਵੱਟੇ ਨਹੀਂ ਮਿਲਦਾ ਕਦੀ ਵੀ, ਇਹਦਾ ਧਨ ਨਾਲ ਦੌਲਤ ਨਾਲ ਵਟਾਂਦਰਾ ਨਹੀਂ ਹੋ ਸਕਦਾ। ਸੰਮਣ ਜਾਓ ਇਸ ਪ੍ਰੇਮ ਕੀ, ਦਮ ਕੇ ਹੋਤੀ ਸਾਟ, ਰਾਵਣ ਹੁਤੇ ਸੋ ਰੰਕ ਨੈ ਜਿਨ ਸਿਰ ਦੀਨੇ ਕਾਟ। ਜਿਹੜਾ ਰਾਵਣ ਸੀ ਉਹ ਕੋਈ ਕੰਗਾਲ ਬੰਦਾ ਥੋੜਾ ਸੀ, ਫਿਰ ਤੇ ਉਹ ਵੀ ਲੈ ਲੈਂਦਾ। ਸੋ ਤੈਨੂੰ ਜੇ ਇਹ ਲੱਗਦਾ ਹੈ ਵੀ ਮੈਂ ਆਪਣੇ ਧਨ ਦੇ ਨਾਲ ਰੱਬ ਦੀ ਖੁਸ਼ੀ ਲੈ ਲਵਾਂਗਾ, ਮਹਾਰਾਜ ਨੇ ਆਖਿਆ ਨਹੀਂ ਮਿਲਣੀ। ਸੱਜਣ ਠੱਗ ਲੈਣਾ ਹੀ ਚਾਹੁੰਦਾ ਸੀ ਖੁਸ਼ੀ, ਮਲਕ ਭਾਗੋ ਖੁਸ਼ੀ ਲੈਣਾ ਚਾਹੁੰਦਾ ਸੀ, ਪਰ ਭਾਈ ਲਾਲੋ ਨੂੰ ਮਿਲ ਗਈ, ਮਲਕ ਭਾਗੋ ਨੂੰ ਨਹੀਂ ਮਿਲੀ। ਹਾਂ ਠੀਕ ਹੈ, ਇਹ ਤੇ ਹੋ ਸਕਦਾ ਕੋਈ ਸਾਡੇ ਵਰਗੇ ਜਿਹੜੇ ਮਾਇਆ ਦੇ ਲਾਲਚੀ ਹੋਣ ਉਹਨਾਂ ਦੀ ਖੁਸ਼ੀ ਤੁਸੀਂ ਲੈ ਲਓ ਤੇ ਗੱਲ ਵੱਖਰੀ ਹੈ, ਕੋਈ ਭੇਖੀ ਸਾਧੂ ਹੋਵੇ ਤੇ ਉਹਦੀ ਖੁਸ਼ੀ ਲੈ ਲਓ ਗੱਲ ਵੱਖਰੀ ਹੈ, ਉਹ ਚਾਰ ਕਲਾਡੀਆਂ ਤੁਹਾਡੇ ਜਵਾਕਾਂ ਨਾਲ ਕਰ ਜਾਵੇ, ਤੁਹਾਨੂੰ ਕਹਿ ਦੇਵੇ ਵੀ ਵਾਹ ਵਾਹ, ਤੁਹਾਨੂੰ ਖੁਸ਼ੀ ਮਿਲ ਜਾਵੇ, ਪਰ ਗੁਰੂ ਦੀ ਨਹੀਂ ਮਿਲਣੀ, ਰੱਬ ਦੀ ਨਹੀਂ ਮਿਲਣੀ। ਬਾਬਿਆਂ ਦੀ ਮਿਲ ਸਕਦੀ ਅੱਗੇ ਅੱਗੇ, ਸਾਧਾਂ ਦੀ ਮਿਲ ਸਕਦੀ ਹੈ। ਮਹਾਰਾਜ ਨੇ ਆਖਿਆ ਰਾਵਣ ਹੁਤੇ ਸੋ ਰੰਕ ਨੈ ਜਿਨ ਸਿਰ ਦੀਨੇ ਕਾਟ। ਰਾਵਣ ਵਰਗੇ ਕੰਗਾਲ ਬੰਦੇ ਨਹੀਂ ਸੀ, ਉਹਨਾਂ ਦੀ ਵੀ ਕਹਿੰਦੇ ਸੋਨੇ ਦੀ ਲੰਕਾ ਸੀ, ਉਹ ਵੀ ਖੁਸ਼ੀ ਲੈ ਲੈਂਦਾ, ਫਿਰ ਨਹੀਂ ਮਿਲੀ ਨਾ ਉਹਨੂੰ। ਬਾਬਾ ਰਵਿਦਾਸ ਸਾਹਿਬ ਦਾ ਇੱਕ ਬੋਲ ਹੈ ਮਹਾਂਪੁਰਖਾਂ ਦਾ, ਉਹ ਕਹਿੰਦੇ ਨੇ ਮੇਰੀ ਪ੍ਰੀਤ ਗੋਬਿੰਦ ਸਿਉਂ ਜਿਨ ਕਟੈ, ਮੈਂ ਤੋਂ ਮੋੜ ਮਹਿੰਗੀ ਲਈ ਜੀ ਸਟੈ। ਮੈਂ ਰੱਬ ਦੀ ਪ੍ਰੀਤ ਆਪਣੀ ਜਿੰਦ ਵੇਚ ਕੇ ਲਈ ਹੈ। ਤੇ ਇੱਥੇ ਵੀ ਕਬੀਰ ਸਾਹਿਬ ਨੇ ਅੱਜ ਆਖਿਆ ਕੰਚਨ ਸਿਉਂ ਪਾਈਐ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਉਹ ਰੱਬ ਕਿਹੜਾ? ਆਖਿਆ ਬ੍ਰਹਮੈ ਕਥ ਕਥ ਅੰਤ ਨਾ ਪਾਇਆ। ਉਹ ਰੱਬ ਜਿਹਦਾ ਬ੍ਰਹਮੇ ਵਰਗਿਆਂ ਨੇ ਵੀ ਅੰਤ ਨਹੀਂ ਪਾਇਆ, ਬ੍ਰਹਮਾ ਰੱਬ ਨਹੀਂ ਹੈ, ਰੱਬ ਦੀ ਗੱਲ ਮਹਾਰਾਜ ਕਰ ਰਹੇ ਨੇ। ਰਾਮ ਭਗਤ ਬੈਠੇ ਘਰ ਆਇਆ, ਆਖਿਆ ਰੱਬ ਦੇ ਭਗਤਾਂ ਨੂੰ ਘਰੇ ਬੈਠਿਆਂ ਨੂੰ ਮਿਲ ਗਿਆ, ਤੇ ਇੱਕ ਜਿਹੜੇ ਭਟਕਦੇ ਫਿਰਦੇ ਸੀ ਉਹਨਾਂ ਨੂੰ ਕੱਖ ਵੀ ਨਾ ਲੱਭਾ। ਜਿਨ੍ਹਾਂ ਨੇ ਸੱਚੀ ਭਗਤੀ ਗੁਰੂ ਦੇ ਉਪਦੇਸ਼ ਨੂੰ ਕਮਾ ਲਿਆ ਨਾ, ਉਹਨਾਂ ਨੂੰ ਘਰੇ ਬੈਠਿਆਂ ਵੀ ਰੱਬ ਮਿਲ ਗਿਆ, ਤੇ ਜਿਨ੍ਹਾਂ ਗੁਰੂ ਦੇ ਉਪਦੇਸ਼ ਨੂੰ ਕਮਾਇਆ ਨਹੀਂ, ਉਹ ਸਾਰੀ ਜ਼ਿੰਦਗੀ ਜੰਗਲਾਂ ਬੇਲਿਆਂ ਪਹਾੜਾਂ ਪਰਬਤਾਂ ਦਰਿਆਵਾਂ ਦੇ ਕੰਢਿਆਂ ਤੇ ਤੀਰਥਾਂ ਤੇ ਭਟਕਦੇ ਰਹਿ, ਉਹਨਾਂ ਨੂੰ ਨਹੀਂ ਮਿਲਿਆ। ਜਿਨ੍ਹਾਂ ਨੇ ਗੁਰੂ ਦੇ ਉਪਦੇਸ਼ ਨੂੰ ਕਮਾ ਲਿਆ, ਉਹ ਕਿੱਲੇ ਘੜਦਿਆਂ ਭਾਈ ਲਾਲੋ ਵਰਗੇ ਕਿਰਤ ਕਰਦਿਆਂ ਵੀ ਪਾ ਗਏ, ਤੇ ਜਿਨ੍ਹਾਂ ਉਪਦੇਸ਼ ਨੂੰ ਕਮਾਇਆ ਨਹੀਂ ਸੀ, ਉਹ ਲੰਗਰ ਲਾ ਲਾ ਕੇ ਅੰਬ ਗਏ ਮਲਕ ਭਾਗੋ ਵਰਗੇ, ਉਹਨਾਂ ਨੂੰ ਨਹੀਂ ਮਿਲਿਆ। ਰਾਮ ਭਗਤ ਬੈਠੇ ਘਰ, ਮਹਾਰਾਜ ਨੇ ਆਖਿਆ ਆਇਆ, ਅਖੀਰ ਹੈ, ਅਖੀਰਲਾ ਬਚਨ ਹੈ, ਕਹੋ ਕਬੀਰ ਚੰਚਲ ਮਤ ਤਿਆਗੀ। ਬਾਬਾ ਕਬੀਰ ਸਾਹਿਬ ਕਹਿੰਦੇ ਨੇ ਹੁਣ ਮੈਂ ਆਪਣੀ ਚੰਚਲਤਾਈ ਵਾਲੀ ਮਤ ਦਾ ਤਿਆਗ ਕਰ ਦਿੱਤਾ। ਹੋਇਆ ਕਿ ਕੇਵਲ ਰਾਮ ਭਗਤ ਨਿਜ ਭਾਗੀ। ਬਾਬਾ ਕਬੀਰ ਸਾਹਿਬ ਕਹਿੰਦੇ ਨੇ ਵੀ ਹੁਣ ਮੈਂ ਆਪਣੀ ਚੰਚਲ ਮਤ, ਚੰਚਲ ਸੁਭਾਅ ਛੱਡ ਦਿੱਤਾ ਏ, ਤੇ ਹੁਣ ਕੱਲੀ ਰੱਬ ਦੀ ਭਗਤੀ ਮੇਰੇ ਸਿਆਈ ਹੈ। ਸੋ ਗੁਰੂ ਕਿਰਪਾ ਕਰੇ, ਇੰਨੀਆਂ ਕੁ ਬੇਨਤੀਆਂ ਪ੍ਰਵਾਨ। ਆਓ ਸੇਵਕ ਪਰਿਵਾਰ ਦਾ ਪ੍ਰੋਗਰਾਮ ਹੈ, ਗਿਆਨੀ ਜੀ ਪਾਸੋਂ ਸਰਵਣ ਕਰ ਲਵੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬਹੁਤ ਬਹੁਤ ਧੰਨਵਾਦ ਸਤਿਕਾਰਯੋਗ ਗਿਆਨੀ ਗੁਰਸ਼ਰਨ ਸਿੰਘ ਜੀ ਛੀਵਾਂ ਕਲਾ, ਜੋ ਆਪ ਜੀ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲੜੀਵਾਰ ਕਥਾ ਦੇ ਵਿੱਚੋਂ ਗੁਰਮਤਿ ਵਿਚਾਰਾਂ ਦੀ ਸਾਂਝ ਆਪ ਜੀ ਦੇ ਨਾਲ ਕਰ ਰਹੇ ਸਨ। ਤਿੰਨ ਹਾਜ਼ਰੀਆਂ ਗੁਰਬਾਣੀ ਸ਼ਬਦ ਵਿਚਾਰ ਦੀਆਂ ਗਿਆਨੀ ਜੀ ਦੀਆਂ ਦਿਨ ਵਿੱਚ ਹੁੰਦੀਆਂ ਨੇ, ਜਿਹਦੇ ਵਿੱਚੋਂ ਪਹਿਲੀ ਕਥਾ ਜੋ ਅੰਮ੍ਰਿਤ ਵੇਲੇ ਦਾ ਜੋ ਮੁੱਖ ਵਾਕ ਜੋ ਹੁਕਮਨਾਮਾ ਗੁਰੂ ਸਾਹਿਬ ਬਖਸ਼ਿਸ਼ ਕਰਦੇ ਨੇ, ਹੁਕਮਨਾਮੇ ਦੀ ਕਥਾ ਹੁੰਦੀ ਹੈ। ਦੂਜੀ ਕਥਾ ਲੜੀਵਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜੋ ਲੜੀਵਾਰ ਕਥਾ ਚੱਲ ਰਹੀ ਹੈ, ਔਰ ਸ਼ਾਮ ਦੀ ਹਾਜ਼ਰੀ ਦੇ ਵਿੱਚ ਲੜੀਵਾਰ ਭਗਤ ਬਾਣੀ ਦੀ ਕਥਾ ਵਿਚਾਰ ਦੀ ਸਾਂਝ ਗਿਆਨੀ ਜੀ ਪਾ ਰਹੇ ਨੇ। ਤਾਂ ਇੱਕ ਵਾਰੀ ਫਿਰ ਤੋਂ ਗਿਆਨੀ ਜੀ ਦਾ ਬਹੁਤ ਬਹੁਤ ਧੰਨਵਾਦ ਹੈ। ਤਾਂ ਆਓ ਗੁਰੂ ਪਿਆਰਿਓ, ਗੁਰੂ ਚਰਨਾਂ 'ਚੋਂ ਵਰਸਾਇਆ ਹੋਇਆ ਸੇਵਕ ਪਰਿਵਾਰ, ਗੋਤਰਾ ਪਰਿਵਾਰ, ਪਰਿਵਾਰ ਵੱਲੋਂ ਗੁਰੂ ਚਰਨਾਂ ਦਾ ਓਟ ਆਸਰਾ ਲਿਆ ਜਾ ਰਿਹਾ। ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਹੈ, ਪਰਿਵਾਰ ਨੂੰ ਖੁਸ਼ੀਆਂ ਬਖਸ਼ਿਸ਼ ਕੀਤੀਆਂ ਨੇ। ਬੱਚੀ ਇੰਦਰਪ੍ਰੀਤ ਕੌਰ ਗੋਤਰਾ, ਉਹਦੇ ਵਕਾਲਤ ਪਾਸ ਕਰਨ ਦੀ ਖੁਸ਼ੀ ਦੇ ਵਿੱਚ ਗੁਰੂ ਸਾਹਿਬ ਦਾ ਸ਼ੁਕਰਾਨਾ ਜੋ ਗੋਤਰਾ ਪਰਿਵਾਰ ਵੱਲੋਂ ਕੀਤਾ ਜਾ ਰਿਹਾ ਦੇ ਤਹਿਤ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕੀਰਤਨ ਅਤੇ ਲੰਗਰਾਂ ਦੀਆਂ ਸੇਵਾਵਾਂ ਪਰਿਵਾਰ ਵੱਲੋਂ ਕੀਤੀਆਂ ਜਾ ਰਹੀਆਂ ਨੇ। ਤੋ ਆਓ, ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਆਰੰਭ ਹੋਣ ਲੱਗੇ ਨੇ। ਸ਼੍ਰੀ ਸੁਖਮਨੀ ਸਾਹਿਬ ਜੀ ਦੀ ਅੰਮ੍ਰਿਤਮਈ ਬਾਣੀ ਦੇ ਜਾਪ ਦੇ ਵਿੱਚ ਸਾਰੇ ਸ਼ਾਮਿਲ ਹੋਈਏ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀ, ਸਤਨਾਮ ਵਾਹਿਗੁਰੂ ਸਾਹਿਬ ਜੀ। ਗੌੜੀ ਸੁਖਮਨੀ ਮਹੱਲਾ ਪੰਜਵਾਂ, ਸਲੋਕ ਇੱਕ ਓਅੰਕਾਰ। ਸਤ ਗੁਰ ਪ੍ਰਸਾਦ ਆਦ ਗੁਰ ਨਮਹ, ਜੁਗਾਦ ਗੁਰ ਨਮਹ, ਸਤ ਗੁਰ ਨਮਹ, ਸ਼੍ਰੀ ਗੁਰਦੇਵ ਨਮਹ। ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹਿ ਮਿਟਾਵੋ, ਸਿਮਰੋ ਜਸ ਬਿਸ਼ੰਬਰੀ, ਕੈ ਨਾਮ ਜਪਤਿਆ ਗਣਤਿਆ ਨੇਕੈ, ਵੇਦ ਪੁਰਾਣ ਸਿਮਰ ਸੁਧਾਕਿਰ ਕੀਨੇ, ਰਾਮ ਨਾਮ ਇੱਕ ਆਖਿਰ। ਕਿਨਕਾ ਇੱਕ ਜਿਸ ਜੀਵ ਬਸਾਵੈ, ਤਾਂ ਕੀ ਮਹਿਮਾ ਗਣੀ ਨਾ ਆਵੈ, ਕਾਂਖੀ ਇੱਕ ਦਰਸ ਤੁਹਾਰੋ, ਨਾਨਕ ਕੁਨ ਸੰਗ ਮੋਹੇ ਉਧਾਰੋ, ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਵਿਸ਼ਰਾਮ ਰਹਾਉ। ਪ੍ਰਭ ਕੈ ਸਿਮਰਨ ਗਰਭ ਨ ਬਸੈ, ਪ੍ਰਭ ਕੈ ਸਿਮਰਨ ਦੁਖ ਜਮ ਨਸੈ, ਪ੍ਰਭ ਕੈ ਸਿਮਰਨ ਕਾਲ ਪਰ ਹਰੈ, ਪ੍ਰਭ ਕੈ ਸਿਮਰਨ ਦੁਸ਼ਮਣ ਟਰੈ, ਪ੍ਰਭ ਸਿਮਰਤ ਕਛ ਬਿਗੜ ਨ ਲਾਗੈ, ਪ੍ਰਭ ਕੈ ਸਿਮਰਨ ਅੰਦਨ ਜਾਗੈ, ਪ੍ਰਭ ਕੈ ਸਿਮਰਨ ਭਵਨਾ ਵਿਆਪੈ, ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ, ਪ੍ਰਭ ਕੈ ਸਿਮਰਨ ਸਾਧ ਕੈ ਸੰਗ, ਸਰਬ ਨਿਧਾਨ ਨਾਨਕ ਹਰ ਰੰਗ, ਪ੍ਰਭ ਕੈ ਸਿਮਰਨ ਰਿੱਧ ਸਿੱਧ ਨਉ ਨਿੱਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ, ਪ੍ਰਭ ਕੈ ਸਿਮਰਨ ਜਪ ਤਪ ਪੂਜਾ, ਪ੍ਰਭ ਕੈ ਸਿਮਰਨ ਬਿਨਸੈ ਦੂਜਾ, ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ, ਪ੍ਰਭ ਕੈ ਸਿਮਰਨ ਦਰਗਹ ਮਾਨੀ, ਪ੍ਰਭ ਕੈ ਸਿਮਰਨ ਹੋਏ ਸੋ ਭਲਾ, ਪ੍ਰਭ ਕੈ ਸਿਮਰਨ ਸੋ ਫਲ ਫਲਾ, ਸੇ ਸਿਮਰੈ ਜਿਨੇ ਆਪ ਸਿਮਰਾਏ, ਨਾਨਕ ਤਾਂ ਕੈ ਲਾਗੋਂ ਪਾਏ, ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕਾ ਸਿਮਰਨ ਉਧਰੇ ਮੁੱਚਾ, ਪ੍ਰਭ ਕਾ ਸਿਮਰਨ ਤ੍ਰਿਸ਼ਨਾ ਬੁੱਝੈ, ਪ੍ਰਭ ਕਾ ਸਿਮਰਨ ਸਭ ਕੇ ਸੁੱਝੈ, ਪ੍ਰਭ ਕਾ ਸਿਮਰਨ ਨਾਹੀਂ ਜਮ ਤ੍ਰਾਸਾ, ਪ੍ਰਭ ਕਾ ਸਿਮਰਨ ਪੂਰਨ ਨਿਆਸਾ, ਪ੍ਰਭ ਕਾ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਧ ਮਾਹੇ ਸਮਾਏ, ਪ੍ਰਭ ਜੀ ਵਸੈ ਸਾਧ ਕੀ ਰਸਨਾ, ਨਾਨਕ ਜਨ ਕਾ ਦਰਸਨ ਦਸਨਾ, ਪ੍ਰਭ ਕੋ ਸਿਮਰੈ ਸੀ ਧਨਵੰਤੀ, ਪ੍ਰਭ ਕੋ ਸਿਮਰੈ ਸੀ ਪਤਵੰਤੀ, ਪ੍ਰਭ ਕੋ ਸਿਮਰੈ ਸੀ ਜਨ ਪ੍ਰਵਾਨ, ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ, ਪ੍ਰਭ ਕੋ ਸਿਮਰੈ ਸੇ ਬੇਮਹਤਾਜੀ, ਪ੍ਰਭ ਕੋ ਸਿਮਰੈ ਸਰਬ ਕੇ ਰਾਜੀ, ਪ੍ਰਭ ਕੋ ਸਿਮਰੈ ਸੇ ਸੁਖਵਾਸੀ, ਪ੍ਰਭ ਕੋ ਸਿਮਰੈ ਸਦਾ ਬਿਨਾਸ਼ੀ, ਸਿਮਰਨ ਤੇ ਲਾਗੇ ਜਿਨੇ ਆਪ ਦਇਆਲਾ, ਨਾਨਕ ਜਨ ਕੀ ਮੰਗਰ ਵਾਲਾ, ਪ੍ਰਭ ਕੋ ਸਿਮਰੈ ਸੇ ਪਰ ਉਪਕਾਰੀ, ਪ੍ਰਭ ਕੋ ਸਿਮਰੈ ਤਨ ਸਦ ਬਲਿਹਾਰੀ, ਪ੍ਰਭ ਕੋ ਸਿਮਰੈ ਸੇ ਮੁੱਖ ਸੁਹਾਵੀ, ਪ੍ਰਭ ਕੋ ਸਿਮਰੈ ਤਨ ਸੂਖ ਬਿਹਾਵੈ, ਪ੍ਰਭ ਕੋ ਸਿਮਰੈ ਤਨ ਆਤਮ ਜੀਤਾ, ਪ੍ਰਭ ਕੋ ਸਿਮਰੈ ਤਨ ਨਿਰਮਲ ਰੀਤਾ, ਪ੍ਰਭ ਕੋ ਸਿਮਰੈ ਤਨ ਆਨੰਦ ਘਨੇਰੀ, ਪ੍ਰਭ ਕੋ ਸਿਮਰੈ ਬਸੈ ਹਰਨੀਰੀ, ਸੰਤ ਕਿਰਪਾ ਤੇ ਅੰਦਨ ਜਾਗ, ਨਾਨਕ ਸਿਮਰਨ ਪੂਰੇ ਭਾਗ, ਪ੍ਰਭ ਕੈ ਸਿਮਰਨ ਕਾਰਜ ਪੂਰੀ, ਪ੍ਰਭ ਕੈ ਸਿਮਰਨ ਕਭੂ ਨ ਝੂਰੀ, ਪ੍ਰਭ ਕੈ ਸਿਮਰਨ ਹਰ ਗੁਣ ਬਾਣੀ, ਪ੍ਰਭ ਕੈ ਸਿਮਰਨ ਸਾਹਿਬ ਸਮਾਨੀ, ਪ੍ਰਭ ਕੈ ਸਿਮਰਨ ਨਹੀਂ ਚੱਲਿਆ ਆਸਨ, ਪ੍ਰਭ ਕੈ ਸਿਮਰਨ ਕਮਲ ਬੇਗਾਸਨ, ਪ੍ਰਭ ਕੈ ਸਿਮਰਨ ਅਨ ਹੰਦ ਚੁਣਕਾਰ, ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ, ਸਿਮਰੈ ਸੀ ਜਨ ਜਿਨ ਕੋ ਪ੍ਰਮਿਆ, ਨਾਨਕ ਤਿਨ ਜਨ ਸ਼ਰਣੀ ਪਇਆ, ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲਗ ਭੇਦ ਉਪਾਏ, ਹਰ ਸਿਮਰਨ ਭਏ ਸਿੱਧ ਜਤੀ ਦਾਤੇ, ਹਰ ਸਿਮਰਨ ਨੀਚ ਚੌਂ ਕੁੰਟ ਜਾਤੇ, ਹਰ ਸਿਮਰਨ ਧਾਰੀ ਸਭ ਧਰਨਾ, ਸਿਮਰ ਸਿਮਰ ਹਰ ਕਾਰਨ ਕਰਨਾ, ਹਰ ਸਿਮਰਨ ਕੀ ਸਗਲੇ ਆਕਾਰਾ, ਹਰ ਸਿਮਰਨ ਮੈਂ ਆਪ ਨਿਰੰਕਾਰਾ, ਕਰ ਕਿਰਪਾ ਜਿਸ ਆਪ ਬੁਝਾਇਆ, ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ। ਸਲੋਕ ਦੀਨ ਦਰਦ ਦੁੱਖ ਭੰਜਨਾ, ਘਟ ਘਟ ਨਾਥ ਅਨਾਥ, ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ। ਅਸ਼ਟਪਦੀ ਜਹ ਮਾਤ ਪਿਤਾ ਸੁਤ ਮੀਤ ਨ ਭਾਈ, ਮਾਨੂਹਾ ਨਾਮ ਤੇਰੇ ਸੰਗ ਸਹਾਈ, ਜਹ ਮਹ ਭਿਆਨ ਦੂਤ ਜਮਦਲੈ, ਤਾਂ ਕੇਵਲ ਨਾਮ ਸੰਗ ਤੇਰਾ ਚੱਲੈ। ਜਹ ਮੁਸ਼ਕਲ ਹੋਵੈ ਤਭਾਰੀ, ਹਰ ਕੋ ਨਾਮ ਖਿਨ ਮਾਹੀ ਉਧਾਰੀ, ਅਨਕ ਪੁਨਃ ਚਰਨ ਕਰਤ ਨੀ ਤਰੈ, ਹਰ ਕੋ ਨਾਮ ਕੋਟ ਪਾਪ ਪਰ ਹਰੈ, ਗੁਰਮੁਖ ਨਾਮ ਜਪੂ ਮਨ ਮੇਰੇ, ਨਾਨਕ ਪਾਵੋ ਸੂਖ ਘਨੇਰੀ, ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਈ ਸੁਖਿਆਲਾ, ਕਰੋਰੀ ਬੰਧ ਨਾ ਪਰੈ, ਹਰ ਕਾ ਨਾਮ ਜਪਤ ਨਿਸਤਰੈ, ਅਨਕ ਮਾਇਆ ਰੰਗ ਤਿਖਣ ਬੁਝਾਵੈ, ਹਰ ਕਾ ਨਾਮ ਜਪਤਿ ਅਗਾਵੈ, ਜਿਹ ਮਾਰ ਗਿਹ ਜਾਤ ਅਕੇਲਾ, ਤਾਂ ਹਰ ਨਾਮ ਸੰਗ ਹੋਇ ਸੁਹੇਲਾ, ਐਸਾ ਨਾਮਨ ਸਦਾ ਧਿਆਈਐ, ਨਾਨਕ ਗੁਰਮੁਖ ਪਰਮ ਗਤ ਪਾਈਐ। ਛੂਟਤ ਨਹੀਂ ਕੋਟ ਲਖ ਬਾਹੀ, ਨਾਮ ਜਪਤੈ ਪਾਰ ਪਰਾਹੀ, ਅਨਕ ਵਿਘਨ ਜਹਾਂ ਆਈ ਸੰਘਾਰੈ, ਹਰ ਕਾ ਨਾਮ ਤਤਕਾਲ ਉਧਾਰੈ, ਅਨਕ ਜੋਨ ਜਨਮੈ ਮਰ ਜਾਮ, ਨਾਮ ਜਪਤ ਭਾਵੈ ਬਿਸ਼ਰਾਮ। ਹਉ ਮੈਲਾ ਮਲ ਕਬਹੂ ਨ ਧੋਵੈ, ਹਰ ਕਾ ਨਾਮ ਘੋੜ ਪਾਪ ਖੋਵੈ, ਸਾ ਨਾਮ ਜਪੂ ਮਨ ਰੰਗ, ਨਾਨਕ ਪਾਈਐ ਸਾਧ ਕੇ ਸੰਗ, ਜਿਹ ਮਾਰ ਕੇ ਗਣੇ ਜਾਹਿ ਨ ਕੋਸਾ, ਹਰ ਕਾ ਨਾਮ ਊਹਾਂ ਸੰਗਤੂਸਾ। ਜੇ ਪਿੰਡੇ ਮਹਾਂਤ ਗੁਬਾਰਾ, ਹਰ ਕਾ ਨਾਮ ਸੰਗੁ ਜੀਆਰਾ, ਜਹਾਂ ਪੰਥ ਤਿਰ ਕੋ ਨਸੈਨਾ ਨੂੰ, ਹਰ ਕਾ ਨਾਮ ਤਹ ਨਾਲ ਪਛਾਣੋ, ਜਾ ਮਹਾਂ ਭਿਆਨ ਤਪਤ ਬਹੁ ਕਾਮ, ਤਾਂ ਹਰ ਕੇ ਨਾਮ ਕੀ ਤੋਂ ਉਪਰ ਸ਼ਾਮ। ਜਹਾਂ ਤ੍ਰਿਖਾ ਮਨ ਤੁਜਿਆ ਕਰਖੈ, ਤਾਂ ਨਾਨਕ ਹਰ ਹਰਿ ਅੰਮ੍ਰਿਤ ਵਰਖੈ, ਭਗਤ ਜਨਾ ਕੀ ਬਰਤਨ ਨਾਮ, ਸੰਤ ਜਨਾ ਕੈ ਮਨ ਬਿਸ਼ਰਾਮ, ਹਰ ਕਾ ਨਾਮ ਦਾਸ ਕੀ ਓਟ, ਹਰ ਕੈ ਨਾਮ ਉਦਰੇ ਜਨ ਕੋਟ, ਹਰ ਜਸ ਕਰਤ ਸੰਤ ਦਿਨ ਰਾਤ, ਹਰ ਹਰਿ ਓ ਕਰ ਸਾਰ ਕਮਾਤ, ਹਰ ਜਨ ਕੈ ਹਰ ਨਾਮ ਨਿਧਾਨ, ਪਾਰ ਬ੍ਰਹਮ ਜਨ ਕੀ ਨੋਦਾਨ। ਮੰਤਨ ਰੰਗ ਰਤੇ ਰੰਗੇ ਕੈ ਨਾਨਕ ਜਨ ਕੈ ਬਿਰਤ ਬਿਕੈ, ਹਰ ਕਾ ਨਾਮ ਜਨ ਕੋ ਮੁਕਤ ਜੁਗਤ, ਹਰ ਕਾ ਨਾਮ ਜਨ ਕੋ ਤ੍ਰਿਪਤ ਭੁਗਤ, ਹਰ ਕਾ ਨਾਮ ਜਨ ਕਾ ਰੂਪ ਰੰਗ, ਹਰ ਨਾਮ ਜਪਤ ਘਪਰੈ ਨ ਭੰਗ, ਹਰ ਕਾ ਨਾਮ ਜਨ ਕੀ ਵਡਿਆਈ, ਹਰ ਕੈ ਨਾਮ ਜਨ ਸੋਭਾ ਪਾਈ, ਹਰ ਕਾ ਨਾਮ ਜਨ ਕੋ ਭੋਗ ਜੋਗ, ਹਰ ਨਾਮ ਜਪਤ ਕਛ ਨਾਹਿ ਬਯੋਗ, ਜਾਤ ਹਰ ਨਾਮ ਕੀ ਸੇਵਾ, ਨਾਨਕ ਪੂਜੈ ਹਰ ਹਰ ਦੇਵਾ, ਹਰ ਹਰ ਜਨ ਕੈ ਮਾਲ ਖਜੀਨਾ, ਹਰ ਧਨ ਜਨ ਕੋ ਪ੍ਰਭ ਦੀਨਾ, ਹਰ ਹਰ ਜਨ ਕੈ ਊਟ ਸਤਾਣੀ, ਹਰ ਪ੍ਰਤਾਪ ਜਨ ਅਵਰ ਨ ਜਾਣੀ, ਓਤ ਪੋਤ ਜਨ ਹਰ ਸਰਾਤੇ, ਸੁਨ ਸਮਾਧ ਨਾਮ ਰਸਮਾਤੇ, ਆਠ ਪਹਿਰ ਜਨ ਹਰ ਹਰ ਜਪੈ, ਹਰ ਕਾ ਭਗਤ ਪ੍ਰਗਟ ਨਹੀਂ ਛਪੈ, ਹਰ ਕੀ ਭਗਤ ਮੁਕਤ ਬੋ ਕਰੇ, ਨਾਨਕ ਜਨ ਸੰਕੇਤੀ ਤਰੇ, ਪਾਰ ਜਾ ਤੇ ਹਰ ਕੋ ਨਾਮ ਕਾਮ ਧਿਨ, ਹਰ ਹਰ ਗੁਣ ਗਾਮ, ਸਭ ਤੇ ਉੱਤਮ ਹਰ ਕੀ ਕਥਾ, ਨਾਮ ਸੁਣਤ ਦਰਦ ਦੁਖ ਲਥਾ, ਨਾਮ ਕੀ ਮਹਿਮਾ ਸੰਤਰ ਵਸੈ, ਸੰਤ ਪ੍ਰਤਾਪ ਦੁਰ ਸਭ ਨਸੈ, ਸੰਤ ਕਾ ਸੰਗ ਬੜ ਭਾਕੀ ਪਾਈਐ, ਸੰਤ ਕੀ ਸੇਵਾ ਨਾਮ ਤੇ ਆਈਐ, ਨਾਮ ਤੁਲ ਕਛ ਅਵਰ ਨ ਹੋਏ, ਨਾਨਕ ਗੁਰਮੁਖ ਨਾਮ ਪਾਵੈ ਜਨ ਕੋਏ। ਸਲੋਕ ਬਹੁ ਸ਼ਾਸਤਰ ਬਹੁ ਸਿਮ੍ਰਤੀ, ਪੇਖੇ ਸਰਬ ਢੰਡੋਲ, ਪੂਜਿਸ ਨਾਹੀ ਹਰ ਹਰੇ, ਨਾਨਕ ਨਾਮ ਅਮੋਲ। ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ, ਖੱਟ ਸ਼ਾਸਤਰ ਸਿਮਰਤ ਵਖਿਆਨ, ਯੋਗ ਅਭਿਆਸ ਕਰਮ ਧਰਮ ਕਿਰਿਆ, ਸਗਲ ਤਿਆਗ ਬਨ ਬੱਧੇ ਫਿਰਿਆ, ਅਨੇਕ ਪ੍ਰਕਾਰ ਕੀਏ ਬੋ ਜਿਤਨਾ, ਪੁੰਨ ਦਾਨ ਹੋਮੇ ਬੋ ਰਤਨਾ, ਸਰੀਰ ਕਟਾਏ ਹੋਮੈ ਕਰ ਰਾਤੀ, ਵਰਤਨੇਮ ਕਰੈ ਬੋ ਭਾਂਤੀ, ਨਹੀਂ ਤੁਲ ਰਾਮ ਨਾਮ ਵਿਚਾਰ, ਨਾਨਕ ਗੁਰਮੁਖ ਨਾਮ ਜਪੀਐ ਇੱਕ ਵਾਰ, ਨੌ ਖੰਡ ਪ੍ਰਿਥਮੀ ਪਰੈ ਚਿਰ ਜੀਵੈ, ਮਹਾਂ ਉਸਦਾਸ ਤਪੀ ਸ਼ਿਰ ਥੀਵੈ, ਅਗਨ ਮਾਹੇ ਹੋਮਤ ਪਰਾਨ, ਕਨਕ ਅਸ਼ਵ ਹੈਵਰ ਭੂਮਦਾਨ, ਨਿਉਲੀ ਕਰਮ ਕਰੈ ਬਹੁ ਆਸਨ, ਜੈਨ ਮਾਰਗ ਸੰਜਮ ਸਾਦਰ, ਨਿਮਕ ਨਿਮਕ ਕਰ ਸਰੀਰ ਕਟਾਵੈ, ਤਉ ਭੀ ਹੋਮੈ ਮੈਲ ਨਾ ਜਾਵੈ, ਹਰ ਕੇ ਨਾਮ ਸੰਸਰ ਕਛ ਨਾਹੇ, ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ, ਮਨ ਕਾਮਨਾ ਤੀਰਥ ਦੇ ਛੁੱਟੈ, ਕਰਬ ਗਵਾਨ ਨ ਮਨ ਤੇ ਹੁੱਟੈ, ਸੋਚ ਕਰੈ ਦਿਨ ਸਰ ਰਾਤ, ਮਨ ਕੀ ਮੈਲ ਨਾ ਤਨ ਤੇ ਜਾਤ, ਇਸ ਦੇਹੀ ਕੋ ਬਹੁ ਸਾਧ ਨ ਕਰੇ, ਮਨ ਤੋਂ ਕਬੂ ਨ ਬਿਖਿਆ ਟਰੈ, ਜਲ ਧੂਵੈ ਬਹੁ ਦੇਈ ਅਨੀਤ, ਸ਼ੁੱਧ ਕਾਂ ਹੋਈ ਕਾਚੀ ਭੀਤ, ਮਨ ਹਰ ਕੇ ਨਾਮ ਕੀ ਮਹਿਮਾ ਊਚ, ਨਾਨਕ ਨਾਮ ਉਧਰੇ ਪਤਟ ਬਮੂਚ, ਬਹੁ ਸਿਆਣਪ ਜਮਕਾ ਭੋ ਵਿਆਪੈ, ਅਨਕ ਜਤਨ ਕਰ ਤ੍ਰਿਸ਼ਨਾ ਧਰਾਪੈ, ਭੇਖਿਆ ਨੇਕਿਆ ਗੰਨੀ ਬੁੱਝੈ, ਕੋਟੋ ਪਾਵਦਰ ਗਾਨੀ ਸਿੱਜੈ, ਛੂਟ ਸਨਾਹੀ ਊ ਪਿਆਲ, ਮੋਹਿ ਵਿਆਪੈ ਮਾਇਆ ਜਾਲ, ਅਵਰ ਕਰਤੂਤ ਸਗਲੀ ਜਮਡਾਨੈ, ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੈ, ਹਰ ਕਾ ਨਾਮ ਜਪ ਦੁਖ ਜਾਏ, ਨਾਨਕ ਬੋਲੈ ਸਹਿਜ ਸੁਭਾਏ, ਚਾਰ ਪਦਾਰਥ ਜੇ ਕੋ ਮੰਗੈ ਸਾਧ ਜਿਨ੍ਹਾਂ ਕੀ ਸੇਵਾ ਲਾਗੈ, ਜੇ ਕੋ ਆਪਣਾ ਦੁੱਖ ਮਿਟਾਵੈ, ਹਰ ਹਰ ਨਾਮ ਹਿਰਦੈ ਸਰ ਗਾਵੈ, ਜੇ ਕੋ ਆਪਣੀ ਸੋਭਾ ਲੋਰੈ ਸਾਧ ਸੰਗ ਹਉਮੈ ਸੂਰੈ, ਜੇ ਕੋ ਜਨਮ ਮਰਨ ਤੇ ਡਰੈ ਸਾਧ ਜਨਾ ਕੀ ਸ਼ਰਣੀ ਪਰੈ, ਜਿਸ ਜਨ ਕੋ ਪ੍ਰਭ ਦਰਸ਼ ਪਿਆਸਾ, ਨਾਨਕ ਤਾਂ ਕਹਿ ਬਲ ਬਲ ਜਾਸਾ, ਸਗਲ ਪੁਰਖ ਮੈਂ ਪੁਰਖ ਪ੍ਰਧਾਨ, ਸਾਧ ਸੰਗ ਜਾ ਕੇ ਮਿਟੈ ਬਿਮਾਨ, ਆਪਸ ਕਹੋ ਜੋ ਜਾਣੈ ਨੀਚਾ ਸੋ ਗਣੀਐ ਸਭ ਤੇ ਊਚਾ, ਜਾ ਕਾ ਮਨ ਹੋਏ ਸਗਲ ਕੀਰੀ ਨਾ, ਹਰ ਹਰ ਨਾਮ ਤਿਨ ਘਟ ਘਟ ਚੀਨਾ, ਮਨ ਆਪਣੇ ਤੇ ਬੁਰਾ ਮਿਟਾਨਾ, ਪੇਖੈ ਸਗਲ ਸਹਿਤ ਸਾਜਨਾ, ਸੁਖ ਦੁਖ ਜਨ ਸਮ ਦ੍ਰਿਸ਼ਟੀਤਾ, ਨਾਨਕ ਪਾਪ ਪੁੰਨ ਨਹੀਂ ਲਿਪਾ, ਨਿਰਧਨ ਕਉ ਧਨ ਤੇਰੋ ਨਾਉ, ਨਥਾਵੇ ਕੋ ਨਾਉ, ਤਿਰ ਥਾਉ ਨਿਮਾਣੇ ਕੋ ਪ੍ਰਭ ਤੇਰੋ ਮਾਨ, ਸਗਲ ਘਟਾਂ ਕੋ ਦੇਵੋ ਦਾਨ, ਕਰਨ ਕਰਾ ਬਨਹਾਰ ਸੁਆਮੀ, ਸਗਲ ਘਟਾਂ ਕੇ ਅੰਤਰ ਜਾਮੀ, ਆਪਣੀ ਗਤ ਮਿਤ ਜਾਨੋ ਆਪੇ, ਆਪਣ ਸੰਗ ਆਪ ਪ੍ਰਭ ਰਾਤੀ, ਤੁਮਰੀ ਉਸਤ ਤੁਮ ਤੇ ਹੋਏ, ਨਾਨਕ ਕਬਰ ਨ ਜਾਣ ਸਕੋਏ, ਸਰਬ ਧਰਮ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ, ਸਗਲ ਕਿਰਿਆ ਮੈਂ ਉੱਤਮ ਕਰਿਆ, ਸਾਧ ਸੰਗ ਦੁਰਮਤ ਮਲ ਹਿਰਿਆ, ਸਗਲ ਉੱਦਮ ਮੈਂ ਉੱਦਮ ਭਲਾ, ਹਰ ਕਾ ਨਾਮ ਜਪੋ ਜੀ ਸਦਾ, ਸਗਲ ਬਾਣੀ ਮੈਂ ਅੰਮ੍ਰਿਤ ਬਾਣੀ, ਹਰ ਕੋ ਜਸੁਨ ਰਸਨ ਬਖਾਨੀ, ਸਗਲ ਥਾਨ ਤੇ ਉੱਤਮ ਥਾਨ, ਨਾਨਕ ਜਿਹ ਘਟ ਵਸੈ ਹਰ ਨਾਮ। ਸਲੋਕ ਨਿਰਗੁਣੀ ਯਾਰ ਇਆਣਿਆ, ਸੋ ਪ੍ਰਭ ਸਦਾ ਸੰਭਾਲ, ਜਿਨ ਕੀਆ ਤਿਸ ਚੀਤ ਰੱਖ, ਨਾਨਕ ਨਿਭਹੀ ਨਾਲ। ਅਸ਼ਟਪਦੀ ਰਮਈਆ ਕੇ ਗੁਣ ਚੇਤ ਪੁਰਾਣੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ, ਜਿੰਤੂ ਸਾਜ ਸਵਾਰ ਸ਼ਿੰਗਾਰਿਆ, ਗਰਭ ਅਗਨ ਮਹਿ ਜਿਨਹਿ ਉਬਾਰਿਆ, ਬਾਰ ਬਵਸਥਾ ਤੁਝੇ ਪਿਆਰੈ, ਦੂਧ ਭਰ ਜੋਬਨ ਭੋਜਨ ਸੁਖ ਸੂਦ, ਬਿਰਧ ਭਇਆ ਉਪਰ ਸਖ ਸੈਨ, ਮੁਖ ਅਭਿਆਉ ਬੈਠ ਕੋ ਦੈਨੇ, ਨਿਰਗੁਣ ਗੁਣ ਕਛੂ ਨ ਬੂਝੈ, ਬਖਸ਼ ਲਿਓ ਤਉ ਨਾਨਕ ਸੀ ਜੈ, ਜਿਹ ਪ੍ਰਸਾਰ ਧਰ ਉਪਰ ਸੁਖ ਵਸੈ, ਸੁਤ ਭਰਾਤ ਮੀਤ ਬੰਦਤਾ ਸਿੰਘਾਸੈ, ਜਿਹ ਪ੍ਰਸਾਦ ਪੀਵੈ ਸੀਤਲ ਜਲਾ, ਸੁਖਦਾਈ ਪਵਨ ਪਾਵਕ ਅਮੁੱਲਾ, ਜਿਹ ਪ੍ਰਸਾਦ ਭੋਗੈ ਸਭ ਰਸਾ, ਸਗਲ ਸਮੱਗਰੀ ਸੰਗ ਸਾਥ ਬਸਾ, ਦੀਨੇ ਹਸਤ ਪਾਮ ਕਰਨ ਨੇਤਰ ਰਸਨਾ, ਦੀਨੇ ਹਸਤ ਪਾਮ ਕਰਨ ਨੇਤਰ ਰਸਨਾ, ਤਿਸੈ ਤਿਆ ਗਿਆ ਵਰਸੰਗ ਰਚਨਾ, ਐਸੇ ਦੋਖ ਮੂੜ ਅੰਧ ਵਿਆਪੇ, ਨਾਨਕ ਕਾਢ ਲਿਓ ਪ੍ਰਭ ਆਪੇ, ਆਦਿ ਅੰਤ ਜੋ ਰੱਖਣ ਹਾਰ, ਤਿਸਿਓ ਪ੍ਰੀਤ ਨ ਕਰੈ ਗਵਾਰ, ਜਾਂ ਕੀ ਸੇਵਾ ਨਵ ਨਿਧ ਪਾਵੈ, ਤਾਂ ਸਿਉ ਮੂੜਾ ਮਨ ਨੇ ਲਾਵੈ, ਜੋ ਠਾਕੁਰ ਸਰ ਸਦਾ ਹਜ਼ੂਰੇ, ਤਾਂ ਕੋ ਅੰਧਾ ਜਾਣਤ ਦੂਰੇ, ਜਾਂ ਕੀ ਟਹਿਲ ਪਾਵੈ ਦਰਗਾਹ ਮਾਨ, ਤਿਸੇ ਵਸਾਰੈ ਮੁਗਧ ਅਜਾਨ, ਸਦਾ ਸਦਾ ਏ ਭੂਲਨ ਹਾਰ, ਨਾਨਕ ਰਾਖਣ ਹਾਰ ਅਪਾਰ, ਰਤਨ ਤਿਆਗ ਕੌਡੀ ਸੰਗ ਰਚੈ, ਸਾਧ ਛੋੜ ਝੂਠ ਸੰਗ ਬਚੈ, ਜੋ ਛੱਡਣਾ ਸੋ ਅਸਥਿਰ ਕਰ ਮਾਨੈ, ਜੋ ਹੋਵਣ ਸੋ ਦੂਰ ਪਰਾਨੈ, ਛੋਟ ਜਾਏ ਤਿਸਕਾ ਸ਼ਰਮ ਕਰੈ, ਸੰਗ ਸਹਾਈ ਤਿਸ ਪਰ ਹਰੈ, ਚੰਦਨ ਲੇ ਪਿਓ ਤਾਰੈ ਤੋਏ, ਗਰਦ ਪ੍ਰੀਤ ਭਸਮ ਸੰਘ ਹੋਏ, ਅੰਧਕੂਪ ਮੈਂ ਪਤਰ ਬਿਕਰਾਲ, ਨਾਨਕ ਕਾਢ ਲੇਹੋ ਪ੍ਰਭ ਦਇਆਲ, ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾ ਕਰ ਦਿਨ ਰਾਤ, ਬਾਹਰ ਭੇਖਣ ਤਰ ਮਲ ਮਾਇਆ, ਸ਼ਬਸ ਨਾਹੇ ਕਸ਼ ਕਰੈ ਛਪਾਇਆ, ਬਾਹਰ ਗਿਆਨ ਧਿਆਨ ਇਸ਼ਨਾਨ, ਅੰਤਰ ਵਿਆਪੈ ਲੋਭ ਸਵਾਨ, ਅੰਤਰ ਅਗਨ ਬਾਹਰ ਤਨ ਸਵਾਹ, ਗਲ ਪਾਥਰ ਕੈਸੀ ਤਰੈ ਅਥਾਹ, ਜਾਂ ਕਹਿ ਅੰਤਰ ਵਸੈ ਪ੍ਰਭਾਪ, ਨਾਨਕ ਤੀਜਨ ਸਹਿ ਸਮਾਤ, ਸੁਣਨ ਦਾ ਕੈਸੀ ਮਾਰਗ ਪਾਵੈ, ਕਰ ਗੈ ਲੇਹ ਊੜ ਨਿਭਾਵੈ, ਕਹਾਂ ਬੁਝਾਰ ਤਬੂਜੈ ਡੂਰਾ, ਨਿਸਕਈਐ ਤੋ ਸਮਝੈ ਭੂਰਾ, ਕਹਾਂ ਬਿਸ਼ਨ ਪਦ ਗਾਵੈ ਗੌਂਗ, ਜਤਨ ਕਰੈ ਤੋ ਪੀ ਸੁਰ ਭੰਗ, ਕਹਿ ਪਿੰਗਲ ਪਰਬਤ ਪਰ ਭਮਣ ਨਹੀਂ ਹੋਤ, ਊਹਾਂ ਉਸ ਗਵਨ ਕਰਤਾਰ ਕਰਨਾ ਮੈਂ, ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ, ਸੰਗ ਸਹਾਈ ਸੋ ਆਵੈ ਨਚੀਤ, ਜੋ ਬਹਿ ਰਾਈ ਤਾਂ ਸੋ ਪ੍ਰੀਤ, ਬਲੂਆ ਕੀ ਗਰੀ ਭੀਤਰ ਵਸੈ, ਆਨੰਦ ਖੇਲ ਮਾਇਆ ਰੰਗ ਰਸੈ, ਦ੍ਰਿੜ ਕਰ ਮਨ ਮਨ ਪ੍ਰਤੀਤ, ਕਾਲ ਨ ਆਵੇ ਮੂੜ ਚੀਤ, ਵੈਰ ਵਿਰੋਧ ਕਾਮ ਕ੍ਰੋਧ ਮੋਹ, ਝੂਠ ਵਿਕਾਰ ਮਹਾਂ ਲੋਭ ਧਰੋ, ਆਹੂੰ ਜੁਗਤ ਬਿਹਾਨੇ ਕਈ ਜਨਮ, ਨਾਨਕ ਰਾਖ ਲਿਓ ਆਪਣ ਕਰ ਕਰਮ, ਤੂੰ ਠਾਕੁਰ ਤੁਮ ਪੈ ਅਰਦਾਸ, ਜੀ ਉਪਨ ਸਭ ਤੇਰੀ ਰਾਸ, ਤੁਮ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮੈਂ ਸੂਖ ਹਨੇਰੇ, ਕੋਈ ਨਾ ਜਾਣੈ ਤੁਮਰਾ ਅੰਤ, ਉੱਚੇ ਤੇ ਉੱਚਾ ਭਗਵੰਤ, ਸਗਲ ਸਮੱਗਰੀ ਤੁਮਰੈ ਸੂਤਰ ਧਾਰੀ, ਤੁਮ ਤੇ ਹੋਏ ਸੁਆਗਿਆਕਾਰੀ, ਤੁਮਰੀ ਗਤ ਮਿਤ ਤੁਮ ਹੀ ਜਾਨੀ, ਨਾਨਕ ਦਾ ਸਦਾ ਕੁਰਬਾਨੀ, ਸਲੋਕ ਦੇਣ ਹਾਰ ਪ੍ਰਭ ਛੋੜ ਕੈ, ਲਾਗੈ ਆਣ ਸਵਾਏ, ਨਾਨਕ ਕਹੂੰ ਨਾ ਸੀ ਜਈ, ਬਿਨ ਨਾਵੇਂ ਪਤ ਜਾਏ। ਅਸ਼ਟਪਦੀ ਦਸ ਵਸਤੂਲੇ ਪਾਛੈ ਪਾਵੈ, ਇੱਕ ਬਸਤ ਕਾਰਨ ਬਿਖੋਟ ਗਵਾਵੈ, ਇੱਕ ਭੀਨਾ ਦੇ ਦਸ ਪੀ ਹਿਰਲੇ, ਤਉ ਮੂੜਾ ਕਹੁ ਕਹਾਂ ਕਰੇ, ਜਿਸ ਠਾਕੁਰ ਸਿਉ ਨਾਹੀ ਚਾਰਾ, ਤਾਂ ਕੋ ਕੀਜੈ ਸਦ ਨਮਸਕਾਰਾ, ਜਾ ਕੈ ਮਨ ਲਾਗਾ ਭਰਮ ਮੀਠਾ, ਸਰਬ ਸੂਖ ਤਾਂ ਹੋਮਨ ਬੂਠਾ, ਜਿਸ ਜਨ ਆਪਣਾ ਹੁਕਮ ਮਨਾਇਆ, ਸਰਬ ਥੋਕ ਨਾਨਕ ਤਨ ਪਾਇਆ, ਅਗਣਤ ਸ਼ਾਹ ਆਪਣੀ ਦੇ ਰਾਸ, ਖਾਤ ਪੀਤ ਵਰਤੇ ਨੰਦ ਉਲਾਸ, ਆਪਣੀ ਅਮਾਨ ਕਛ ਬਹੁਰ ਸ਼ਾਹ ਲੈ, ਅਗਿਆਨੀ ਮਨ ਰੋਸ ਕਰੇ, ਆਪਣੀ ਪ੍ਰਤੀਤ ਆਪ ਹੀ ਖੋਵੈ, ਬਹੁਰ ਉਸਕਾ ਵਿਸ਼ਵਾਸ ਨ ਹੋਵੈ, ਜਿਸ ਕੀ ਬਸਤ ਤਿਸ ਆਗੈ ਰੱਖੈ, ਪ੍ਰਭ ਕੀ ਆਗਿਆ ਮਾਨੈ ਮੱਤ ਹੈ, ਉਸ ਤੇ ਚੌਗੁਣ ਕਰੈ ਨਿਹਾਲ, ਨਾਨਕ ਸਾਹਿਬ ਸਦਾ ਦਇਆਲ, ਅਨਕ ਭਾਂਤ ਮਾਇਆ ਕੇ ਹੇਤ ਸਰ ਪ੍ਰਹੂਵਤ ਜਾਣਿਆ ਨੀਤ, ਬਿਰ ਕੀ ਛਾਇਆ ਸਿਉ ਰੰਗ ਲਾਵੈ, ਉਹ ਬਿਨ ਸਹਿ ਉਹ ਮਨ ਪਛਤਾਵੈ, ਜੋਧੀ ਸਹਿ ਸੋ ਚਾਲਣ ਹਾਰ, ਲਪਟ ਰਹੋ ਤਾਂ ਅੰਧ ਅੰਧਾਰ, ਬਟਾਊ ਸਿਉ ਜੋ ਲਾਵੈ ਨਹੀਂ, ਤਾਂ ਕੋ ਹੱਥ ਨਾ ਆਵੈ, ਕੀ ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ, ਕਰ ਕਿਰਪਾ ਨਾਨਕ ਆਪ ਲੈ ਲਾਈ, ਮਿਥਿਆ ਤਨ ਧਨ ਕੁਟਾਂ ਵਸਬਾਇਆ, ਮਿਥਿਆ ਹੋਮੈ ਮਮਤਾ ਮਾਇਆ, ਮਿਥਿਆ ਰਾਜ ਜੁਵਨ ਧਨ ਬਾਲ, ਮਿਥਿਆ ਕਾਮ ਕ੍ਰੋਧ ਬਿਕਰਾਲ, ਮਿਥਿਆ ਰਥ ਹਸਤੀ ਅਸ਼ੋ ਵਸਤਰਾ, ਮਿਥਿਆ ਰੰਗ ਸੰਗ ਮਾਇਆ ਭੇਖ ਹਸਤਾ, ਮਿਥਿਆ ਧਰੋ ਮੋਹ ਅਭਮਾਨ, ਮਿਥਿਆ ਆਪਸੀ ਉਪਰ ਕਰਤ ਗੁਮਾਨ, ਅਸਤਰ ਭਗਤ ਸਾਧ ਕੀ ਸ਼ਰਨ, ਨਾਨਕ ਜਪ ਜਪ ਜੀਵੈ ਹਰ ਕੇ ਚਰਨ, ਮਿਥਿਆ ਸ਼ਰਵਣ ਪਰ ਨਿੰਦਾ ਸੁਣੈ, ਮਿਥਿਆ ਹਸਤ ਪਰ ਦਰਬ ਕੁਹਿਰੈ, ਮਿਥਿਆ ਨੇਤਰ ਭੇਖਤ ਪਰ ਤੇ ਰੂਪਾਂਦ, ਮਿਥਿਆ ਰਸਨਾ ਪੂਜਨ ਅਨੁਸਵਾਦ, ਮਿਥਿਆ ਚਰਨ ਪਰ ਵਿਕਾਰ ਕੁਤਾਵੈ, ਮਿਥਿਆ ਮਨ ਪਰ ਲੋਭ ਲੁਭਾਵੈ, ਮਿਥਿਆ ਤਨ ਹੀ ਪਰ ਵਿਕਾਰਾ, ਮਿਥਿਆ ਬਾਸ ਲਈ ਵਿਕਾਰਾ, ਬਿਨ ਬੂਜੇ ਮਿਥਿਆ ਸਭ ਭਾਏ ਸਫਲ ਦੇ, ਨਾਨਕ ਹਰ ਹਰ ਨਾਮ ਲਈ, ਬਿਰਥੀ ਸਾਖਤ ਕੀ ਆਰ ਜਾ ਸਾਚ ਬਿਨਾ ਕਹਿ ਹੋਵ ਸੂਚਾ, ਬਿਰਥਾ ਨਾਮ ਬਿਨਾ ਤਨ ਅੰਧ, ਮੁਖ ਆਵਤਾਂ ਕਹਿ ਦੁਰਗੰਧ, ਬਿਨ ਸਿਮਰਨ ਦਿਨ ਰਹਿਣ ਬਿਰਥਾ ਵਿਹਾਈ, ਮੇਘ ਬਿਨਾ ਜਿਉਂ ਖੇਤੀ ਜਾਏ, ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ, ਜੋ ਕਿਰਪਨ ਕੇ ਨਾਰਥ ਦਾਨ, ਧੰਨ ਧੰਨ ਤੇ ਜਾਂਜੇ ਘਟ ਬਸਿਓ ਹਰ ਨਾਉ, ਨਾਨਕ ਤਾਂ ਕਹਿ ਬਲ ਬਲ ਜਾਉ, ਰਹਿਤ ਅਵਰ ਕਾ ਸ਼ਵਰ ਕਮਾਵਤ, ਮਨ ਨਹੀਂ ਪ੍ਰੀਤ ਮੁੱਖੋਂ ਗੰਢ ਲਾਵਤ, ਜਾਣਨ ਹਾਰ ਪ੍ਰਭੂ ਪ੍ਰਬੀਨ, ਬਾਹਰ ਭੇਖ ਨ ਕਾਹੂ ਭੀਨ, ਅਵਰ ਉਪਦੇਸ਼ ਆਪ ਨਾ ਕਰੈ, ਆਪਤ ਜਾਪਤ ਜਨਮੈ ਮਰੈ, ਜਿਸ ਕੈ ਅੰਤਰ ਬਸੈ ਨਿਰੰਕਾਰ, ਤਿਸ ਕੀ ਸੀਖ ਤਰੈ ਸੰਸਾਰ, ਜੋ ਤੁਮ ਭਾਨੇ ਤਿਨ ਪ੍ਰਭ ਜਾਤਾ, ਨਾਨਕ ਕੁੰਜਨ ਚਰਨ ਪਰਤ, ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੈ, ਆਪਣਾ ਕੀ ਆਇਆ ਪੈਮਾਨੈ, ਆਪੈ ਆਪ ਆਪ ਕਰਤ ਨਬੇਰਾ, ਕਿਸੈ ਦੂਰ ਜਨਾਵਤ ਕਿਸੈ ਬੁਝਾਵਤ ਨੀਰਾ, ਉਹ ਭਾਵ ਸਿਆਣਪ ਸਗਲ ਤੇ ਰਹਿਤ, ਸਭ ਕਹ ਜਾਣੈ ਆਤਮ ਕੀ ਰਹਿਤ, ਜਿਸ ਭਾਵੈ ਤਿਸ ਲਏ ਲੜ ਲਾਏ, ਥਾਨ ਥਨੰਤਰ ਰਹਿ ਸਮਾਏ, ਸੋ ਸੇਵਕ ਜਿਸ ਕਿਰਪਾ

ਏਕ ਆਸ ਹਰ ਮਨ ਰੱਖੋ, ਨਾਨਕ ਦੁਖ ਭਰਮ ਭਉ ਜਾਏ। ਅਸ਼ਟਪਦੀ ਮਨੁੱਖ ਕੀ ਟੇਕ, ਬ੍ਰਿਥੀ ਸਭ ਜਾਨ, ਦੇਵਨ ਕਉ ਏਕੈ ਭਗਵਾਨ, ਜਿਸ ਕੈ ਦੀਏ ਰਹਿ ਅਗਾਏ, ਬਹੁਰ ਨਾ ਤ੍ਰਿਸ਼ਨਾ ਲਾਗੈ ਆਏ। ਮਾਰੈ ਰਾਖੈ ਏਕੋ ਆਪ, ਮਨੁੱਖ ਕੈ ਕਿਛੁ ਨਾਹੀ ਹਾਥ, ਤਿਸਕਾ ਹੁਕਮ ਬੂਝ ਸੁਖ ਹੋਏ, ਤਿਸਕਾ ਨਾਮ ਰਖ ਕੰਠ ਪਰੋਏ, ਸਿਮਰ ਸਿਮਰ ਸਿਮਰ ਪ੍ਰਭ ਸੋਏ, ਨਾਨਕ ਬਿਘਨ ਨ ਲਾਗੈ ਕੋਏ। ਉਸਤਤ ਮਨ ਮੈਂ ਕਰ ਨਿਰੰਕਾਰ, ਕਰ ਮਨ ਮੇਰੇ ਸਤ ਵਿਵਹਾਰ, ਨਿਰਮਲ ਰਸਨਾ ਅੰਮ੍ਰਿਤ ਪੀਓ, ਸਦਾ ਸੁਹੇਲਾ ਕਰ ਲੈ ਜੀਓ, ਨੈਣੋ ਪੇਗ ਠਾਕੁਰ ਕਾ ਰੰਗ, ਸਾਧ ਸੰਗ ਬਿਨ ਸਹਿ ਸਭ ਸੰਗ, ਚਰਨ ਚਲੋ ਮਾਰ ਗੋਬਿੰਦ, ਮਿਟੈ ਪਾਪ ਜਪੀਏ ਹਰ ਬਿੰਦ, ਕਰ ਹਰ ਕਰਮ ਸਰਵਣ ਹਰ ਕਥਾ, ਹਰ ਦਰਗਾਹ ਨਾਨਕ ਉਜਲ ਮੱਥਾ, ਬੜ ਭਾਗੀ ਤੇ ਜਨ ਜਗ ਮਾਹੇ, ਸਦਾ ਸਦਾ ਹਰ ਕੇ ਗੁਣ ਗਾਹੇ। ਰਾਮ ਨਾਮ ਜੋ ਕਰੈ ਵਿਚਾਰ, ਸੇ ਧਨਵੰਤ ਗਨੀ ਸੰਸਾਰ, ਮੰਤਨ ਮੁਖ ਬੋਲੈ ਹਰ ਮੁਖੀ, ਸਦਾ ਸਦਾ ਜਾਣੋ ਤੇ ਸੁਖੀ, ਏਕੋ ਏਕ ਏਕ ਪਛਾਨੈ, ਇਤ ਉਤ ਕੀਓ ਸੋ ਜੀ ਜਾਣੈ। ਨਾਮ ਸੰਗ ਜਿਸ ਕਾ ਮਨ ਮਾਨਿਆ, ਨਾਨਕ ਤਿਨੈ ਨਿਰੰਜਨ ਜਾਣਿਆ, ਗੁਰਪ੍ਰਸਾਦ ਆਪਣੇ ਆਪ ਸੁਝੈ, ਤਿਸ ਕੀ ਜਾਣੋ ਤ੍ਰਿਸ਼ਨਾ ਬੁਝੈ, ਸਾਧ ਸੰਗ ਹਰ ਹਰ ਜਸ ਕੈਤ, ਸਰਬ ਰੋਗ ਤਿਓ ਹਰ ਜਨ ਰਹਿਤ, ਅਨ ਦਿਨ ਕੀਰਤਨ ਕੇਵਲ ਬਖਿਆਨ, ਗ੍ਰਿਸਤ ਮੈਂ ਸੋਈ ਨਿਰਬਾਨ, ਏਕ ਉਪਰ ਜਿਸ ਜਨ ਕੀ ਆਸਾ, ਤਿਸ ਕੀ ਕੱਟੀ ਜਮ ਕੀ ਫਾਸਾ, ਪਾਰ ਬ੍ਰਹਮ ਕੀ ਜਿਸ ਮਨ ਭੂਖ, ਨਾਨਕ ਤਿਸੈ ਨ ਲਾਗੈ ਦੂਖ, ਜਿਸ ਕੋ ਹਰ ਭਰਮ ਮਨ ਚਿਤ ਆਵੈ, ਸੋ ਸੰਤ ਸੁਹੇਲਾ ਨਹੀਂ ਡੁਲਾਵੈ, ਜਿਸ ਪ੍ਰਭ ਆਪਣਾ ਕਿਰਪਾ ਕਰੈ, ਸੋ ਸੇਵਕ ਕੋ ਕਿਸਤੀ ਡਰੈ, ਜੈਸਾ ਸਤ ਐਸਾ ਦ੍ਰਿਸ਼ਟਾਇਆ, ਆਪਣੇ ਕਾਰਜ ਮੈਂ ਆਪ ਸਮਾਇਆ, ਸੋਦਤ ਸੋਦਰ ਸੋਦਰ ਸੀ ਜਿਆ।

ਗੁਰਪ੍ਰਸਾਦ ਤਤ ਸਭ ਬੂਝਿਆ, ਜਬ ਦੇਖੋ ਤਬ ਸਭ ਕੁਛ ਮੂਲ, ਨਾਨਕ ਸੋ ਸੂਖਮ ਸੋਈ ਅਸਥੂਲ, ਨਾ ਕਿਛ ਜਨਮੈ ਨਾ ਕਿਛ ਮਰੈ, ਆਪਣ ਚਲੇ ਤੇ ਆਪ ਹੀ ਕਰੈ, ਆਵਨ ਜਾਵਨ ਦ੍ਰਿਸ਼ਟ ਅਨ ਦ੍ਰਿਸ਼ਟ, ਆਗਿਆਕਾਰੀ ਧਾਰੀ ਸਭ ਸ੍ਰਿਸ਼ਟ, ਆਪੇ ਆਪ ਸਗਲ ਮੈਂ ਆਪ ਅਨਕ, ਜੁਗਤ ਰਾਜ ਥਾਪਿਓ ਥਾਪਿ, ਅਵਿਨਾਸ਼ੀ ਨਾਹੀ ਕਿਛ ਖੰਡ, ਧਾਰਨ ਧਾਰਿ ਹੋ ਬ੍ਰਹਮੰਡ, ਅਲਾਖਿਅ ਭਿਉ ਪੁਰਖ ਪ੍ਰਤਾਪ, ਆਪ ਜਪਾਏ ਤਾ ਨਾਨਕ ਜਾਪ, ਜਿਨ ਪ੍ਰਭ ਜਾਤਾ ਸੋ ਸ਼ੋਭਾ ਬੰਦ, ਸਗਲ ਸੰਸਾਰ ਉਧਰੇ ਤਨ ਮੰਦ, ਪ੍ਰਭ ਕੇ ਸੇਵਕ ਸਗਲ ਉਧਾਰਨ, ਪ੍ਰਭ ਕੇ ਸੇਵਕ ਦੁਖ ਵਿਸਾਰਨ, ਆਪੇ ਮੇਹ ਲਏ ਕਿਰਪਾਲ, ਗੁਰ ਕਾ ਸ਼ਬਦ ਜਪੈ ਨਿਹਾਲ, ਉਨਕੀ ਸੇਵਾ ਸੋਈ ਲਾਗੈ, ਜਿਸਨੂੰ ਕਿਰਪਾ ਕਰੈ ਬੜ ਭਾਗੈ, ਨਾਮ ਜਪਤ ਪਾਵੈ ਵਿਸ਼ਰਾਮ, ਨਾਨਕ ਤਿਨ ਪੁਰ ਕੋ ਊਤਮ ਕਰਮਾਨੋ, ਜੋ ਕੁਛ ਕਰੈ ਸੋ ਪ੍ਰਭ ਕੈ ਰੰਗ, ਸਦਾ ਸਦਾ ਬਸੈ ਹਰ ਸੰਗ, ਸਹਿਜ ਸੁਭਾਵੈ ਹੋਵੈ ਸੋ ਹੋਈ, ਸਹਿਜ ਸੁਭਾਈ ਹੋਵੇ ਸੋ ਹੋਏ, ਕਰਨੇ ਹਰ ਪਛਾਣੈ ਸੋਏ, ਪ੍ਰਭ ਕਾ ਕੀਆ ਜਨ ਮੀਠ ਲਗਾਨਾ, ਜੈਸਾ ਸਾ ਤੈਸਾ ਦ੍ਰਿਸ਼ਟਾਨਾ, ਜਿਸ ਤੇ ਉਪਜੇ ਤਿਸ ਮਾਹੇ ਸਮਾਏ, ਓਏ ਸੁਖ ਨਿਧਾਨੀ ਓਨੋ ਬਣ ਆਏ, ਆਪਸ

प्रभु व्यर्था जानन हार, जाके सिमरन उदरिय नानक तिस बलहार। अष्टपदी टूटी गांडन हार गोपाल, सर्ब जिया आपे प्रतपाल, सगल की चिंता जिस मन माहे, तिसते बिरथा कोई नाहे। रे मन मेरे सदा हर जाप, अविनाशी प्रभा पे आप, आपन किया कशु ना होए, जे सौ प्राणी लोचै कोय, तिसमें नाही तिरे किश काम, गत नानक जापी कर नाम। रूपवंत होए नाही मोह, प्रभ की जोत सगल कट सो है, तनवंता होए क्या को गर्भ है, जा सब कुछ तिसका दिया दर्भ है, अत सूरा जे को कहावै, प्रभ की कला बिना कहता वै, जे को होए बह दातार, तिस दिन हर जाने गावार, जिस गुर प्रसाद टूटे हौ रोग, नानक सोजन सदा अरोग, ज्यो मंदर को थम थमण, त्यों गुर का शब्द मन अस्थमण, ज्यो पाखाण नाव चढ़त रह, प्राणी गुर चरण लगत नस्तर, ज्यो अंधकार दीपक प्रगाश, गुरदर्शन देख मन होए बिगास, ज्यो महा उद्यान में मार्ग पावे, त्यों साधु संग मिल जोत प्रटावे, तन संतन की बांचो धूर, नानक की हर लोचा पूर, मन मूर्ख का हे बिरलाइया, पुरब लिखे का लिखिया पाइया, दुख सुख प्रभ दे मनहार, अवर त्याग तू तिसे चितार, जो कश करे सोई सुखमान, पूला काहे फिरे अजान, कौन बसते आई तेरे संग, लपट रहे रस लोभी पतंग, राम नाम जप हिरदे माहे, नानक पत सेती कर जाए, जिस वखर को लैण तू आया, राम नाम संतन कर पाया, ताज अब मान ले हो मन मोल, राम नाम हिरदे मैं तोल, लाद खेप संतां संचाल, अवर त्याग बिखिया जंजाल, तन तन कह सब कोय, मुख उजल हर दरगाह सोए, ए वापार विरला वापार है, नानक तां कह सदब लिहार है, चरण सार के तोए तोए पियो, अर्प सार को अपना जियो, सार की तूर करो इशनान, साधु पर जाइए कुर्बान, साध सेवा बड़ भागी पाइए, साध संग हर कीर्तन गाई है, अनक बिघनते साधु राखै, हर गुण गाय अमृत रस चाखै, उट गई संतां दर आया, सर्व सुख नानक ते पाया, मृतक को जीवालन हार, भूखे को देवते आधार, सर्ब निधान जा की दृष्टि माहे, पुरब लिखे का लैणा पाए, सब कह तिसका वो करना जोग, तिस बिन दूसर हुआ ना होग, जप जन सदा सदा दिन रैणी, सब ते उच निर्मले करणी, कर कृपा जिसको नाम दिया, नानक सोजा निर्मल थिया, जाके मन गुर की प्रतीत, तिस जन आवे हर प्रवचीत, भगत भगत सुनिया ते लोए, जाके हिरदय एक होए, सच करनी सच तां की रहत, सच हिरदय सत मुख कहत, साची दृष्ट साचा आकार, सच वरत साचा पासार, पार ब्रह्म जिन सच कर जाता, नानक सोजन सच समाता, सलोक रूप नरेख नरंग केश, त्रे गुण ते प्रभ भेना, तिसे बजाए नानका, जिस होवै सो परसाना। अष्टपदी अविनाशी प्रभ मन में राख, मानो की तू प्रीत त्याग, तिस्ते पर नहीं किशकोए, सर्व निरंतर एको सोए, आपे बीना आपे दाना, गैर गंभीर गहीर सुजाना, पार ब्रह्म परमेश्वर गोबिंद, कृपा निधान दयाल बख्शांद, साथ तेरे की चरणी पाओ, नानक कै मन ए नराओ, मनसा पूर्ण शरणा जोग, जो कर पाया सोई होग, हरन भरन जाकर नित्र फोर, तिसका मंत्र न जाने होर, आनंद रूप मंगल सद जाकै, सर्व थोक सुनिया कर ताकै, राज में राज जोग में जोगी, तप में तपीशर गृहस्थ में भोगी, त्याए त्याए भगतां सुख पाया, नानक तिस पुरख का किने अंत ना पाया, जाकी लीला की मित नाहे, सगल देव हारे अवगाह है, पिता का जन्म के जाने पूत, सगल पुरोई अपने सूर, सुमत ज्ञान ध्यान जंदी, जनदास नाम त्या मैं सी, ते गुण मैं जा को परमाए, जन्म रह फिरिया वै जाए, ऊंच नीच तिसके अस्थान, जैसा जिनावै तैसा नानक जान, नाना रूप नाना जाके रंग, नाना पे करें करंग, नाना बिद कीनो विस्तार, प्रभे विनाशी एक अंकार, नाना चलित करे खिन माहे, पूरे पूर्ण सब ठाए, नाना बिद कर बणत बनाई, अपनी कीमत आपे पाई, सब घट तिसके सब तिसके ठाओ, जप जप जीवै नानक हर नाओ,
ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਨਾਮ ਕੇ ਧਾਰੇ ਸਿਮਰਤ ਵੇਦ ਪੁਰਾਣ, ਨਾਮ ਕੇ ਧਾਰੇ ਸੁਣਨ ਗਿਆਨ ਧਿਆਨ, ਨਾਮ ਕੇ ਧਾਰੇ ਆਕਾਸ਼ ਪਾਤਾਲ, ਨਾਮ ਕੇ ਧਾਰੇ ਸਗਲੇ ਆਕਾਰ, ਨਾਮ ਕੇ ਧਾਰੇ ਪੁਰੀਆਂ ਸਭ ਭਵਨ, ਨਾਮ ਕੇ ਸੰਗ ਉਦਰੇ ਸੁਣ ਸ਼੍ਰਮਣ ਕਰ ਕਿਰਪਾ, ਜਿਸ ਆਪਣੇ ਨਾਮ ਲਾਏ ਨਾਨਕ ਚੌਥੇ ਪਦ ਮੈਂ, ਸੋ ਜਨ ਗਤ ਪਾਏ। ਰੂਪ ਸਤ ਜਾਂ ਕਾ ਸਤ ਸਥਾਨ, ਪੁਰਖ ਸਤ ਕੇਵਲ ਪ੍ਰਧਾਨ, ਕਰਤੂਤ ਸਤ ਸਤ ਜਾਂ ਕੀ ਬਾਣੀ, ਸਤ ਪੁਰਖ ਸਭ ਮਾਹਿ ਸਮਾਣੀ, ਸਤ ਕਰਮ ਜਾਂ ਕੀ ਰਚਨਾ, ਸਤ ਮੂਲ ਸਤ ਸਤ ਉਤਪਤ, ਸਤ ਕਰਣੀ ਨਿਰਮਲ ਨਿਰਮਲੀ, ਜਿਸੈ ਬੁਝਾਏ ਤਿਸੈ ਸਭ ਭਲੀ, ਸਤ ਨਾਮ ਪ੍ਰਭ ਕਾ ਸੁਖਦਾਈ, ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ, ਸਤ ਬਚਨ ਸਾਧੂ ਉਪਦੇਸ਼, ਸਤ ਤੇ ਜਨ ਜਾਂ ਕੇ ਹਿਰਦੈ ਪ੍ਰਵੇਸ਼, ਸਤ ਨਰਤ ਬੂਝੈ ਜੇ ਕੋਇ, ਨਾਮ ਜਪ ਤਾਂ ਕੀ ਗਤ ਹੋਏ, ਆਪ ਸਤ ਕੀਆ ਸਭ ਸਤ, ਆਪੇ ਜਾਣੈ ਆਪਣੀ ਮਿਤ ਗਤ, ਜਿਸ ਕੀ ਸ੍ਰੇਸ਼ਟ ਸੁ ਕਰਨੈ ਹਾਰ, ਅਵਰ ਨ ਬੂਝ ਕਰਤ ਵਿਚਾਰ, ਕਰਤੇ ਕੀ ਮਿਤ ਨ ਜਾਣੈ ਕੀਆ, ਨਾਨਕ ਜੋਤਿ ਭਾਵੈ ਸੁ ਵਰਤੀਆ, ਬਿਸਮਨ ਬਿਸਮ ਭਏ ਬਿਸਮਾਦ, ਜਿਨ ਬੂਝਿਆ ਤਿਸਾਇਆ ਸਵਾਦ, ਪ੍ਰਭ ਕੈ ਰੰਗ ਰਾਜ ਜਨ ਰਹੀ, ਗੁਰ ਕੈ ਬਚਨ ਪਦਾਰਥ ਲਹੀ, ਓਏ ਦਾਤੇ ਦੁੱਖ ਕਾਟਣਹਾਰ, ਜਾਂ ਕੈ ਸੰਗ ਤਰੈ ਸੰਸਾਰ, ਜਨ ਕਾ ਸੇਵਕ ਸੋ ਵਡ ਭਾਗੀ, ਜਨ ਕੈ ਸੰਗ ਏਕ ਲਿਵ ਲਾਗੀ, ਗੁਣ ਗੋਬਿੰਦ ਕੀਰਤਨ ਜਨ ਗਾਵੈ, ਗੁਰ ਪ੍ਰਸਾਦ ਨਾਨਕ ਫਲ ਪਾਵੈ, ਸਲੋਕ ਆਦ ਸੱਚ ਜੁਗਾਦ ਸੱਚ ਹੈ ਭੇ ਸੱਚ, ਨਾਨਕ ਹੋਸੀ ਭੇ ਸੱਚ। ਅਸ਼ਟਪਦੀ ਚਰਨ ਸਤ ਸਤ ਪਰ ਸੰਹਾਰ, ਪੂਜਾ ਸਤ ਸਤ ਸੇਵਦਾਰ, ਦਰਸ਼ਨ ਸਤ ਸਤ ਭੇਖਣਹਾਰ, ਨਾਮ ਸਤ ਸਤ ਧਿਆਵਣਹਾਰ, ਆਪ ਸਤ ਸਤ ਸਭ ਧਾਰੀ, ਆਪੇ ਗੁਣ ਆਪੇ ਗੁਣਕਾਰੀ, ਸ਼ਬਦ ਸਤ ਸਤ ਪ੍ਰਭ ਬਖਤਾ, ਸੁਰਤ ਸਤ ਸਤ ਜਸ ਸੁਣਤਾ, ਬੁਝਣ ਹਰ ਕਉ ਸਤ ਸਭ ਹੋਏ, ਨਾਨਕ ਸਤ ਸਤ ਪ੍ਰਭ ਸੋਏ। ਸਤ ਸਰੂਪ ਹਿਰਦੈ ਜਿਨ ਮਾਨਿਆ, ਕਰਨ ਕਰਾਵਣ ਤਿਨ ਮੂਲ ਪਛਾਣਿਆ, ਜਾਂ ਕਹਿ ਹਿਰਦੈ ਵਿਸ਼ਵਾਸ ਪ੍ਰਭ ਆਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ, ਪੈ ਤੇ ਨਿਰਭ ਹੋਏ ਬਸਾਨਾ, ਜਿਸ ਤੇ ਉਪਜਿਆ ਤਿਸ ਮਾਹਿ ਸਮਾਨਾ, ਬਸਤ ਮਾਏ ਲਈ ਬਸਤ ਗੜਾਈ, ਤਾਂ ਕੋ ਭਿੰਨ ਨਾ ਕਹਿਣਾ ਜਾਈ, ਬੂਝੈ ਬੂਝਣ ਹਰ ਵਿਵੇਕ, ਨਾਰਾਇਣ ਮਿਲੇ ਨਾਨਕ ਏਕ, ਠਾਕੁਰ ਕਾ ਸੇਵਕ ਆਗਿਆਕਾਰੀ, ਠਾਕੁਰ ਕਾ ਸੇਵਕ ਸਦਾ ਪੁਜਾਰੀ, ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ, ਠਾਕੁਰ ਕੇ ਸੇਵਕ ਕੀ ਨਿਰਮਲ ਰੀਤ, ਠਾਕੁਰ ਕੋ ਸੇਵਕ ਜਾਣੈ ਸੰਗ, ਪ੍ਰਭ ਕਾ ਸੇਵਕ ਨਾਮ ਕੈ ਰੰਗ, ਸੇਵਕ ਕੋ ਪ੍ਰਭ ਪਾਲਣਹਾਰਾ, ਸੇਵਕ ਕੀ ਰਾਖੈ ਨਿਰੰਕਾਰਾ, ਸੋ ਸੇਵਕ ਚਿਸ ਦਇਆ ਪ੍ਰਭ ਧਾਰੈ, ਨਾਨਕ ਸੋ ਸੇਵਕ ਸਾਸ ਸਾਸ ਮਾਰੈ, ਆਪਣੇ ਜਨ ਕਾ ਪਰਦਾ ਢੱਕੈ, ਆਪਣੇ ਸੇਵਕ ਕੀ ਸਰ ਪਰ ਰਾਖੈ, ਆਪਣੇ ਦਾਸ ਕੋ ਦੇਹ ਬੜਾਈ, ਆਪਣੇ ਸੇਵਕ ਕੋ ਨਾਮ ਜਪਾਈ, ਆਪਣੇ ਸੇਵਕ ਕੀ ਆ ਪਤ ਰਾਖੈ, ਤਾਂ ਕਿ ਗਤ ਮਿਤ ਕੋਈ ਨਾ ਲਾਖੈ, ਪ੍ਰਭ ਕੇ ਸੇਵਕ ਕੋ ਕੋ ਨਾ ਪਹੁੰਚੈ, ਪ੍ਰਭ ਕੇ ਸੇਵਕ ਕੁਝ ਤੇ ਉੱਚੇ, ਜੋ ਪ੍ਰਭ ਆਪਣੀ ਸੇਵਾ ਲਾਇਆ, ਨਾਨਕ ਸੋ ਸੇਵਕ ਦਾ ਨਿਜ ਪ੍ਰਗਟਾਇਆ, ਨੇਕੀ ਕੀਰੀ ਮੈਂ ਕਲ ਰੱਖੈ, ਭਸਮ ਕਰੈ ਲਸ਼ਕਰ ਕੋਟ ਲਾਖੈ, ਜਿਸ ਕਾ ਸਾਸ ਨਾ ਘਾੜਤੇ ਆਪ, ਤਾਂ ਕੋ ਰੱਖ ਦੇ ਕਰ ਹਾਥ, ਮਾਨਸ ਯਤਨ ਕਰਤ ਬਹੁ ਭਾਨ, ਤਿਸਕੇ ਕਰਤ ਬਿਰਥੇ ਜਾਤ, ਮਾਰੈ ਨਾ ਰੱਖੈ ਅਵਰ ਨਾ ਕੋਈ, ਸਰਬ ਜੀਆਂ ਕਾ ਰਾਖਾ ਸੋਏ, ਕਾਹੇ ਸੋਚ ਕਰੈ ਰੇ ਪ੍ਰਾਣੀ, ਜਪ ਨਾਨਕ ਪ੍ਰਭ ਅਲਖ ਵਡਾਣੀ, ਬਾਰੰਬਾਰ ਬਾਰ ਪ੍ਰਭ ਜਪੀਐ, ਪੀ ਅੰਮ੍ਰਿਤੇ ਮਨ ਤੰਤਰ ਪੀਐ, ਨਾਮ ਰਤਨ ਜਿਨ ਗੁਰਮੁਖ ਪਾਇਆ, ਤਿਸਕੇ ਸ਼ਬਦ ਨਾਹੀ ਦ੍ਰਿਸ਼ਟਾਇਆ, ਨਾਮ ਧਨ ਨਾਮੋ ਰੂਪ ਰੰਗ, ਨਾਮੋ ਸੁਖਰ ਨਾਮ ਕਾ ਸੰਗ, ਨਾਮ ਰਸ ਜੋ ਜੰਤਰ ਪਤਾਨੇ, ਮੰਤਨ ਨਾਮ ਹੈ ਨਾਮ ਸਮਾਨੇ, ਉਠਤ ਬੈਠਤ ਸੁਭਤ ਨਾਮ, ਕਉ ਨਾਨਕ ਜਨ ਕੈ ਸਰਕਾਮ, ਬੋਲੋ ਜਸ ਜੇ ਬਾ ਦਿਨ ਰਾਤ, ਪ੍ਰਭ ਆਪਣੇ ਜਨ ਕੀ ਨੀਦਾਤ, ਕਰੇ ਭਗਤ ਆਤਮ ਕੈ ਚਾਏ, ਪ੍ਰਭ ਆਪਣੇ ਸਿਉ ਰਹਿ ਸਮਾਏ, ਜੋ ਹੋਵਾ ਹੋਵੋ ਸੋ ਜਾਣੈ, ਪ੍ਰਭ ਆਪਣੇ ਕਾ ਹੁਕਮ ਪਛਾਣੈ, ਤਿਸਕੀ ਮਹਿਮਾ ਕੌਣ ਬਖਾਨੋ, ਤਿਸਕਾ ਗੁਣ ਕਾ ਏਕ ਨਾ ਜਾਣੋ, ਆਠ ਪਹਿਰ ਪ੍ਰਭ ਬਸੈ ਹਜ਼ੂਰੀ, ਕਉ ਨਾਨਕ ਸਹੀ ਜਨ ਪੂਰੀ, ਮਨ ਮੇਰੇ ਤਿਨ ਕੀ ਉੱਟ ਲੇ, ਮਨ ਤਨ ਆਪਣਾ ਤਿਨ ਜਨ ਦੇਹੇ, ਜਿਨ ਜਨ ਆਪਣਾ ਪ੍ਰਭੂ ਪਛਾਤਾ, ਸੋ ਜਨ ਸਰਬ ਥੋਕਾ ਦਾਤਾ, ਤਿਸਕੀ ਸ਼ਰਨ ਸਰਬ ਸੁਖ ਪਾਵੈ, ਤਿਸਕੈ ਦਰ ਸਭ ਪਾਪ ਮਿਟਾਵੈ, ਅਵਰ ਸਿਆਣਪ ਸਗਲੀ ਛਾੜ, ਤਿਸ ਜਨ ਕੀ ਤੂੰ ਸੇਵਾ ਲਾਗ, ਆਵਣ ਜਾਣ ਨ ਹੋਵੀ ਤੇਰਾ, ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ, ਸਲੋਕ ਸਤ ਪੁਰਖ ਜਿਨ ਜਾਣਿਆ, ਸਤਿਗੁਰ ਤਿਸ ਕਾ ਨਾਉ,
ਤਿਸ ਕੈ ਸੰਗ ਸਿੱਖ ਉਧਰੈ ਨਾਨਕ ਹਰ ਗੁਣ ਗਾਓ। ਅਸ਼ਟਪਦੀ ਸਤਿਗੁਰ ਸਿੱਖੀ ਕਰੈ ਪ੍ਰਤਪਾਲ, ਸ਼ਿਵ ਕੋ ਗੁਰ ਸਰਾ ਦਇਆਲ, ਸਿੱਖੀ ਗੁਰ ਦੁਰਮਤ ਮਲ ਹਿਰੈ, ਗੁਰ ਬਚਨੀ ਹਰ ਨਾਮ ਉਚਰੈ। ਸਤਿਗੁਰ ਸਿੱਖੀ ਬੰਧਨ ਕਟੈ, ਗੁਰ ਕਾ ਸਿੱਖ ਬੇਕਾਰ ਤੇ ਹਟੈ, ਸਤਿਗੁਰ ਸਿੱਖੋ ਨਾਮ ਧਨ ਦੇ, ਗੁਰ ਕਾ ਸਿੱਖ ਬੜਭਾਗੀ ਹੈ। ਸਤਿਗੁਰ ਸਿੱਕਾ ਹਲਤ ਪਲਤ ਸਵਾਰੈ, ਨਾਨਕ ਸਤਿਗੁਰ ਸਿੱਖੋ ਜੀ ਨਾਲ ਸੁਮਾਰੈ। ਗੁਰ ਕੈ ਗ੍ਰਹਿ ਸੇਵਕ ਉਜਰ ਹੈ, ਗੁਰ ਕੀ ਆਗਿਆ ਮਨ ਮੈਂ ਸਹੈ, ਆਪਸ ਕਉ ਕਰ ਕਛ ਨਾ ਜਨਾਵੈ, ਹਰ ਹਰ ਨਾਮ ਹਿਰਦੈ ਸਤਿਆਵੈ, ਮਨ ਬੀਚੈ ਸਤਿਗੁਰ ਕੈ ਪਾਸ, ਤਿਸ ਸਿਵ ਕੇ ਕਾਰਜ ਰਾਸ, ਸੇਵਾ ਕਰਤ ਹੋਏ ਨਿਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ, ਆਪਣੀ ਕਿਰਪਾ ਜੇ ਸਾਬ ਕਰੇ ਨਾਨਕ, ਸੋ ਸੇਵਕ ਗੁਰ ਕੀ ਮਤ ਲੇ, ਬੀਸ ਬਿਸਵੇ ਗੁਰ ਕਾ ਮਨ ਮੰਨੈ, ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ। ਸੋ ਸਤਿਗੁਰ ਜਿਸ ਰਹਿ ਹਰ ਨਾਉ, ਅਨਕ ਬਾਰ ਗੁਰ ਕੋ ਬਲ ਜਾਉ, ਸਰਬ ਨਿਧਾਨ ਜੀ ਕਾ ਦਾਤਾ, ਅਠ ਪੈਰ ਪਾਰ ਬ੍ਰਹਮ ਰੰਗ ਰਾਤਾ, ਬ੍ਰਹਮ ਜਨ ਜਨ ਮੈਂ ਪਾਰ ਬ੍ਰਹਮ, ਇੱਕ ਆਪਣਾ ਹੀ ਕਛ ਭਰਮ, ਸਹਿ ਸਿਆਣਪ ਲੈ ਨਾ ਜਾਈਐ, ਨਾਨਕ ਐਸਾ ਗੁਰਬੜ ਭਾਗੀ ਪਾਈਐ। ਸਫਲ ਦਰਸ਼ਨ ਪੇਖਤ ਪੁਨੀਤ, ਪਰਸਦ ਚਰਨਗਤ ਨਿਰਮਲ ਰੀਤ, ਭੇਟ ਸੰਗ ਰਾਮ ਗੁਣ ਰਵੀ, ਪਾਰ ਬ੍ਰਹਮ ਕੀ ਦਰਗਾਹ ਗਵੀ। ਸੁਣ ਕਰ ਬਚਨ ਕਰਨਾ ਗਾਨੇ, ਮਨ ਸੰਤੋਖ ਆਤਮ ਪਤੀਆਂ ਨੇ, ਪੂਰਾ ਗੁਰ ਆਖਿਓ ਜਾਂ ਕਾ ਮੰਤਰ, ਅੰਮ੍ਰਿਤ ਰਿਠ ਪੇਕਾ ਹੋਏ ਸੰਤ, ਗੁਣ ਬੇਅੰਤ ਕੀਮਤ ਨਹੀਂ ਪਾਏ, ਨਾਨਕ ਜਿਸ ਭਾਵੈ ਤਿਸ ਲਏ ਮਿਲਾਏ, ਜੇ ਬਾਏ ਕੁਸਤਤ ਅਨੇਕ, ਸਤਿਪੁਰਖ ਪੂਰਨ ਵਿਵੇਕ, ਕਾਹੂ ਬੋਲ ਨਾ ਪਹੁੰਚਤ ਪ੍ਰਾਣੀ, ਅਗਾਮਿਆ ਗੋਚਰ ਪ੍ਰਭ ਨਿਰਬਾਣੀ, ਨਿਰਾਹਾਰ ਨਿਰਵੈਰ ਸੁਖਦਾਈ, ਤਾਂ ਕੀ ਕੀਮਤ ਕਿਨੈ ਨਾ ਪਾਈ। ਅਨਕ ਭਗਤ ਬੰਦਨ ਨਿਤ ਕਰੈ, ਚਰਨ ਕਮਲ ਹਿਰਦੈ ਸਿਮਰੈ, ਸਦ ਬਲਿਹਾਰੀ ਸਤਿਗੁਰ ਆਪਣੇ, ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਣੇ, ਇਹ ਹਰ ਰਸ ਪਾਵੈ ਜਨ ਕੋਏ, ਅੰਮ੍ਰਿਤ ਪੀਵੈ ਅਮਰ ਸੋ ਹੋਏ, ਉਸ ਪੁਰਖਾ ਨਾਹੀ ਕਦੇ ਵਿਨਾਸ਼, ਜਾ ਕੇ ਮਨ ਪ੍ਰਗਟੇ ਗੁਣਤਾਸ, ਆਠ ਪੈਰ ਹਰ ਕਾ ਨਾਮ ਲਈ, ਸੱਚ ਉਪਦੇਸ਼ ਸਿਵਕੋ ਦੀ, ਮੋਹ ਮਾਇਆ ਕੈ ਸੰਗ ਨਾ ਲਈ, ਮਨ ਮੈਂ ਰਾਖੈ ਹਰ ਹਰ ਏਕ, ਅੰਧਕਾਰ ਦੀਪਕ ਪ੍ਰਗਾਸ਼ੇ, ਨਾਨਕ ਭਰਮ ਮੋਹ ਦੁੱਖ ਤਾਂ ਤੇ ਨਾਸੇ, ਤਪਤ ਮਾਹੇ ਠੰਡ ਵਰਤਾਈ, ਆਨੰਦ ਭਇਆ ਦੁੱਖ ਨਾਠੇ ਭਾਈ, ਜਨਮ ਮਰਨ ਕੇ ਮਿਟੇ ਅੰਦੇਸ਼ੇ, ਸਾਧੂ ਕੇ ਪੂਰਨ ਉਪਦੇਸ਼ੇ, ਭਾਉ ਚੂਕਾ ਨਿਰਭਉ ਹੋਏ ਬਸੇ, ਸਗਲ ਵਿਆਦ ਮਨ ਤੇ ਖੈ ਨਸੇ, ਜਿਸ ਕਾ ਸਾਧਨ ਕਿਰਪਾ ਧਾਰੀ, ਸਾਧ ਸੰਗ ਜਬ ਨਾ ਮੁਰਾਰੀ, ਥਿਤ ਪਾਈ ਚੁੱਕੇ ਭ੍ਰਮ ਗਵਣ, ਸੁਣ ਨਾਨਕ ਹਰ ਹਰ ਜਸ ਸ੍ਰਵਣ, ਨਿਰਗੁਣ ਆਪ ਸਰਗੁਣ ਪੀਓ ਹੀ, ਕਲਾ ਧਾਰ ਜਨ ਸਗਲੀ ਮੋਹੀ, ਆਪਣੇ ਚਰਿਤ ਪ੍ਰਭਾ ਬਣਾਏ, ਆਪਣੀ ਕੀਮਤ ਆਪੇ ਪਾਏ, ਹਰ ਬਿੰਦ ਦੂਜਾ ਨਾਹੀ ਕੋਏ, ਸਰਬ ਨਿਰੰਤਰ ਇਹ ਕੋਸ਼ ਹੋਏ, ਓਤ ਪੋਤ ਰਵੇ ਰੂਪ ਰੰਗ, ਪਏ ਪ੍ਰਗਾਸ਼ ਸਾਰ ਕੈ ਸੰਗ, ਰਚ ਰਚਨਾ ਆਪਣੀ ਕਲ ਧਾਰੀ, ਅਨਕ ਬਾਰ ਨਾਨਕ ਬਲਿਹਾਰੀ, ਸਲੋਕ ਸਾਥ ਨ ਚੱਲੈ ਬਿਨ ਭਜਨਾ, ਵਿਖਿਆ ਸਗਲੀ ਸ਼ਾਰ, ਹਰ ਹਰ ਨਾਮ ਕਮਾਵਣਾ, ਨਾਨਕ ਇਹ ਧਨ ਸਾਰ। ਅਸ਼ਟਪਦੀ ਸੰਤ ਜਨਾ ਮਿਲ ਕਰੋ ਵਿਚਾਰ, ਏਕ ਸਿਮਰ ਨਾਮ ਆਧਾਰ, ਅਵਰੂ ਪਾਪ ਸਭ ਮੀਤ ਬਿਸਾਰੋ, ਚਰਨ ਕਮਲ ਰਿਧ ਮੈਂ ਉਰਧਾਰੋ, ਕਰਨ ਕਰਨ ਸੁ ਪ੍ਰਭ ਸਮਰਾਤ, ਦ੍ਰਿੜ ਕਰ ਗਾਉ ਨਾਮ ਹਰ ਵਤ, ਇਹ ਧਨ ਸੰਚੋ ਹੋਵੋ ਭਗਵੰਤ, ਸੰਤ ਜਨਾ ਕਾ ਨਿਰਮਲ ਮੰਤ, ਏਕ ਆਸ ਰਾਖੋ ਮਨ ਮਾਹੇ, ਸਰਬ ਰੋਗ ਨਾਨਕ ਮਿਟ ਜਾਹੇ, ਜਿਸ ਧਨ ਕਉ ਚਾਰ ਕੁੰਟ ਟੁੱਟ ਧਾਵੈ, ਸੋ ਧਨ ਹਰ ਸੇਵਾ ਤੇ ਪਾਵੈ, ਜਿਸ ਸੁਖ ਕੋ ਨਿਤ ਬਾਂਚੈ ਮੀਤ, ਸੋ ਸੁਖ ਸਾਧੂ ਸੰਗ ਪ੍ਰੀਤ, ਜਿਸ ਸੋਭਾ ਕੋ ਕਰੈ ਭਲੀ ਕਰਨੀ, ਸਾ ਸੋਭਾ ਭਜ ਹਰ ਕੀ ਸ਼ਰਨੀਅਨ, ਕਿਉ ਭਾਵੀ ਰੋਗ ਨਾ ਜਾਏ, ਰੋਗ ਮਿਟਿਆ ਰਿਅਵ ਖਦਲਾਈ, ਸਰਬ ਨਿਧਾਨ ਮੈਂ ਹਰ ਨਾਮ ਨਿਧਾਨ, ਜਪ ਨਾਨਕ ਦਰਗਹਿ ਪ੍ਰਵਾਨ, ਮਨ ਪ੍ਰਭੂ ਦੂ ਹਰ ਕੈ ਨਾਏ, ਦਾਹ ਦੇ ਧਾਵ ਤੇ ਆਵੈ ਠਾਏ, ਤਾਂ ਕੋ ਬਿਘ ਨਾ ਲਾਗੈ ਕੋਈ, ਜਾਂ ਕੈ ਹਿਰਦੈ ਵਸੈ ਹਰ ਸੋਏ, ਕਲ ਤਾਤੀ ਠਾਂਡਾ ਹਰ ਨਾਉ, ਸਿਮਰ ਸਿਮਰ ਸਦਾ ਸੁਖ ਪਾਉ, ਪਾਉ ਬਿਨਸੈ ਪੂਰਨ ਹੋਏ ਆਸ਼, ਭਗਤ ਪਾਏ ਆਤਮ ਪ੍ਰਗਾ, ਤਿਰ ਕਰ ਜਾਏ ਵਸੈ ਅਵਿਨਾਸ਼ੀ, ਕਉ ਨਾਨਕ ਕਾਟੀ ਜਮਫਾਸੀ, ਤਤ ਵਿਚਾਰ ਕਹਿ ਜਨ ਸਾਚਾ, ਜਨਮ ਮਰੈ ਸੋ ਕਾਚੋ ਕਾਚਾ, ਆਵਾਗਮਨ ਮਿਟੈ ਪ੍ਰਭ ਸੇਵ, ਆਪ ਤਿਆਗ ਸ਼ਰਨ ਗੁਰਦੇਵ, ਇਉਂ ਰਤਨ ਜਨਮ ਕਾ ਹੋਏ ਉਧਾਰ, ਹਰ ਹਰ ਸਿਮਰ ਪ੍ਰਾਣ ਆਧਾਰ, ਅਨਕ ਭਾਵਨਾ ਛੂਟਣ ਹਾਰੇ, ਸਿਮਰ ਸ਼ਾਸਤ ਬੀਰ ਵਿਚਾਰੇ, ਹਰ ਕੀ ਭਗਤ ਕਰੋ ਮਨ ਲਾਏ, ਮਨ ਵੰਚਿਤ ਨਾਨਕ ਪਲ ਪਾਏ, ਸੰਗ ਨਾ ਚਾਲਸ ਤੇਰੈ ਧਨਾ, ਤੂੰ ਕਿਆਲ ਪਟਾਵੈਂ ਮੂਰਖ ਮਨਾ, ਸੁਤ ਮੀਤ ਕੁਟਾਂਬਰ ਬੰਤਾ, ਇੰਤੇ ਕਉ ਤੁਮ ਕਮਨ ਸੁਨਾਥਾ, ਰਾਜ ਰੰਗ ਮਾਇਆ ਵਿਸਥਾਰ, ਇੰਤੇ ਕਉ ਕਮਨ ਛੁਟਕਾਰੀ, ਆਸ ਹਸਤੀ ਰਥ ਸੁਬਾਰੀ, ਝੂਠਾ ਡੰਫ ਝੂਠ ਪਾਸਾਰੀ, ਜਿਨ ਦੀਏ ਤਿਸ ਬੁੱਝੈ ਨਾ ਬੇਗਾਨਾ,
ਨਾਮ ਵਿਸਾਰ ਨਾਨਕ ਪਛਤਾਨਾ, ਗੁਰ ਕੀ ਮਤ ਤੂੰ ਲੇ ਇਆਣੇ, ਭਗਤ ਬਿਨਾ ਬਉ ਡੁੱਬੇ ਸਿਆਣੇ। ਹਰ ਕੀ ਭਗਤ ਕਰੋ ਮਨ ਮੀਤ, ਨਿਰਮਲ ਹੋਏ ਤੁਮਾਰੋ ਚੀਤ, ਚਰਨ ਕਮਲ ਰਾਖੋ ਮਨ ਮਾਹੇ, ਜਨਮ ਜਨਮ ਕੇ ਕਿਲ ਵਿਖ ਜਾਹ। ਆਪ ਜਪੋ ਅਵਰਾ ਨਾਮ ਜਪਾਵੋ, ਸੁਨਤ ਕਹਿਤ ਰਹਿਤ ਗਦ ਪਾਵੋ, ਸਾਰ ਭੂਤ ਸਤ ਹਰ ਕੋ ਨਾਓ, ਸਹਿ ਸੁਭਾਏ ਨਾਨਕ ਗੁਣ ਗਾਓ, ਗੁਣ ਗਾਵ ਤ੍ਰਿ ਉਤਰ ਸਮੈਲ, ਬਿਨਸ ਜਾਏ ਹਉਮੈ ਬਿਖ ਫੈਲ। ਹੋਏ ਚਿੰਤ ਵਸਿਆ ਸੁਖ ਨਾਲ, ਸਾਸ ਗ੍ਰਾਸ ਹਰ ਨਾਮ ਸੰਭਾਲ, ਛਾੜ ਸਿਆਣਪ ਸਗਲੀ ਮਨਾ, ਸਾਧ ਸੰਗ ਪਾਵੈ ਸਚ ਧਨਾ, ਹਰ ਪੂੰਜੀ ਸੰਚ ਕਰੋ ਵਿਵਹਾਰ, ਈਹਾ ਸੁਖ ਦਰਗਾਹ ਜੈਕਾਰ, ਸਰਬ ਨਿਰੰਤਰ ਏਕੋ ਦੇਖ, ਕਹੋ ਨਾਨਕ ਜਾ ਕੈ ਮਸਤਕ ਲੇਖ, ਏਕੋ ਜਪ ਏਕੋ ਸਲਾਹ, ਏਕ ਸਿਮਰ ਏਕੋ ਮਨ ਆਏ, ਕਿਸਕੇ ਗੁਣ ਗਾਓ ਅਨੰਤ ਮੰਤਨ ਜਾਪ, ਏਕ ਭਗਵੰਤ ਏਕੋ ਏਕ ਏਕ ਹਰਿਆ, ਪੂਰਨ ਪੂਰ ਰਹੋ ਪ੍ਰਭਿਆਪ, ਅਨਕ ਵਿਸਥਾਰ ਏਕ ਤੇ ਭਏ, ਏਕ ਅਰਾਧ ਪਰਾਸ਼ਤ ਗਏ, ਮਨ ਤਨ ਅੰਤਰ ਏਕ ਪ੍ਰਭ ਰਤਾ, ਗੁਰ ਪ੍ਰਸਾਦ ਨਾਨਕ ਏਕ ਜਾਤਾ। ਸਲੋਕ ਫਿਰਤ ਫਿਰਤ ਪ੍ਰਭ ਆਇਆ, ਪਰਿਆ ਤਉ ਸ਼ਰਨਾਏ, ਨਾਨਕ ਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾਏ। ਅਸ਼ਟਪਦੀ ਜਾਚਕ ਜਨ ਜਾਚੈ ਪ੍ਰਵਦਾਨ, ਕਰ ਕਿਰਪਾ ਦੇਵੋ ਹਰਨਾਮ, ਸਾਧਨਾ ਕੀ ਮੰਗੋ ਧੂਰ, ਪਾਰ ਬ੍ਰਹਮ ਮੇਰੀ ਸ਼ਰਧਾ ਪੂਰ, ਸਦਾ ਸਦਾ ਪ੍ਰਭ ਕੇ ਗੁਣ ਗਾਵੋ, ਸਾਸ ਸਾਸ ਪ੍ਰਭ ਤੁਮੈ ਧਿਆਵੋ, ਚਰਨ ਕਮਲ ਸਿਉ ਲਾਗੈ ਪ੍ਰੀਤ, ਭਗਤ ਕਰੋ ਪ੍ਰਭ ਕੀ ਨਿਤ ਨੀਤ, ਏਕ ਓਟ ਏਕੋ ਆਧਾਰ, ਨਾਨਕ ਮੰਗੈ ਨਾਮ ਪ੍ਰਭਸਾਰ, ਪ੍ਰਭ ਕੀ ਦ੍ਰਿਸ਼ਟ ਮਹਾਂ ਸੁਖ ਹੋਏ, ਹਰ ਰਸ ਪਾਵੈ ਬਿਰਲਾ ਕੋਈ, ਜਿਨ ਚਾਖੇ ਸੇ ਜਨ ਤ੍ਰਿਪਤਾਨੇ, ਪੂਰਨ ਪੁਰਖ ਨਹੀਂ ਡੁਲਾਨੇ, ਸੋ ਭਰ ਭਰੇ ਪ੍ਰੇਮਰਸ ਰੰਗ, ਉਪਜੈ ਚਾਓ ਸਾਰ ਕੈ ਸੰਗ, ਪਰੇ ਸ਼ਰਨੇ ਅੰਨ ਸਭ ਤਿਆਗ, ਅੰਤਰ ਪ੍ਰਗਾਸ਼ ਅੰਨ ਦਿਨ ਲਿਵਲਾਗ, ਬੜਭਾਗੀ ਜਪਿਆ ਪ੍ਰਭ ਸੋਏ, ਨਾਨਕ ਨਾਮ ਰਤੇ ਸੁਖ ਹੋਏ, ਸੇਵਕ ਕੀ ਮਨਸ਼ਾ ਪੂਰੀ ਪਈ, ਸਤਿਗੁਰ ਤੇ ਨਿਰਮਲ ਮਤਲਈ, ਜਨ ਕੋ ਪ੍ਰਭ ਹੋਇਓ ਦਇਆਲ, ਸੇਵਕ ਕੀਨੋ ਸਦਾ ਨਿਹਾਲ, ਬੰਧਨ ਕਾਟ ਮੁਕਤ ਜਨ ਭਇਆ, ਜਨਮ ਮਰਨ ਦੂਖ ਭਰਮ ਗਇਆ, ਇਛ ਪੁਨੀ ਸ਼ਰਧਾ ਸਭ ਪੂਰੀ, ਰਵ ਰਹਿਆ ਸਤਸੰਗ ਹਜ਼ੂਰੀ, ਜਿਸਕਾ ਸਤਨ ਲੀਆ ਮਿਲਾਏ, ਨਾਨਕ ਭਗਤੀ ਨਾਮ ਸਮਾਏ, ਸੋ ਕਿਉਂ ਬਿਸਰਾ ਜੇ ਘਾਲ ਨਾ ਭਾਨੈ।

ਨਾਨਕ ਏਕੋ ਪਸਰਿਆ ਦੂਜਾ ਕਹਿ ਦ੍ਰਿਸ਼ਟਾਰ। ਅਸ਼ਟਪਦੀ ਆਪ ਕਥਾ ਹੈ, ਆਪ ਸੁਣਨੇ ਹਾਰ ਆ ਭੈ ਕਿ ਆਪ ਵਿਸਤਾਰ, ਜਾਂ ਤਿਸ ਭਾਵੈ ਤਾਂ ਸ੍ਰਿਸ਼ਟੀ ਉਪਾਏ, ਆਪਣੇ ਭਾਣੇ ਲਏ ਸਮਾਏ, ਤੁਮ ਤੇ ਭਿੰਨ ਨਹੀਂ ਕਿਛ ਹੋਏ, ਆਪਨ ਸੂਤ ਸਭ ਜਗਤ ਪਰੋਏ, ਜਾ ਕੋ ਪ੍ਰਭ ਜੀ ਆਪ ਬੁਝਾਏ, ਸੱਚ ਨਾਮ ਸੋਈ ਜਨ ਪਾਏ, ਸੋ ਸਮਦਰਸ਼ੀ ਤਤ ਕਾ ਬੇਤਾ, ਨਾਨਕ ਸਗਲ ਸ੍ਰਿਸ਼ਟ ਕਾ ਜੇਤਾ, ਜੀ ਜੰਤਰ ਸਭ ਤਾਂ ਕਹਿ ਹਾ ਦੀਨ ਦਿਆਲਿਆ ਨਾਥ ਕੋ ਨਾਥ, ਜਿਸ ਰੱਖੈ ਤਿਸ ਕੋਈ ਨਾ ਮਾਰੈ, ਸੋ ਮੂਆ ਜਿਸ ਮਨੋ ਮਿਸਾਰੈ, ਤਿਸ ਤਾਂ ਜਬਰ ਕਹਾਂ ਕੋ ਜਾਏ, ਸਭ ਸੇ ਰੇਖ ਨਿਰੰਜਨ ਰਾਏ, ਜੀ ਕੀ ਜੁਗਤ ਜਾਂ ਕੈਸਾ ਭਾਤ, ਅੰਤਰ ਬਾਹਰ ਜਾਨੋ ਸਾਥ, ਗੁਣ ਨਿਧਾਨ ਬੇਅੰਤ ਅਪਾਰ, ਨਾਨਕ ਦਾਸ ਦਾ ਬਲਿਹਾਰ, ਪੂਰਨ ਪੂਰ ਰਹੇ ਦਇਆਲ, ਸਭ ਯੂ ਪ੍ਰਹੋਬਿਤ ਕਿਰਪਾਲ, ਆਪਣੇ ਕਰਤਵ ਜਨ ਆਪ ਅੰਤਰ ਜਾਮੀ ਰਹੋ ਬਿਆ, ਪ੍ਰਤਪਾਲ ਜੀਵਨ ਬਹੁ ਭਾਂਤ, ਜੋ ਜੋ ਰਚਿਓ ਸੁ ਤਿਸੈ ਤਿਹਾਂਤ, ਜਿਸ ਭਾਵੈ ਤਿਸ ਲੈ ਮਿਲਾਏ, ਭਗਤ ਕਰੈ ਹਰ ਕੇ ਗੁਣ ਗਾਏ, ਮਨ ਅੰਤਰ ਵਿਸ਼ਵਾਸ ਕਰ ਮਾਨਿਆ, ਕਰਨ ਹਾਰ ਨਾਨਕ ਇੱਕ ਜਾਣਿਆ, ਜਨ ਲਾਗਾ ਹਰਿ ਕੈ ਨਾਏ, ਤਿਸ ਕੀ ਆਸ ਨ ਬਿਰਥੀ ਜਾਏ, ਸੇਵਕ ਕੋ ਸੇਵਾ ਬਣਿਆਈ, ਹੁਕਮ ਬੂਝ ਪਰਮ ਪਦ ਪਾਈ, ਇਸ ਤੇ ਉੱਪਰ ਨਹੀਂ ਵਿਚਾਰ, ਜਾਂ ਕਹਿ ਮਨ ਬਸਿਆ ਨਿਰੰਕਾਰ, ਬੰਧਨ ਤੋਰ ਭਏ ਨਿਰਵੈਰ, ਅੰਦਨ ਪੂਜਾ ਗੁਰ ਕੇ ਪੈਰੇ, ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੈ ਮੇਲੀ, ਸਾਧ ਸੰਗ ਮਿਲ ਕਰੋ ਆਨੰਦ, ਗੁਣ ਗਾਵੋ ਉੱਪਰ ਪਰਮਾਨੰਦ, ਰਾਮ ਨਾਮ ਤਤ ਕਰੋ ਵਿਚਾਰ, ਦੁਰਲਭ ਦੇ ਕਾ ਕਰੋ ਉਧਾਰ, ਅੰਮ੍ਰਿਤ ਬਚਨ ਹਰ ਕੇ ਗੁਣ ਗਾਓ, ਪ੍ਰਾਣ ਤਰਨ ਕਹਿ ਸੁਆਓ, ਆਠ ਪ੍ਰਪੇਖੋ ਨੇਰਾ, ਮਿਟੈ ਅਗਿਆਨ ਬਿਨਸੈ ਅੰਧੇਰਾ, ਸੁਣ ਉਪਦੇਸ਼ ਹਿਰਦੈ ਬਸਾਵੋ, ਮਨ ਇੱਛੇ ਨਾਨਕ ਫਲ ਪਾਓ, ਹਾਲਤ ਪਲ ਦੁਇਲੇ ਉਸਵਾਰ, ਰਾਮ ਨਾਮ ਮੰਤਰ ਉਧਾਰ, ਪੂਰੇ ਗੁਰ ਕੀ ਪੂਰੀ ਰੀਖਿਆ, ਜਿਸ ਮਨ ਬਸੈ ਤੇ ਸਾਚ ਪਰੀਖਿਆ, ਮਨ ਤਨ ਨਾਮ ਜਪੋ ਲਿਵਲਾਏ, ਦੁਖ ਦਰਦ ਮਨ ਤੇ ਭਉ ਜਾਏ, ਸੱਚ ਵਪਾਰ ਕਰੋ ਵਪਾਰੀ, ਦਰਗਾਹ ਨਿਭੈ ਕੀਮਤ ਮਾਰੀ, ਏਕਾ ਟੇਕ ਰੱਖੋ ਮਨ ਮਾਹੇ, ਨਾਨਕ ਬਹੁ ਨਾ ਆਵੈ ਜਾਹੇ, ਤਿਸ ਤੇ ਦੂਰ ਕਹਾਂ ਕੋ ਜਾਏ, ਉਬਰੈ ਰਾਖਣ ਹਾਰ ਧਿਆਏ, ਨਿਰਭਉ ਜਪੈ ਸਗਲ ਭਉ ਮਿਟੈ, ਪ੍ਰਭ ਕਿਰਪਾ ਤੇ ਪ੍ਰਾਣੀ ਛੁੱਟੈ, ਜਿਸ ਪ੍ਰਭ ਰਾਖੈ ਤਿਸ ਨਾਹੀ ਦੁਖ, ਨਾਮ ਜਪਤ ਮਨ ਹੋਵੇ ਸੁਖ, ਚਿੰਤਾ ਜਾਏ ਮਿਟੈ ਅਹੰਕਾਰ, ਤਿਸ ਜਣ ਕੋ ਕੋਈ ਨਾ ਪਹੁੰਚਣ ਹਾਰ, ਸਿਰ ਉਪਰ ਠਾਡਾ ਗੁਰ ਸੂਰਾ, ਨਾਨਕ ਤਾਂ ਕੇ ਕਾਰਜ ਪੂਰਾ, ਮਤ ਪੂਰੀ ਅੰਮ੍ਰਿਤ ਜਾਂ ਕੀ ਦ੍ਰਿਸ਼ਟ, ਦਰਸ਼ਨ ਪੇਖਤ ਉਧਰ ਸ੍ਰਿਸ਼ਟ, ਚਰਨ ਕਮਲ ਜਾਂ ਕੀ ਅਨੂਪ, ਸਫਲ ਦਰਸ਼ਨ ਸੁੰਦਰ ਹਰ ਰੂਪ, ਧਨ ਸੇਵਾ ਸੇਵਕ ਪਰਵਾਨ, ਅੰਤਰ ਜਾਮੀ ਪੁਰਖ ਪ੍ਰਧਾਨ, ਜਿਸ ਮਨ ਬਸੈ ਸਹੋਤ ਨਿਹਾਲ, ਤਾਂ ਕਹਿ ਨਿਕਟ ਨ ਆਵਤ ਕਾਲ, ਅਮਰ ਭਏ ਅਮਰਾ ਪਦ ਪਾਇਆ, ਸਾਧ ਸੰਗ ਨਾਨਕ ਹਰ ਧਿਆਇਆ, ਸਲੋਕ ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੀਰ ਬਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ਼। ਅਸ਼ਟਪਦੀ ਸੰਤ ਸੰਗ ਅੰਤਰ ਪ੍ਰਭ ਡੀਠਾ, ਨਾਮ ਪ੍ਰਭੂ ਕਾ ਲਾਗਾ ਮੀਠਾ, ਸਗਲ ਸਮਗਰੀ ਇੱਕ ਘਟ ਮਾ ਹੈ, ਅਨਕ ਰੰਗ ਨਾਨਾ ਦ੍ਰਿਸ਼ਟਾ ਹੈ, ਨਾਉ ਨਿਦ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਵਿਸ਼ਰਾਮ, ਸੁਨ ਸਮਾਧ ਅਨਹਤ ਤਹਨ ਆਦ, ਕਹਿ ਨਾ ਜਾਈਏ ਚਿਰਜ ਵਿਸਮਾਰ, ਤਿੰਨ ਦੇਖਿਆ ਜੇ ਸਾਬ ਦਿਖਾਏ, ਨਾਨਕ ਤਿਸ ਜਨ ਸੋਝੀ ਪਾਏ, ਸੋ ਅੰਤਰ ਸੋ ਬਾਹਰ ਅਨੰਤ, ਘੜਘੜ ਵਿਆਪ ਰਿਆ ਭਗਵੰਤ, ਧਰਨ ਮਾਹੀ ਆਕਾਸ਼ ਪਿਆਲ, ਸਰਬ ਲੋਕ ਪੂਰਨ ਪ੍ਰਤਪਾਲ, ਬੰਤਨ ਪਰਬਤ ਹੈ ਪਾਰ ਬ੍ਰਹਮ, ਜੈਸੀ ਆਗਿਆ ਤੈਸਾ ਕਰਮ, ਪਾਉਣ ਪਾਣੀ ਬੈ ਸੰਤਰ ਮਾਹੇ, ਚਾਰ ਕੁੰਡ ਦਾ ਦਿਸ਼ੇ ਸਮਾਏ, ਤਿਸ ਤੇ ਪਿੰਨ ਨਹੀਂ ਕੋਠਾਓ, ਗੁਰਪ੍ਰਸਾਦ ਨਾਨਕ ਸੁਖ ਪਾਓ, ਵੇਦ ਪੁਰਾਣ ਸਿਮਰਤ ਮੈਂ ਦੇਖ, ਸੱਸੀਅਰ ਸੂਰ ਨਖਤਰ ਮੈਂ ਏਕ, ਬਾਣੀ ਪ੍ਰਭ ਕੀ ਸਭ ਕੋ ਬੋਲੈ, ਆਪ ਅਡੋਲ ਨਾ ਕਮਹੂੰ ਡੋਲੈ, ਸਰਬ ਕਲਾ ਕਰਕੇ ਲੈ ਕੇ ਮੋਲ, ਨਾ ਪਾਈਆ ਗੁਣਾ ਹੈ ਬੋਲ, ਸਰਵ ਜੋਤ ਮੈਂ ਜਾਂ ਕੀ ਜੋਤ, ਧਾਰ ਰਿਹੋ ਸਵਾਮੀ ਓਤ ਪੋਤ, ਗੁਰਪ੍ਰਸਾਦ ਭਰਮ ਕਾ ਨਾਸ਼, ਨਾਨਕ ਤਿਨ ਮੈਂ ਏ ਵਿਸਾਸ, ਸੰਤ ਜਨਾ ਕਾ ਪੇਖਣ ਸਭ ਬ੍ਰਹਮ, ਸੰਤ ਜਨਾ ਕਾ ਹਿਰਦੈ ਸਭ ਧਰਮ, ਸੰਤ ਜਨਾ ਸੁਣੇ ਸ਼ੁਭ ਬਚਨ, ਸਰਵ ਵਿਆਪੀ ਰਾਮ ਸੰਗਰਚਨ, ਜਿਨ ਜਾਤਾ ਤਿਸ ਕੀਏ ਰਹਿਤ, ਸਤ ਬਚਨ ਸਾਧੂ ਸਭ ਕਹਿਤ, ਜੋ ਜੋ ਹੋਏ ਸੋਈ ਸੁਖ ਮਾਨੈ, ਕਰਨ ਕਰਾਵਣ ਹਾਰ ਪ੍ਰਭ ਜਾਨੈ, ਅੰਤਰ ਬਸੇ ਬਾਹਰ ਪੀ ਓਹੀ, ਨਾਨਕ ਦਰਸ਼ਨ ਦੇਖ ਸਭ ਮੋਹੀ, ਆਪ ਸਤ ਕੀਆ ਸਭ ਸਤ, ਤਿਸ ਪ੍ਰਭ ਤੇ ਸਗਲੀ ਉਤਪਤ, ਤਿਸ ਭਾਵੈ ਤਾਂ ਕਰੇ ਵਿਸਤਾਰ, ਤਿਸ ਭਾਵੈ ਤਾਂ ਏ ਕੰਕਾਰ, ਅਨ ਕਲਾ ਲਖੀ ਨਾ ਜਾਏ, ਜਿਸ ਭਾਵੈ ਤਿਸ ਲੈ ਮਿਲਾਏ, ਕਵਨ ਨਿਕਟ ਕਵਨ ਕਹੀਐ ਦੂਰ, ਆਪੇ ਆਪੇ ਆਪ ਭਰਪੂਰ, ਅੰਤਰ ਗਜ ਜਿਸ ਆਪ ਜਨਾਏ, ਨਾਨਕ ਤਿਸ ਜਨ ਆਪ ਬੁਝਾਏ, ਸਰਬ ਭੂਤ ਆਪ ਵਰਤਾਰਾ, ਸਰਬ ਨੈਣ
आप पेखण हारा सगल समगरी जाका तना आपन जस आप ही सुना आवन जान एक खेल बनाया आगे आकारी कीनी माया सबके मद अलिप्तो रह जो किश कहना सुवापी कहे आ गया आवे आ गया जाई नानक जा पावे ता लई समाई इस ते होए सुना ही बुरा उरे कहू किने कश करा आप भला करतूत अत निकी आपे जाने अपने जी की आप साजधारी सब साच ओत पोत अपन संगराज ताकि गत मत कही ना जाए दूसर होए ता सो जी पाए तिसका किया सब परवान गुर प्रसाद नानक यही जान जो जानत ते सदा सुख होए आ मिलाए लय प्रभ सोए ओ तनमंत कुलवंत पतवंत जीवन मुक्त जिस हृदय भगवंत तन तन तन जने आया जिस प्रसाद सब जगत तराया जन आवन का यह सुहाओ जन कै संग चित आवै नाओ आप मुक्त मुक्त करे संसार नानक तिस जन को।

ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰੂ ਸਾਹਿਬ ਜੀ ਦੇ ਮੁਬਾਰਕ ਪਵਿੱਤਰ ਚਰਨਾਂ ਦੇ ਵਿੱਚ ਜੁੜ ਮਿਲ ਬੈਠੀ ਗੁਰੂ ਪਿਆਰੀ ਮਾਨਯੋਗ ਸਾਧ ਸੰਗਤ ਜੀ। ਗੁਰੂ ਸਾਹਿਬ ਜੀ ਨੇ ਮਿਹਰ ਕੀਤੀ ਹੈ, ਗੁਰੂ ਚਰਨਾਂ 'ਚੋਂ ਵਰਸਾਇਆ ਹੋਇਆ ਸੇਵਕ ਪਰਿਵਾਰ, ਗੋਤਰਾ ਪਰਿਵਾਰ ਤੋਂ ਪਰਿਵਾਰ ਵੱਲੋਂ ਬੱਚੀ ਇੰਦਰਪ੍ਰੀਤ ਕੌਰ ਗੋਤਰਾ ਦੀ ਵਕਾਲਤ ਪਾਸ ਕਰਨ ਦੀ ਖੁਸ਼ੀ ਦੇ ਵਿੱਚ ਸ਼ੁਕਰਾਨਾ ਕਰਦਿਆਂ ਹੋਇਆਂ, ਚੜ੍ਹਦੀ ਕਲਾ ਦੀ ਜਾਚਨਾ ਕਰਦਿਆਂ ਹੋਇਆਂ ਗੁਰੂ ਚਰਨਾਂ ਦਾ ਉੱਟਾ ਸਤਾ ਲਿਆ ਗਿਆ ਦੇ ਤਹਿਤ ਸ਼੍ਰੀ ਸੁਖਮਨੀ ਸਾਹਿਬ ਜੀ ਕੇ ਪਾਠ ਆਰੰਭ ਕਰਵਾਏ ਗਏ ਸਨ। ਪਾਠ ਦੀ ਸੰਪੂਰਨਤਾ ਹੋਈ ਹੈ ਤੋ ਆਪ ਜੀ ਗੁਰੂ ਹਜ਼ੂਰੀ ਅੰਦਰ ਜੁੜ ਮਿਲ ਬੈਠੇ ਹੋ, ਜਿੱਥੇ ਸ਼੍ਰੀ ਸੁਖਮਨੀ ਸਾਹਿਬ ਜੀ ਕੀ ਪਵਿੱਤਰ ਬਾਣੀ ਕੇ ਜਾਪ ਆਪ ਜੀ ਨੇ ਸਰਵਣ ਕੀਤੇ ਨੇ। ਤੋ ਆਓ, ਹੁਣ ਸਮਾਂ ਹੈ ਗੁਰਬਾਣੀ ਕੀਰਤਨ ਦਾ। ਤੋ ਕੁਛ ਸਮੇਂ ਵਾਸਤੇ ਸਤਿਕਾਰਯੋਗ ਭਾਈ ਸਾਹਿਬ ਭਾਈ ਦਿਲਬਾਗ ਸਿੰਘ ਜੀ ਲੁਧਿਆਣੇ ਵਾਲੇ, ਤਿਨ੍ਹਾਂ ਦਾ ਕੀਰਤਨੀ ਜਥਾ ਆਪ ਜੀ ਨੂੰ ਗੁਰੂ ਸਾਹਿਬ ਜੀ ਕੀ ਅੰਮ੍ਰਿਤਮਈ ਬਾਣੀ ਦਾ ਕੀਰਤਨ ਸਰਵਣ ਕਰਵਾਏਗਾ। ਉਪਰੰਤ ਥੋੜ੍ਹੇ ਕੁ ਸਮੇਂ ਵਾਸਤੇ ਢਾਡੀ ਜਥਾ ਇੱਕ ਅਦਵਾਰ ਦੀ ਹਾਜ਼ਰੀ ਭਰੇਗਾ। ਗੁਰੂ ਚਰਨਾ ਚ ਅਰਦਾਸ ਬੇਨਤੀ ਕਰਕੇ ਸਮਾਗਮ ਦੀ ਸੰਪੂਰਨਤਾ ਹੋਵੇਗੀ। ਤੋ ਆਓ ਸਰਵਣ ਕਰਦੇ ਹਾਂ ਗੁਰਬਾਣੀ ਕੀਰਤਨ ਭਾਈ ਸਾਹਿਬ ਭਾਈ ਦਿਲਬਾਗ ਸਿੰਘ ਜੀ ਲੁਧਿਆਣਾ ਵਾਲੇ ਤੇ ਉਹਨਾਂ ਦੇ ਕੀਰਤਨੀ ਜਥੇ ਪਾਸੋਂ। ਵਾਹਿਗੁਰੂ ਜੀ ਕਾ ਖਾਲਸਾ,

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬਹੁਤ ਬਹੁਤ ਧੰਨਵਾਦ ਸਤਿਕਾਰਯੋਗ ਭਾਈ ਸਾਹਿਬ ਭਾਈ ਦਿਲਬਾਗ ਸਿੰਘ ਜੀ ਲੁਧਿਆਣਾ ਵਾਲੇ ਤੇ ਉਹਨਾਂ ਦੇ ਕੀਰਤਨੀ ਜਥੇ ਦਾ। ਭਾਈ ਸਾਹਿਬ ਜੀ ਦਾ ਜਥਾ ਆਪ ਜੀ ਨੂੰ ਗੁਰਬਾਣੀ ਕੀਰਤਨ ਦੁਆਰਾ ਨਿਹਾਲ ਕਰ ਰਿਹਾ ਸੀ। ਤਵਾਓ ਬਹੁਤਾ ਸਮਾਂ ਨਹੀਂ ਜਿੱਥੇ ਆਪ ਜੀ ਨੇ ਗੁਰੂ ਸਵਾਰਿਆਂ ਪਾਸੋਂ ਗੁਰਬਾਣੀ ਕੀਰਤਨ ਸਰਵਣ ਕੀਤਾ ਹੈ। ਕੇਵਲ ਇੱਕ ਕਵਿਤਾ ਦੀ ਹਾਜ਼ਰੀ ਸਾਡੇ ਪਾਸ ਸਿੱਖ ਜਗਤ ਦਾ ਬਹੁਤ ਹੀ ਸਤਿਕਾਰ ਤੇ ਢਾਡੀ ਜਥਾ ਮਾਣਯੋਗ ਗਿਆਨੀ ਜਸਵੰਤ ਸਿੰਘ ਜੀ ਜੋਸ਼ ਅਤੇ ਉਹਨਾਂ ਦਾ ਜਥਾ ਲਗਭਗ ਪਿਛਲੇ ਸਵਾ ਕੁ ਪੰਜ ਮਹੀਨੇ ਤੋਂ ਹਾਜ਼ਰੀਆਂ ਭਰ ਰਿਹਾ ਹੈ। ਬਹੁਤ ਚੜ੍ਹਦੀ ਕਲਾ ਦੇ ਨਾਲ ਇਸਦੇ ਸਮੇਂ ਦੇ ਦਰਮਿਆਨ ਇਸ ਜਥੇ ਨੇ ਸੇਵਾਵਾਂ ਜੋ ਗੁਰਦੁਆਰਾ ਸਾਹਿਬ ਵਿੱਚ ਨਿਭਾਈਆਂ ਨੇ, ਔਰ ਕੱਲ੍ਹ ਦੀ ਇਹਨਾਂ ਦੀ ਆਖਰੀ ਹਾਜ਼ਰੀ ਹੈ। ਕੱਲ੍ਹ ਸੰਡੇ ਦੇ ਦੀਵਾਨ ਦੇ ਵਿੱਚ ਇਹਨਾਂ ਨੇ ਹਾਜ਼ਰੀਆਂ ਭਰ ਕੇ ਪਰਸੋਂ ਨੂੰ ਇਹ ਢਾਡੀ ਜਥਾ ਵਾਪਸ ਵਤਨ ਪੰਜਾਬ ਵਾਪਸੀ ਕਰ ਰਿਹਾ ਹੈ। ਤੋ ਆਓ ਇੱਕ ਕਵਿਤਾ ਦੀ ਹਾਜ਼ਰੀ ਮਾਣਯੋਗ ਗਿਆਨੀ ਜਸਵੰਤ ਸਿੰਘ ਜੀ ਜੋਸ਼ ਅਤੇ ਉਹਨਾਂ ਦਾ ਢਾਡੀ ਜਥਾ ਆਪ ਸੰਗਤਾਂ ਦੇ ਸਨਮੁਖ ਨਿਭਾਵੇਗਾ। ਸਰਵਣ ਕਰੀਏ ਢਾਡੀ ਵਾਰ, ਮਾਣਯੋਗ ਗਿਆਨੀ ਜਸਵੰਤ ਸਿੰਘ ਜੀ ਜੋਸ਼ ਅਤੇ ਉਹਨਾਂ ਦਾ ਢਾਡੀ ਜਥਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਪਰਮ ਸਤਿਕਾਰਯੋਗ ਗੁਰੂ ਪਿਆਰੀ ਸਾਧ ਸਿੰਘ ਜੀ, ਜ਼ਿੰਦਗੀ ਦੇ ਕੁਝ ਸਵਾਸ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨ ਸ਼ਰਨ ਵਿੱਚ ਬੈਠ ਕੇ ਬਤੀਤ ਕਰ ਰਹੇ ਹੋ, ਸਤਿਗੁਰੂ ਸਫਲੇ ਕਰੇ। ਆਓ ਸਾਰੀ ਸੰਗਤ ਚੁਕਾ ਕੇ ਸੀ ਇਸ ਬੜੀ ਬੁਲੰਦ ਆਵਾਜ਼ ਅੰਦਰ ਫਤਿਹ ਸਾਂਝੀ ਕਰੋ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਵਡਿਆਈਆਂ ਬਖਸ਼ਦਾ ਹੈ। ਬੱਚੀ ਇੰਦਰਪ੍ਰੀਤ ਕੌਰ ਵਿੱਦਿਆ ਪੜ੍ਹ ਕੇ ਸਤਿਗੁਰ ਨੇ ਵਿੱਦਿਆ ਦੀ ਦਾਤ ਬਖਸ਼ੀ ਹੈ। ਸਾਰੇ ਪਰਿਵਾਰ ਨੇ ਸਤਿਗੁਰਾਂ ਦਾ ਸ਼ੁਕਰਾਨਾ ਕਰਦਿਆਂ ਸੁਖਮਣੀ ਸਾਹਿਬ ਦੇ ਜਾਪ ਕਰਵਾਏ ਅਤੇ ਮੈਂ ਢਾਡੀ ਜਥੇ ਪਾਸੋਂ ਇੱਕ ਧੀ ਦੇ ਪ੍ਰਥਾਏ ਹੀ ਕਵਿਤਾ ਮੈਂ ਕਹਾਉਣ ਲੱਗਾਂ ਢਾਡੀ ਰੰਗ ਵਿੱਚ। ਬਹੁਤਾ ਸਮਾਂ ਤੁਹਾਡਾ ਜਾਇਆ ਨਹੀਂ ਹੋਣ ਦੇਣਾ ਅਤੇ ਮਗਰ ਆਨੰਦ ਸਾਹਿਬ ਪੜ੍ਹ ਕੇ ਅਸੀਂ ਅਰਦਾਸ ਵਿੱਚ ਸ਼ਾਮਿਲ ਹੋ ਜਾਣਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਦਰ ਸਤਿਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ, ਬਾਪ ਕੰਨਿਆ ਕੋ ਬਾਪ ਪਿਆਰਾ, ਭਾਈ ਕੋ ਅਤ ਭਾਈ। ਇਹ ਕੁਦਰਤ ਹੈ, ਧੀ ਹਮੇਸ਼ਾ ਬਾਪ ਨੂੰ ਬਹੁਤ ਪਿਆਰ ਕਰਦੀ ਹੈ, ਭਰਾ ਭਰਾ ਨੂੰ ਚਾਹੁੰਦਾ। ਹਨੇਰੀ ਵਗ ਗਈ, ਅੱਜ ਆਪਾਂ ਕਦੇ ਧੀ ਪੈਦਾ ਹੋ ਜਾਏ ਤਾਂ ਆਪਾਂ ਬੜਾ ਦੁੱਖ ਮਹਿਸੂਸ ਕਰਦੇ ਹਾਂ, ਪਰ ਨਹੀਂ, ਇਹ ਸਤਿਗੁਰ ਦੀਆਂ ਦਾਤਾਂ ਨੇ। ਪੁੱਤਰਾਂ ਨਾਲੋਂ ਪੁੱਤਰ ਘੱਟ ਪੁੱਤਰ ਵੀ ਨਹੀਂ, ਪਰ ਅੱਜ ਦੇ ਮੁਕਾਬਲੇ ਜੀ ਧੀ ਪੁੱਤਰਾਂ ਨਾਲੋਂ ਉੱਪਰ ਜਾ ਰਹੀ ਹੈ। ਧੀਆਂ ਮਾਂ ਬਾਪ ਦਾ ਪਿਆਰ ਲੈ ਰਹੀਆਂ, ਵਿੱਦਿਆ ਲੈ ਰਹੀਆਂ, ਕਿਸੇ ਪੱਖੋਂ ਵੀ ਘੱਟ ਨਹੀਂ। ਲੈਂਬਰ ਸਿੰਘ ਸਰਾਏ ਚੱਕ ਚੇਲੇ ਵਾਲੇ ਨੇ, ਲੋਹੀਆਂ ਦੇ ਲਾਗੇ ਪਿੰਡ ਵੱਸਦਾ, ਨਿਊਜ਼ੀਲੈਂਡ ਵਿੱਚ ਰਹਿ ਰਹੇ ਨੇ। ਉਹਨਾਂ ਦੀ ਕਲਮ ਨੇ ਅਸੀਂ ਕਹਿ ਕੇ ਉਹਨਾਂ ਕੋਲ ਲਿਖਵਾਇਆ ਸੀ ਧੀਆਂ ਦਾ ਗੀਤ। ਮੈਂ ਕਿਹਾ ਪੁੱਤਰਾਂ ਦਾ ਸਾਰੇ ਗਾਉਂਦੇ ਨੇ, ਇੱਕ ਧੀਆਂ ਦਾ ਵੀ ਲਿਖੋ। ਮੈਨੂੰ ਕਹਿੰਦੇ ਗਿਆਨੀ ਜੀ ਵੀ ਕੀ ਲਿਖੀਏ, ਮੈਂ ਕਿਹਾ ਧੀ ਦੇ ਗੁਣ ਲਿਖੋ। ਜੇ ਨਾ ਹੁੰਦੀਆਂ ਜੱਗ ਦੇ ਧੀਆਂ, ਕੋਈ ਕਿਸੇ ਦਾ ਰਿਸ਼ਤੇਦਾਰ ਨਾ ਹੁੰਦਾ, ਜੇ ਨਾ ਹੁੰਦਾ ਜੱਗ ਦੇ ਧੀਆਂ, ਤਾਂ ਗੁਰੂ ਨਾਨਕ ਵਰਗਾ ਵੀ ਬਲੀ ਅਵਤਾਰ ਨਾ ਹੁੰਦਾ। ਧੀਆਂ ਦੇ ਪ੍ਰਥਾਏ ਨਾ ਆ ਸੁਣਨਾ, ਬਹੁਤਾ ਸਮਾਂ ਨਹੀਂ ਲੈਣਾ, ਢਾਡੀ ਜਥਾ ਚੰਦ ਲੈਣਾ, ਧੀਆਂ ਦੇ ਪ੍ਰਥਾਏ ਸੁਣਨਾ ਕੀ ਕਹਿ ਰਿਹਾ।

ਅੰਤ ਵਿੱਚ ਸਾਰੀਆਂ ਹੀ ਸਮੁੱਚੀਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ। ਸਤਿਗੁਰੂ ਕਿਰਪਾ ਕਰੇ, ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਿਸ਼ ਕਰੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਬੱਚੀ ਇੰਦਰਪ੍ਰੀਤ ਨੂੰ ਚੜ੍ਹਦੀਆਂ ਕਲਾ ਬਖਸ਼ਿਸ਼ ਕਰੇ। ਪਰਿਵਾਰ ਨੂੰ ਸੁੱਖ ਸ਼ਾਂਤੀ, ਅੰਮ੍ਰਿਤ ਵੇਲੇ ਦੇ ਉੱਦਮ, ਨਿਤਨੇਮ ਦੀਆਂ ਦਾਤਾਂ ਸਤਿਗੁਰ ਦੇ ਕੇ ਨਿਵਾਜੇ। ਸਤਿਗੁਰ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਪਰਿਵਾਰ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਰੁਮਾਲਾ ਸਾਹਿਬ ਭੇਟ ਕੀਤਾ। ਸਤਿਗੁਰ ਅੰਗੀਕਾਰ ਕਰਨ, ਲੋਕ ਪ੍ਰਲੋਕ ਵਿੱਚ ਪੜਦੇ ਕੱਜੀ ਰੱਖਣ। ਆਓ 6 ਪੌੜੀਆਂ ਆਨੰਦ ਸਾਹਿਬ ਦੀਆਂ ਪੜ੍ਹ ਕੇ ਅਰਦਾਸ ਵਿੱਚ ਸ਼ਾਮਿਲ ਹੋਈਏ। ਸ਼ਰਧਾ ਦੇ ਫੁੱਲ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ, 6 ਪੌੜੀਆਂ ਆਨੰਦ ਸਾਹਿਬ ਦੀਆਂ ਢਾਡੀ ਕੇ ਥੱਕੇ।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਤੂੰ ਠਾਕੁਰ ਤੁਮ ਪਹਿ ਅਰਦਾਸ, ਜੀਉ ਪਿੰਡ ਸਭ ਤੁਮ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮੈਂ ਕੋਈ ਨਾ ਜਾਣੈ, ਤੁਮਰਾ ਅੰਤ ਉੱਚੇ ਤੇ ਉੱਚਾ, ਸਗਲ ਸਮਗਰੀ ਤੁਮਰੈ ਸੂਤਰ ਤਾਰੀ, ਤੁਮ ਤੇ ਹੋਏ ਸੋ ਤੁਮਰੀ ਗਤ ਮਿਤ ਤੁਮ ਹੀ ਜਾਨੀ, ਨਾਨਕ ਦਾਸ

ਬੋਲਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦ ਨੋ ਸਿਮਰੋ ਸ਼੍ਰੀ ਹਰ ਰਾਏ ਸ਼੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਦਿੱਠੇ ਐ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਐ ਘਰ ਨੋ ਨਿਧਿਆ ਵੈ ਧਾਏ ਸਭ ਥਾਈ ਹੋਏ ਸਹਾਏ ਸਭ ਥਾਈ ਹੋਏ ਸਹਾਏ ਦਸਵਾਂ ਪਾਤਸ਼ਾਹ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ

ਦੇਖ ਕੇ ਇਨਡੇਟ ਕੀਤਾ ਤਿਨਾ ਪਿਆਰਿਆਂ ਸਚਿਆਰਿਆਂ ਜੀ ਕੀ ਨੇਕ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਨਾਰਿਆਂ ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਹੀ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਤਿਨਾ ਸਿਰਕਵਾਨਾ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਜੀ ਕੀ ਨੇਕ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੇ ਚੇਤਾਵਨ ਕਾ ਸਰਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਕੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਦਾ ਰਾਖਾ ਆਪ ਵਾਹਿਗੁਰੂ ਹੈ ਅਕਾਲ ਪੁਰਖ ਯੰਤਰ ਜਾਮੀ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਤੋਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਤਿਨ੍ਹਾਂ ਦੇ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ ਹੇ ਨੇ ਮਾਣਿਆਂ ਦੇ ਮਾਣ ਨੇ ਤਾਣਿਆਂ ਦੇ ਤਾਣ ਨੇ ਉੱਟਿਆਂ ਦੀ ਓਟ ਨੇ ਆਸਰਿਓ ਕੇ ਆਸਰੇ ਅਕਾਲ ਪੁਰਖ ਅੰਤਰਜਾਮੀ ਪਿਤਾ ਵਾਹਿਗੁਰੂ ਜੀ ਆਪ ਜੀ ਕੇ ਪਵਿੱਤਰ ਚਰਨ ਕਮਲਾਂ ਪਾਸ ਅਰਦਾਸ ਬੇਨਤੀ ਜੋਦੜੀ ਹੈ ਹੇ ਕਿਰਪਾਲੂ ਸ਼ਹਿਨ ਸ਼ਾਪ ਜੀ ਕੀ ਬਾਣੀ ਦਾ ਪਵਿੱਤਰ ਮੁਖਵਾਗ ਦਾਤਾ ਜੀ ਤੂੰ ਸਮਰੱਥ ਅਕਥ ਅਗੋਚਰ ਜੀਉ ਪਿੰਡ ਤੇਰੀ ਰਾਸ ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ ਸੁਖਦਾਤਾ ਪੈ ਭੰਜਨੋ ਤਿਸ ਆਗਹਿ ਕਰ ਅਰਦਾਸ ਮਿਹਰ ਕਰੇ ਜਿਸ ਮਿਹਰਬਾਨ ਤਾਂ ਕਾਰਜ ਆਵੈ ਰਾਸ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਨੇ ਮਿਹਰਾਮਤ ਕੀਤੀ ਆਪ ਜੀ ਦੇ ਚਰਨਾਂ ਚ ਵਰੋਸਾਏ ਹੋਏ ਸੇਵਕ ਪਰਿਵਾਰ ਗੋਤਰਾ ਪਰਿਵਾਰ ਤੇ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਦੇ ਚਰਨਾਂ ਚ ਵਰੋਸਾਇਆ ਹੋਇਆ ਪਰਿਵਾਰ ਸਵਰਗੀਏ ਬਾਬਾ ਬਸੰਤ ਸਿੰਘ ਅਤੇ ਮਾਤਾ ਸਿਮਰ ਕੌਰ ਗੋਤਰਾ ਤਿਨਾਂ ਦੀ ਪੋਤੀ ਇਸੇ ਤਰ੍ਹਾਂ ਸੇਵਕ ਪਰਿਵਾਰ ਸਰਦਾਰ ਗੁਰਮੁਖ ਸਿੰਘ ਅਤੇ ਬੀਬੀ ਗੁਰਮੀਤ ਕੌਰ ਤਿਨਾਂ ਦੀ ਦੋਤੀ ਭਾਈ ਪਰਮਜੀਤ ਸਿੰਘ ਅਤੇ ਬੀਬੀ ਨਰਿੰਦਰ ਕੌਰ ਗੋਤਰਾ ਤਿਨਾਂ ਦੀ ਬੱਚੀ ਬੇਟੀ ਇੰਦਰਪ੍ਰੀਤ ਕੌਰ ਗੋਤਰਾ ਦੇ ਵਕਾਲਤ ਪਾਸ ਕਰਨ ਦੀ ਖੁਸ਼ੀ ਵਿੱਚ ਸ਼ੁਕਰਾਨਾ ਕਰਦਿਆਂ ਹੋਇਆਂ ਅਤੇ ਸਮੁੱਚੇ ਪਰਿਵਾਰ ਦੀ ਚੜ੍ਹਦੀ ਕਲਾ ਦੀ ਜਾਚਨਾ ਕਰਦਿਆਂ ਹੋਇਆਂ ਸੇਵਕ ਪਰਿਵਾਰ ਵੱਲੋਂ ਆਪ ਜੀ ਦੇ ਚਰਨਾਂ ਦਾ ਓਟ ਆਸਰਾ ਲਿਆ ਗਿਆ ਮਹਾਰਾਜ ਆਪ ਜੀ ਕੀ ਰੱਬੀ ਬਾਣੀ ਧੁਰਕੀ ਬਾਣੀ ਆਈ ਤਨ ਸਗਲੀ ਚਿੰਤ ਮਟਾਈ ਜੀ ਕੇ ਮਹਾਨ ਸ੍ਰੀ ਸੁਖਮਨੀ ਸਾਹਿਬ ਜੀ ਕੇ ਪਾਠ ਸੇਵਕ ਪਰਿਵਾਰ ਵੱਲੋਂ ਆਰੰਭ ਕਰਵਾਏ ਗਏ ਇਸ ਵਕਤ ਦਾਤਾ ਜੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੀ ਸੰਪੂਰਨਤਾ ਤੋਂ ਉਪਰੰਤ ਗੁਰਬਾਣੀ ਕੀਰਤਨ ਔਰ ਢਾਡੀ ਵਾਰਾਂ ਗੁਰ ਇਤਿਹਾਸਕ ਵਿਚਾਰਾਂ ਹੋਈਆਂ ਨੇ ਮਹਾਰਾਜ ਸਮੁੱਚਾ ਪ੍ਰੋਗਰਾਮ ਆਪ ਜੀ ਕੀ ਪਵਿੱਤਰ ਹਜ਼ੂਰੀ ਅੰਦਰ ਨਿਭਾਉਂਦਿਆਂ ਹੋਇਆਂ ਆਪ ਜੀ ਦੇ ਸੇਵਾਦਾਰਾਂ ਸਿੰਘਾਂ ਪਾਸੋਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲ ਗਲਤੀਆਂ ਤਰੁੱਟੀਆਂ ਆਪ ਜੀ ਨੇ ਬਖਸ਼ ਲੈਣੀਆਂ ਅਗਾਂਹ ਵਾਸਤੇ ਸਮੱਤ ਬੁੱਧ ਮੇਰ ਕਰਕੇ ਬਖਸ਼ਿਸ਼ ਕਰਨੀ ਬੜੀ ਸੁਣੀ ਬਾਣੀ ਤੇ ਇਤਿਹਾਸ ਦੇ ਅਰਥ ਭਾਵ ਆਈਆਂ ਹੋਈਆਂ ਸਰਬੱਤ ਸੰਗਤਾਂ ਦੇ ਗੋਤਰਾ ਪਰਿਵਾਰ ਦੇ ਹਿਰਦਿਆਂ ਵਿੱਚ ਵਸਾਉਣੇ ਮੇਰ ਕਰਨੀ ਮਹਾਰਾਜ ਸਜੇ ਹੋਏ ਦੀਵਾਨਾਂ ਅੰਦਰ ਇਸ ਵਕਤ ਬੇਅੰਤ ਸੰਗਤਾਂ ਨੇ ਆਪ ਜੀ ਕੇ ਚਰਨਾਂ ਦੇ ਵਿੱਚ ਹਾਜ਼ਰੀਆਂ ਭਰੀਆਂ ਨੇ ਸਰਬੱਤ ਸੰਗਤਾਂ ਦੀਆਂ ਹਾਜ਼ਰੀਆਂ ਭੇਟਾਵਾਂ ਦਰ ਪ੍ਰਵਾਨ ਕਰਨੀਆਂ ਚੱਲ ਕੇ ਆਏ ਹੋਏ ਕਦਮ ਕਦਮ ਲੇਖੇ ਵਿੱਚ ਲਾਉਣੇ ਅਰਦਾਸਾਂ ਬੇਨਤੀਆਂ ਭਾਵਨਾਵਾਂ ਗੁਰਮਤ ਮੁਤਾਬਕ ਪਰਿਪੂਰਨ ਕਰਕੇ ਦਰੋਂ ਘਰੋਂ ਗੁਰਸਿੱਖੀ ਸਿਦਕ ਭਰੋਸਾ ਨਾਮ ਦਾਨ ਮਿਹਰ ਕਰਕੇ ਬਖਸ਼ਿਸ਼ ਕਰਨਾ ਮਹਾਰਾਜ ਗੋਤਰਾ ਪਰਿਵਾਰ ਦੇ ਸਿਰ ਤੇ ਮੇਰ ਭਰਿਆ ਹੱਥ ਰੱਖਦਿਆਂ ਹੋਇਆਂ ਪਰਿਵਾਰ ਦੀਆਂ ਕਿਰਤ ਕਮਾਈਆਂ ਚ ਬਰਕਤਾਂ ਕਾਰੋਬਾਰੀ ਤਰੱਕੀਆਂ ਵਾਧੇ ਮੇਰ ਕਰਕੇ ਬਖਸ਼ਿਸ਼ ਕਰਨੇ ਦੁੱਖਾਂ ਦਰਦਾਂ ਦਲਿੱਦਰਾਂ ਵਿਘਨਾਂ ਦਾ ਨਾਸ਼ ਕਰਕੇ
ਘਰਾਂ ਵਿੱਚ ਸੁੱਖਾਂ ਦੇ ਪ੍ਰਕਾਸ਼ ਕਰਨੇ ਮਹਾਰਾਜ ਸੱਚੇ ਪਾਤਸ਼ਾਹ ਜੀਓ। ਬੱਚੀ ਇੰਦਰਪ੍ਰੀਤ ਕੌਰ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਦਿਆਂ ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀਓ। ਕਿਰਤ ਕਮਾਈਆਂ 'ਚ ਬਰਕਤਾਂ ਚੜ੍ਹਦੀ ਕਲਾ ਦੀਆਂ ਦਾਤਾਂ ਮਿਹਰ ਕਰਕੇ ਬਖਸ਼ਿਸ਼ ਕਰਨੀਆਂ। ਸਮੁੱਚੇ ਪਰਿਵਾਰ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਦਿਆਂ ਹੋਇਆਂ ਦੇਸ਼ਾਂ ਵਿਦੇਸ਼ਾਂ ਵਿੱਚ ਵਿਚਰਦਿਆਂ ਮਿਹਰ ਭਰਿਆ ਹੱਥ ਰੱਖਣਾ ਦਰੋਂ ਘਰੋਂ ਸਰੀਰਕ ਤੰਦਰੁਸਤੀ ਦੇ ਅਰੋਗਤਾ ਚੜ੍ਹਦੀ ਕਲਾ ਨਾਮ ਦਾਨ ਇਸ਼ਨਾਂਦੀਆਂ ਦਾਤਾਂ ਬਖਸ਼ਿਸ਼ ਕਰਨੀਆਂ। ਸਮੁੱਚੇ ਪਰਿਵਾਰ ਵਿੱਚ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾ ਕੇ ਸਤ ਸੰਤੋਖ ਦਇਆ ਧਰਮ ਧੀਰਜ ਦੀਆਂ ਦਾਤਾਂ ਮਿਹਰ ਕਰਕੇ ਬਖਸ਼ਿਸ਼ ਕਰਨੀਆਂ। ਪਰਿਵਾਰ ਵਿੱਚ ਪਰਸਪਰ ਪ੍ਰੇਮ ਪਿਆਰ ਏਕਾ ਇਤਫਾਕ ਸਦਭਾਵਨਾਵਾਂ ਆਪ ਜੀ ਨੇ ਮਿਹਰ ਕਰਕੇ ਬਖਸ਼ਿਸ਼ ਕਰਨੀਆਂ ਮਹਾਰਾਜ। ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਦਿਆਂ ਹੋਇਆਂ ਬੱਚਿਆਂ ਨੂੰ ਲੰਬੀ ਆਯੂ, ਬੱਚੇ ਮਾਤਾ ਪਿਤਾ ਦੇ ਆਗਿਆ ਕਾਰ ਦੇਸ਼ ਕੌਮ ਦਾ ਪਿਆਰ ਨਾਮ ਬਾਣੀ ਦੀਆਂ ਰਹਿਮਤਾਂ ਚੜ੍ਹਦੀ ਕਲਾ ਦਾ ਜੀਵਨ ਗੁਰੂ ਗ੍ਰੰਥ ਗੁਰੂ ਪੰਥ ਆਸ਼ੇ ਮੁਤਾਬਕ ਜੀਵਨ ਜਾਚ ਅਤੇ ਨੇਕ ਮਾਰਗ ਤੇ ਚੱਲਣ ਦੀ ਪ੍ਰੇਰਨਾ ਆਪ ਜੀ ਨੇ ਮਿਹਰ ਕਰਕੇ ਬਖਸ਼ਿਸ਼ ਕਰਨੀ ਮਹਾਰਾਜ। ਇਸੇ ਹੀ ਸੰਦਰਭ ਦੇ ਵਿੱਚ ਆਪ ਜੀ ਦਾ ਸ਼ੁਕਰਾਨਾ ਕਰਦਿਆਂ ਹੋਇਆਂ ਗੋਤਰਾ ਪਰਿਵਾਰ ਵੱਲੋਂ ਆਪ ਜੀ ਨੂੰ ਸੁੰਦਰ ਪੁਸ਼ਾਕੇ ਭੇਟਾ ਕੀਤੇ ਗਏ। ਆਪ ਜੀ ਨੇ ਅੰਗੀ ਲਾਏ ਕਰਨੇ, ਸੇਵਕਾਂ ਦੇ ਲੋਕ ਪ੍ਰਲੋਕ ਪੜਦੇ ਕੱਜਣੇ, ਇੱਜ਼ਤ ਪਤ ਦੀ ਰਾਖੀ ਕਰਨੀ ਮਿਹਰ ਕਰਨੀ ਮਹਾਰਾਜ। ਬਖਸ਼ਿਸ਼ ਕੀਤੀਆਂ ਹੋਈਆਂ ਰਸਤਾਂ ਬਸਤਾਂ ਨੂੰ ਸਫਲਿਆਂ ਕਰਦਿਆਂ ਹੋਇਆ ਪਰਿਵਾਰ ਵੱਲੋਂ ਆਪ ਜੀ ਕੀ ਪਵਿੱਤਰ ਹਜ਼ੂਰੀ ਅੰਦਰ ਕੜਾਹ ਪ੍ਰਸ਼ਾਦ ਭੇਟਾ ਕੀਤਾ ਗਿਆ। ਆਪ ਜੀ ਕੇ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਕੜਾਹ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰਨੀ। ਬੇਅੰਤ ਮਾਇਆ ਮਾਰੇ ਸੱਚੇ ਪਾਤਸ਼ਾਹ ਕਾਰ ਭੇਟਾ ਆਪ ਸੰਗਤਾਂ ਵੱਲੋਂ ਹਾਜ਼ਰ ਹੋਈ, ਜਿਹਨਾਂ ਖਜ਼ਾਨਿਆਂ ਚੋਂ ਮਾਇਆ ਆਈ ਖਜ਼ਾਨੇ ਭਰਪੂਰ ਕਰਨੇ ਕਾਲ ਕੰਟਕ ਚੂਰ ਕਰਨੇ ਦਾਤਾ ਜੀ ਇਸ ਵਕਤ ਮਿਹਰ ਕਰੋ ਬਖਸ਼ਿਸ਼ ਕਰੋ ਪਾਵਨ ਪਵਿੱਤਰ ਅਟਲ ਹੁਕਮਨਾਮੇ ਦੀ ਦਾਤ। ਹੁਕਮਨਾਮੇ ਦੀ ਦਾਤ ਬਖਸ਼ਿਸ਼ ਕਰਕੇ ਆਈ ਹੋਈ ਸਮੁੱਚੀ ਸੰਗਤ ਨੂੰ ਗੋਤਰਾ ਪਰਿਵਾਰ ਨੂੰ ਬੱਚੀ ਇੰਦਰਪ੍ਰੀਤ ਕੌਰ ਗੋਤਰਾ ਨੂੰ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਆਪਣਾ ਆਸ਼ੀਰਵਾਦ ਬਖਸ਼ਿਸ਼ ਕਰੋ ਕਰੋ ਕਿਰਪਾ। ਸੁਖ ਹੋਵੇ ਨਾਮ ਚੇਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ ਤਬੈ ਚਲਾਇਓ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਮੈਂ।

ਸਤਨਾਮ ਵਾਹਿਗੁਰੂ ਸਾਹਿਬ ਜੀਓ। ਤੂੰ ਸਮਰੱਥ ਅਕਥ ਅਗੋਚਰ, ਜੀਓ ਪਿੰਡ ਤੇਰੀ ਰਾਸ, ਰਹਿਮ ਤੇਰੀ ਸੁਖ ਪਾਇਆ। ਸਦਾ ਨਾਨਕ ਕੀ ਅਰਦਾਸ, ਸੁਖ ਦਾਤਾ ਪੈ ਭੰਜਨੋ, ਤਿਸ ਆਗੈ ਕਰ ਅਰਦਾਸ। ਮਿਹਰ ਕਰੇ ਜਿਸ ਮਿਹਰਬਾਨ, ਤਾਂ ਕਾਰਜ ਆਵੈ ਰਾਸ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ

ਬੈਸ ਧੂਪ ਦੇਵੋ ਤਉ ਦੂਧੈ ਕਉ ਜਾਵੋ। ਦੂਧ ਕਰਮ ਫੁਨ ਸੁਰਤ ਸਮਾਇਣ ਹੋਏ ਨਿਰਾਸ਼ ਜਮਾਵੋ। ਜਪਹੋ ਤਾਂ ਏਕੋ ਨਾਮਾ ਅਵਰ ਨਿਰਾਫਲ ਕਾਮਾ ਰਹਾਉ। ਇਹ ਮਨ ਈਟੀ ਹਾਥ ਕਰੋ ਫੁਨ ਨੇਤਰੋਂ ਨੀਂਦ ਨ ਆਵੈ। ਰਸ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹਾਜ਼ਰੀਆਂ ਭਾਰੇ ਗੁਰੂ ਸਵਾਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਟਾਂਤ ਕੋਟਾਂਤ ਧੰਨਵਾਦ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਜਿਨ੍ਹਾਂ ਨੇ ਗੋਤਰਾ ਪਰਿਵਾਰ ਨੂੰ ਖੁਸ਼ੀਆਂ ਬਖਸ਼ਿਸ਼ ਕੀਤੀਆਂ ਅਤੇ ਗੁਰੂ ਮਹਾਰਾਜ ਦਾ ਓਟ ਆਸਰਾ ਲੈ ਕੇ ਇਹਨਾਂ ਖੁਸ਼ੀਆਂ 'ਚ, ਇਹਨੀਆਂ ਦਾਤਾਂ ਦੇ ਦੇਣ ਦੀਆਂ ਖੁਸ਼ੀਆਂ ਦੇ ਵਿੱਚ ਗੋਤਰਾ ਪਰਿਵਾਰ ਵੱਲੋਂ ਸੁਖਮਨੀ ਸਾਹਿਬ ਦੇ ਜਾਪ ਕਰਵਾਏ ਗਏ, ਨਿਰਵਿਘਨਤਾ ਸਾਹਿਬ ਸੰਪੂਰਨ ਹੋਏ ਤਥਾ ਅਰਦਾਸ ਬੇਨਤੀ ਹੋਈ ਹੈ। ਗੁਰੂ ਮਹਾਰਾਜ ਨੇ ਹੁਕਮਨਾਮੇ ਦੀ ਬਖਸ਼ਿਸ਼ ਕੀਤੀ, ਅਰਦਾਸ ਕਰੀਏ ਕਿ ਪੜ੍ਹੀ ਸੁਣੀ ਜਪੀ ਬਾਣੀ ਜਿਹੜੀ ਹੈ ਅਤੇ ਜੋ ਸਾਨੂੰ ਗੁਰੂ ਦਾ ਹੁਕਮ ਅਸੀਸ ਦੇ ਰੂਪ ਵਿੱਚ ਬਖਸ਼ਿਸ਼ ਹੋਇਆ ਹੈ, ਸਾਡੇ ਸਭ ਦੇ ਹਿਰਦਿਆਂ ਵਿੱਚ ਵੱਸ ਜਾਣ ਅਤੇ ਅਸੀਂ ਆਪਣੇ ਜੀਵਨ ਨੂੰ ਜੋ ਹੈ ਇਸ ਗੁਰਬਾਣੀ ਦੇ ਅਨੁਕੂਲ ਢਾਲਣ ਦਾ ਯਤਨ ਕਰ ਸਕੀਏ। ਵਧਾਈ ਦੇ ਪਾਤਰ ਹੈ ਗੋਤਰਾ ਪਰਿਵਾਰ ਸਾਰਾ, ਜਿਨ੍ਹਾਂ ਦੀ ਬੱਚੀ ਜੋ ਇੰਦਰਪ੍ਰੀਤ ਕੌਰ ਬੱਚੀ ਨੇ LLB ਦੀ ਜੋ ਡਿਗਰੀ ਹੈ ਉਸ ਆਪਣੀ ਪੂਰੀ ਕੀਤੀ ਹੈ, ਉਹਦੇ 'ਚ ਗ੍ਰੈਜੂਏਟ ਹੋਏ ਹਨ। ਇਹ ਇੱਕ ਬਹੁਤ ਵਧੀਆ ਤਰੀਕਾ ਹੈ, ਨਹੀਂ ਤਾਂ ਆਪਾਂ ਬਹੁਤ ਸਾਰੀਆਂ ਪਾਰਟੀਆਂ ਕਈ ਵਾਰੀ ਜਾਂ ਹੋਰ, ਉਹ ਵੀ ਚਲੋ ਠੀਕ ਹੈ ਜਿਸ ਤਰ੍ਹਾਂ ਘਰਾਂ ਦੇ ਵਿੱਚ ਆਪਾਂ ਕਰਨਾ ਹੁੰਦਾ, ਪਰ ਗੁਰੂ ਮਹਾਰਾਜ ਵੱਲੋਂ ਜਿਹੜੇ ਨੌਜਵਾਨ ਬੱਚਿਆਂ ਦੇ ਉੱਤੇ ਇਹੋ ਜਿਹੀਆਂ ਬਖਸ਼ਿਸ਼ਾਂ ਹੋਣੀਆਂ। ਸਾਡੇ ਬੱਚੇ, ਕਿਹੜਾ ਜ਼ਮਾਨਾ ਸੀ ਜਦੋਂ ਅਸੀਂ ਕਿਤੇ ਸਾਡੇ ਇੱਥੋਂ ਕਾਮਾ ਗਾਟਾ ਮਾਰੂ ਵਰਗੇ ਜਹਾਜ਼ ਜਿਹੜੇ ਵਾਪਸ ਮੋੜ ਦਿੱਤੇ ਗਏ, ਅਤੇ ਅੱਜ ਸਾਡੇ ਬੱਚੇ ਜਿਹੜੇ ਹਨ ਪ੍ਰੋਫੈਸ਼ਨਲ ਡਿਗਰੀਆਂ ਲੈ ਕੇ ਵਕੀਲ, ਡਾਕਟਰ, ਇੰਜੀਨੀਅਰਸ, ਕਿਹੜੇ ਕਿਹੜੇ ਅਹੁਦਿਆਂ ਦੇ ਉੱਤੇ ਅੱਜ ਪਹੁੰਚ ਰਹੇ ਹਨ, ਅਤੇ ਸਾਨੂੰ ਬੜੇ ਮਾਣ ਦੀ ਗੱਲ ਹੈ। ਅਸੀਂ ਗੋਤਰਾ ਪਰਿਵਾਰ ਨੂੰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵੱਲੋਂ ਜੋ ਹੈ ਅਸੀਂ ਬਹੁਤ ਬਹੁਤ ਵਧਾਈ ਪੇਸ਼ ਕਰਦੇ ਹਾਂ, ਅਤੇ ਨਾਲ ਅਸੀਂ ਮਾਣ ਵੀ ਕਰਦੇ ਹਾਂ ਇਹਨਾਂ ਬੱਚਿਆਂ ਦੇ ਉੱਤੇ ਕਿ ਇਹਨਾਂ ਨੇ ਆਪਣੇ ਸਿੱਖੀ ਸਰੂਪ 'ਚ ਰਹਿੰਦਿਆਂ ਹੋਇਆਂ ਆਪਣੇ ਪਰਿਵਾਰਾਂ ਦਾ ਜਿੱਥੇ ਨਾਂ ਉੱਚਾ ਕੀਤਾ ਹੈ, ਨਾਲ ਦੀ ਨਾਲ ਉਹਨਾਂ ਨੇ ਸਾਡੀ ਜੋ ਕਮਿਊਨਿਟੀ ਹੈ ਉਹਦਾ ਵੀ ਇਹਨਾਂ ਨੇ ਨਾਂ ਬਹੁਤ ਉੱਚਾ ਕੀਤਾ ਹੈ। ਅੱਜ ਜਦੋਂ ਅਸੀਂ ਸੁਣਦੇ ਹਾਂ ਸਰੀ ਦੀਆਂ ਬਹੁਤ ਸਾਰੀਆਂ ਨੈਗੇਟਿਵ ਖਬਰਾਂ ਜਿਹੜੀਆਂ ਹਨ ਉਹ ਸਾਨੂੰ ਬਾਹਰ ਮਿਲਣ ਵਿੱਚ ਸੁਣਨ ਵਿੱਚ ਮਿਲਦੀਆਂ ਹਨ, ਪਰ ਕਦੇ ਅਸੀਂ ਧਿਆਨ ਨਹੀਂ ਦਿੱਤਾ ਕਿ ਸਰੀ ਦੇ ਬੱਚੇ ਓਲੰਪਿਕ ਵਿੱਚ ਵੀ ਗੇਮਾਂ ਖੇਡ ਰਹੇ ਹਨ, ਹੋਰ ਵੀ ਜਿਹੜੀਆਂ ਵੱਧ ਤੋਂ ਵੱਧ ਡਿਗਰੀਆਂ ਪ੍ਰਾਪਤ ਕਰਕੇ ਕਿੰਨੇ MLA, ਤੁਸੀਂ ਇੱਥੋਂ ਮਿਨਿਸਟਰ ਅਤੇ ਜਾਂ ਇਸ ਤਰ੍ਹਾਂ ਦੇ ਬੱਚੇ ਇੰਦਰਪ੍ਰੀਤ ਕੌਰ ਵਰਗੇ ਬੱਚੇ ਜਿਹੜੇ ਪ੍ਰੋਫੈਸ਼ਨਲ ਡਿਗਰੀਆਂ, ਸਵੇਰੇ ਹੀ ਇੱਕ ਹੋਰ ਵੀ ਅਖੰਡ ਜੋ ਸਹਿਜ ਪਾਠ ਪਰਿਵਾਰ ਨੇ ਘਰ ਕੀਤਾ ਸੀ ਉਹਨਾਂ ਦੀ ਬੱਚੀ ਨੇ ਜੋ ਹੈ ਉਹ MD ਦੀ ਡਿਗਰੀ ਪ੍ਰਾਪਤ ਕੀਤੀ ਸੀ। ਸੋ ਇਹਨਾਂ ਬੱਚਿਆਂ ਦੇ ਉੱਤੇ ਸਾਨੂੰ ਬੜਾ ਮਾਣ ਹੈ, ਅਤੇ ਨਾਲ ਦੀ ਨਾਲ ਜਿਹੜੇ ਪਰਿਵਾਰ ਹਨ ਉਹ ਵੀ ਇੱਕ ਵਧਾਈ ਦੇ ਪਾਤਰ ਹਨ, ਜਿੱਥੇ ਉਹਨਾਂ ਨੇ ਆਪਣੀ ਸਿੱਖੀ ਰੱਖੀ, ਜਿੱਥੇ ਉਹਨਾਂ ਨੇ ਆਪਣਾ ਕਲਚਰ ਰੱਖਿਆ, ਨਾਲ ਦੀ ਨਾਲ ਜੋ ਹੈ ਐਜੂਕੇਸ਼ਨ ਦੇ ਵਿੱਚ ਵੀ ਜਿਹੜੀਆਂ ਮੱਲਾਂ ਮਾਰਦੇ ਹਨ ਸਾਡੇ ਬੱਚੇ, ਇਹ ਸਿਰਫ ਅਤੇ ਸਿਰਫ ਪਰਿਵਾਰਕ ਜੋ ਦੇਣ ਹੈ ਉਹੋ ਹੀ ਮੇਨ ਰੋਲ ਇਹਦਾ ਪਲੇਅ ਕਰਦੀ ਹੈ। ਸੋ ਇੱਕ ਵਾਰੀ ਫਿਰ ਗੋਤਰਾ ਪਰਿਵਾਰ ਵੱਲੋਂ ਜਿੰਨੇ ਵੀ ਵੀਰ ਭੈਣ ਉਹਨਾਂ ਦੇ ਸੱਦੇ 'ਤੇ ਇੱਥੇ ਗੁਰਦੁਆਰਾ ਸਾਹਿਬ ਵਿਖੇ ਪਹੁੰਚੇ ਹਨ ਉਹਨਾਂ ਨੂੰ ਜਿੱਥੇ ਜੀ ਆਇਆਂ ਅਤੇ ਨਾਲ ਨਾਲ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਪਰਿਵਾਰ ਵੱਲੋਂ ਬੜੇ ਪਿਆਰ ਅਤੇ ਸਤਿਕਾਰ ਦੇ ਨਾਲ ਜੋ ਲੰਗਰ ਤਿਆਰ ਕਰਵਾਏ ਗਏ ਹਨ, ਸ਼ਰਧਾ ਅਤੇ ਲੋੜ ਅਨੁਸਾਰ ਲੰਗਰ ਜ਼ਰੂਰ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ ਜੀ। ਅਤੇ ਅੱਜ ਜੋ ਇਸ ਦੀਵਾਨ ਹਾਲ ਦੇ ਵਿੱਚ ਇਹ ਵਿਸ਼ੇਸ਼ ਦੀਵਾਨ ਸੁਖਮਨੀ ਸਾਹਿਬ ਦੇ ਜਾਪ ਜਿੱਥੇ ਹੋਏ ਹਨ, ਗੋਤਰਾ ਪਰਿਵਾਰ ਵੱਲੋਂ ਬੱਚੀ ਜੋ ਹੈ ਅੰਮ੍ਰਿਤਪ੍ਰੀਤ, ਬੱਚੀ ਇੰਦਰਪ੍ਰੀਤ ਕੌਰ ਦੇ ਜੋ ਗ੍ਰੈਜੂਏਟ ਹੋਣ ਦੀ ਖੁਸ਼ੀ ਦੇ ਵਿੱਚ ਇਹ ਕਰਵਾਏ ਗਏ ਸਨ, ਇਹਨਾਂ ਵਿਸ਼ੇਸ਼ ਦੀਵਾਨਾਂ ਦੀ ਇਸ ਦੀਵਾਨ ਹਾਲ ਦੇ ਵਿੱਚ ਸਮਾਪਤੀ ਹੈ। ਇੱਕ ਵਾਰੀ ਫਿਰ ਆਈਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗਿਆਨ ਅਦਾਰਾ ਸੁਣ ਸਖੀਏ ਸਹੇਲੜੀਓ ਮਿਲ ਮੰਗਲ ਗਾਵੈ ਰਾਮ ਮਨ ਤਨ ਪ੍ਰੇਮ ਕਰੇ ਤਿਸ ਪ੍ਰਭ ਕੋ ਰਾਵੈ ਰਾਮ ਕਰ ਪ੍ਰੇਮ ਰਾਵੈ ਤਿਸੈ ਭਾਵੈ ਇਕ ਨਿਮਖ ਪਲਕ ਨਾ ਤਿਆਗੀ ਐ ਗੈ ਕੰਠ ਲਾਈਐ ਨਹਿ ਲਜਾਈਐ ਚਰਨ ਰਜ ਮਨ ਪਾਗੀਐ ਭਗਤ ਠਗੋਰੀ ਪਾਏ ਮੋਹੈ ਅਨੰਦ ਕਤਹੂ ਨਾ ਧਾਵ ਹੈ ਬਿਨਵੰਤ ਨਾਨਕ ਮਿਲ ਸੰਗ ਸਾਜਨ ਅਮਰ ਪਦਵੀ ਪਾਵੈ ਬਿਸਮਨ ਬਿਸਮ ਪਈ ਪੇ ਗੁਣ ਅਵਿਨਾਸੀ ਰਾਮ ਕਰ ਗੈ ਭੁਜਾ ਗਈ ਕਟ ਜਮ ਕੀ ਫਾਸੀ ਰਾਮ ਗੈ ਭੁਜਾ ਲੀਨੀ ਦਾਸ ਕੀਨੀ ਅੰਕੁਰ ਅਵਦੋਤ ਜਣਾਇਆ ਮਲਨ ਮੋਹ ਬੇਕਾਰ ਨਾਠੇ ਦਿਵਸ ਨਿਰਮਲ ਆਇਆ ਦ੍ਰਿਸ਼ਟ ਤਾਰੀ ਮਨ ਪਿਆਰੀ ਮਹਾਂ ਦੁਰਮਤ ਨਾਸੀ ਬਿਨਵੰਤ ਨਾਨਕ ਭਈ ਨਿਰਮਲ ਪ੍ਰਭ ਮਿਲੇ ਅਵਿਨਾਸੀ ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ ਜੋਤੀ ਜੋਤਰਲੀ ਸੰਪੂਰਨ ਥੀਆ ਰਾਮ ਬ੍ਰਹਮ ਦੀਸੈ ਬ੍ਰਹਮ ਸੁਣੀਐ ਏਕ ਏਕ ਵਖਾਣੀਐ ਆਤਮ ਪਸਾਰਾ ਕਰਨਹਾਰਾ ਪ੍ਰਭ ਬਿਨਾ ਨਹੀਂ ਜਾਣੀਐ ਆਪ ਕਰਤਾ ਆਪ ਭੁਗਤਾ ਆਪ ਕਰਨ ਗਿਆ ਬਿਨਵੰਤ ਨਾਨਕ ਸਹੀ ਜਾਣੈ ਜਿਨੀ ਹਰ ਰਸ ਪੀਆ ਬਿਲਾਵਲ ਮਹੱਲਾ ਪੰਜਵਾਂ ਸ਼ੰਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਖੀ ਆਓ ਸਖੀ ਵਸ ਆਓ ਸਖੀ ਅਸੀਂ ਪਿਰ ਕਾ ਮੰਗਲ ਗਾਵੈ ਤਜ ਮਾਨ ਸਖੀ ਮਤ ਆਪਣੇ ਪ੍ਰੀਤਮ ਭਾਵੈ ਤਜ ਮਾਨ ਮੋਹ ਬੇਕਾਰ ਦੂਜਾ ਸਿਵ ਏਕ ਨਿਰੰਜਨ ਲਗ ਚਰਨ ਸਰਣ ਦਇਆਲ ਪ੍ਰੀਤਮ ਸਗਲ ਦੁਰਤ ਬਿਖੰਡਨ ਹੋਏ ਦਾਸ ਦਾਸੀ ਤਜ ਉਦਾਸੀ ਬਹੁੜ ਵਿਧੀ ਨਾ ਧਾਵਾ ਨਾਨਕ ਭਯੰ ਪੈ ਕਰੋ ਕਿਰਪਾ ਤਾਵ ਮੰਗਲ ਗਾਵਾ ਅੰਮ੍ਰਿਤ ਪ੍ਰਿਆ ਕਾ ਨਾਮ ਮੈਂ ਅੰਧ ਲੈ ਟਹੁਨੀ ਹੋ ਜੋ ਹੈ ਬੋ ਪ੍ਰਕਾਰ ਸੁੰਦਰ ਮੋਹਨੀ ਮੋਹਨੀ ਮਹਾਂ ਵਚਿੱਤਰ ਚੰਚਲ ਅਨਕ ਭਾਵ ਦਿਖਾਵੇ ਹੋਏ ਢੀਠ ਮੀਠੀ ਮਨੈ ਲਾਗੈ ਨਾਮ ਨੈਣ ਨ ਆਵੇ ਗਰੇ ਬਨੈ ਤੀਰੇ ਬਰਤ ਬੂਜਾ ਬਾਟ ਘਾਟੈ ਜੋਹਨੀ ਨਾਨਕ ਪਯੰ ਪੈ ਦਇਆ ਧਾਰੋ ਮੈਂ ਨਾਮ ਅੰਦੁਲੇ ਟੋਹਨੀ ਮੋਹੇ ਅਨਾਥ ਪ੍ਰਿਯੈ ਨਾਥ ਜਿਉਂ ਜਾਨੋ ਤਿਉਂ ਰਖਹੋ ਚਤੁਰਾਈ ਮੋਹਿ ਨਾਹੇ ਰਿਝਾਵੋ ਕਹਿ ਮੁਖ ਹੋ ਨਹਿ ਚਤੁਰ ਸੁਗਰ ਸੁਜਾਨ ਬੀਤੀ ਮੋਹਿ ਨਿਰਗੁਣ ਗੁਣ ਨਹੀਂ ਨਹਿ ਰੂਪ ਧੂਪ ਨਾ ਨੈਣ ਬੰਕੇ ਜੈ ਭਾਵੈ ਤੈ ਰੱਖ ਤੂਈ ਜੈ ਜੈ

जानो तो मोहे रखो, मोहे मछली तुम नीर तुझ बिन क्यों सरै, मोहे चातरुग तुम बूंद तृप्तो मुख परै, मुख परै हरै प्यास मेरी जी ही आ प्राण पते, लाडले लाड लड़ाए सब में मिल हमारी होए गते, चीत चितवो मिट अंधारे ज्यों आस चकवी दिन चरै, नानक पयम पैपरै संग मेली मछली नीर ना विसरै, धन धन हमारे भाग घर आया फिर मेरा, सोहे बंक द्वार सगला बनहरा, हर हरा स्वामी सुख है गामी आनंद मंगल रस गणा, नवलन वतन नाहो बाला कवन रसना गुण बना, मेरी सेज सोहे देख मोहे सगल सहसा दुख हरा, नानक पयम पै मेरी आस पूरी मिले स्वामी अपरंपरा, बिलावल महला पंजवा संत मंगल एक ओंकार सतगुरु प्रसाद सलोक, सुंदर शांत दयाल प्रभ सर्व सुखा नित पियो, सुख सागर प्रभ भेटे नानक सुखी होत ए जियो, संत सुख सागर प्रभ पाई है जब होवे भागो राम, मानन मान वंजाई अर चरणी लागो राम, छोड़ सियाण बचातरी दुरमत बोध त्यागो राम, नानक पो सरनाई राम राय थिर होए सुहागो राम, सो प्रभ ताज कत लागिए जिस बिन मर जाइए राम, लाज ना आवे अज्ञान मती दुर्जन बिरमाइए राम, पतत पावन प्रभ त्या करे कहो कत ठहराइए राम, नानक भगत पाओ कर दयाल के जीवन पद पाइए राम, श्री गोपाल न उचरै बल गईये दोचारण रसना राम, प्रभ भगत वचल न सेवई काया काक ग्रसना राम, भ्रम मोहि दुख न जानी कोट जोनी बसना राम, नानक बिन हर अवर जे चाहना बिसन बिस्टा क्रिम भस्मा राम, लाए बिरहों भगवंत संगे होए मिल बै रागन राम, चंदन चीर सुगंध रसा हुमै बिखत्यागन राम, ईत ऊत न डोलिए हर सेवा जागन राम, नानक जिन परा पाया अपना सा अटल सुहागन राम, बिलावल महला पंजवा, हर खोजो बड़ भागी ओ मिल साधु संगे राम, गुण गोविंद सद गाई है पार ब्रह्म कै रंगे राम, सो प्रभ सद ही सेविये पाइये फल मंगे राम, नानक प्रभ शरणागति जप अनंत तरंगे राम, एक तिल प्रभु न विसरै जिन सब किश दीना राम, वडभागी मिलावड़ा गुरमुख फिर चीना राम, बहां पकड़ तम काढ़िया कर अपना लीना राम, नाम जपत नानक जीवै शीतल मन सीना राम, क्या गुण तेरे कह सको प्रभ अंतर जामी राम, सिमर सिमर नारायण भय पार ग्रामी राम, गुण गावत गोविंद के सब इच्छ पुजामी राम, नानक उदरे जप हरे सब हूं का स्वामी राम, रस भिन्ने अड़े अपने राम संगे से लोयन निके राम, प्रापेखत इच्छा पुनिया मिन साजन जी के राम, अमृत रसर पाया विखिया रस भी के राम, नानक जल जलै समाया ज्योति ज्योत मी के राम, बिलावल की वार महला चौथा एक ओंकार सतगुर प्रसाद सलोक महला चौथा, हर उत्तम हर प्रभ गाव्या कर नाद बिलावल राग, उपदेश गुरु सुन मन्या तुर मस्तक पूरा भाग, सब दिन सरैण गुण उचरै हर हर हर उर लिव लाग, सब तन मन हरिया होया मन खिड़िया हरिया बाग, अज्ञान अंधेरा मिट गया गुरु चानन ज्ञान चराग, जन नानक जीवै देख हर एक निमक घड़ी मुख लाग, महला तीजा बिलावल तब ही की जिए जब मुख होवै नाम, राग नाद शब्द सोहने जान लागै सह ध्यान, राग नाद छोड़ हर सेवी है तंदर गै पाइए मान, नानक गुरमुख ब्रह्म विचारी है चूकै मन अभिमान पौड़ी, तू हर प्रभ आप गम है सब तुद उपाया,
ਤੂੰ ਆਪੇ ਆਪ ਵਰਤਦਾ ਸਭ ਜਗਤ ਸਬਾਇਆ, ਤੁਧ ਆਪੇ ਤਾੜੀ ਲਾਈਐ ਆਪੇ ਗੁਣ ਗਾਇਆ, ਹਰ ਧਿਆਵੋ ਭਗਤੋ ਦਿਨ ਸਰਾਤ ਅੰਤ ਲਏ ਛਡਾਇਆ, ਜਿਨ ਸੇਵਿਆ ਤਿਨ ਸੁਖ ਪਾਇਆ ਹਰ ਨਾਮ ਸਮਾਇਆ। ਸਲੋਕ ਮਹੱਲਾ ਤੀਜਾ। ਦੂਜੈ ਭਾਏ ਬਿਲਾਵਲ ਨਾ ਹੋਵਈ, ਮਨਮੁਖ ਥਾਏ ਨਾ ਪਾਏ, ਪਾਖੰਡ ਭਗਤ ਨਾ ਹੋਵਈ, ਪਾਰ ਬ੍ਰਹਮ ਨਾ ਪਾਇਆ ਜਾਏ, ਮਨ ਹਠ ਕਰਮ ਕਮਾਵਣੇ ਥਾਏ ਨਾ ਕੋਈ ਪਾਏ, ਨਾਨਕ ਗੁਰਮੁਖ ਆਪ ਵਿਚਾਰੀਐ ਵਿੱਚ ਹੂੰ ਆਪ ਗਵਾਏ, ਆਪੇ ਆਪ ਪਾਰ ਬ੍ਰਹਮ ਹੈ ਪਾਰ ਬ੍ਰਹਮ ਵਸਿਆ ਮਨ ਆਏ, ਜੰਮਣ ਮਰਨਾ ਕੱਟਿਆ ਜੋਤੀ ਜੋਤ ਮਿਲਾਏ। ਮਹੱਲਾ ਤੀਜਾ। ਬਿਲਾਵਲ ਕਰੋ ਤੁਮ ਪਿਆਰਿਓ ਇੱਕ ਸਿਉ ਲਿਵਲਾਏ, ਜਨਮ ਮਰਨ ਦੋ ਕੱਟੀਐ ਸੱਚੇ ਰਹੇ ਸਮਾਏ, ਸਦਾ ਬਿਲਾਵਲ ਆਨੰਦ ਹੈ ਜੇ ਚੱਲੈ ਸਤਿਗੁਰ ਭਾਏ, ਸਤ ਸੰਗਤੇ ਬਹਿ ਭਾਉ ਕਰ ਸਦਾ ਹਰ ਕੇ ਗੁਣ ਗਾਏ, ਨਾਨਕ ਸੇ ਜਨ ਸੋਹਣੇ ਜੇ ਗੁਰਮੁਖ ਮੇਲ ਮਿਲਾਏ, ਪੌੜੀ ਸਭਨਾ ਜੀਆਂ ਵਿੱਚ ਹਰ ਆਪ ਹੈ ਸੋ ਭਗਤਾਂ ਕਾ ਮਿਤ ਹਰ, ਸਭ ਕੋ ਕੋਈ ਹਰ ਕੈ ਵਸ ਭਗਤਾਂ ਕੈ ਆਨੰਦ ਕਰ, ਹਰ ਭਗਤਾਂ ਕਾ ਮੇਲੀ ਸਰਬੱਤ ਸੋ ਨਿਸੁਲ ਜਨ ਟੰਗ ਥਰ, ਹਰ ਸਭਨਾ ਕਾ ਹੈ ਖਸਮ ਸੋ ਭਗਤ ਜਨ ਚਿਤ ਕਰ, ਤੁਧ ਅੱਪੜ ਕੋਈ ਨ ਸਕੈ ਸਭ ਝਕ ਝਕ ਪਵੈ ਝੜ। ਸਲੋਕ ਮਹੱਲਾ ਤੀਜਾ। ਬ੍ਰਹਮ ਬਿੰਦੈ ਤੇ ਬ੍ਰਾਹਮਣਾ ਜੇ ਚੱਲੈ ਸਤਿਗੁਰੁ ਭਾਏ, ਜਿਨ ਕੈ ਹਿਰਦੈ ਹਰ ਵਸੈ ਹੋਮੈ ਰੋਗ ਗਵਾਏ, ਗੁਣ ਰਵੈ ਗੁਣ ਸੰਗ੍ਰਹਿ ਜੋਤੀ ਜੋਤ ਮਿਲਾਏ, ਇਸ ਯੁਗ ਮੈਂ ਵਿਰਲੇ ਬ੍ਰਾਹਮਣ ਬ੍ਰਹਮ ਬਿੰਦੈ ਚਿਤ ਲਾਏ, ਨਾਨਕ ਜਿਨ ਕੋ ਨਦਰ ਕਰੇ ਹਰ ਸੱਚਾ ਸੇ ਨਾਮ ਰਹੇ ਲਿਵ ਲਾਏ। ਮਹੱਲਾ ਤੀਜਾ। ਸਤਿਗੁਰ ਕੀ ਸੇਵਨਾ ਕੀਤੀ ਆ ਸ਼ਬਦ ਨ ਲੱਗੋ ਭਾਉ, ਹੋਮੈ ਰੋ ਕਮਾਵਣਾ ਅਤ ਧੀਰ ਗਬੋ ਸੁਆਉ, ਮਨ ਹਟ ਕਰਮ ਕਮਾਵਣੇ ਫਿਰ ਫਿਰ ਜੋਨੀ ਪਾਏ, ਗੁਰਮੁਖ ਜਨਮ ਸਫਲ ਹੈ ਜਿਸ ਨੂੰ ਆਪੇ ਲੈ ਮਿਲਾਏ, ਨਾਨਕ ਨਦਰੀ ਨਦਰ ਕਰੇ ਤਾਂ ਨਾਮ ਧਨ ਪੱਲੇ ਪਾਏ, ਪੌੜੀ ਸਭ ਵਡਿਆਈਆਂ ਹਰ ਨਾਮ ਵਿੱਚ ਹਰ ਗੁਰਮੁਖ ਧਿਆਈਐ, ਜੇ ਵਸਤ ਮੰਗੀਐ ਸਾਈ ਪਾਈਐ, ਜੇ ਨਾਮ ਚਿਤ ਲਾਈਐ, ਗੋਹਜ ਗੱਲ ਜੀ ਕੀ ਕੀਚੈ ਸਤਿਗੁਰ ਪਾਸ ਤਾਂ ਸਰਬ ਸੁਖ ਪਾਈਐ, ਗੁਰਪੂਰਾ ਹਰ ਉਪਦੇਸ਼ ਦੇ ਸਭ ਭੁੱਖ ਲੈ ਜਾਈਐ, ਜਿਸ ਪੂਰਬ ਹੋਵੇ ਲਿਖਿਆ ਸੋ ਹਰ ਗੁਣ ਗਾਈਐ। ਸਲੋਕ ਮਹੱਲਾ ਤੀਜਾ। ਸਤਿਗੁਰ ਤੇ ਖਾਲੀ ਕੋ ਨਹੀਂ, ਮੇਰੇ ਪ੍ਰਭ ਮੇਲ ਮਿਲਾਏ, ਸਤਿਗੁਰ ਕਾ ਦਰਸ਼ਨ ਸਫਲ ਹੈ ਜਿਹਾ ਕੋ ਇੱਛੇ ਤਿਹਾ ਫਲ ਪਾਏ, ਗੁਰ ਕਾ ਸ਼ਬਦ ਅੰਮ੍ਰਿਤ ਹੈ ਸਭ ਤ੍ਰਿਸ਼ਨਾ ਭੁੱਖ ਗਵਾਏ, ਹਰ ਰਸ ਪੀ ਸੰਤੋਖ ਹੋਆ ਸੱਚ ਵਸਿਆ ਮਨ ਆਏ, ਸੱਚ ਧਿਆਏ ਅਮਰਾ ਪਦ ਪਾਇਆ ਅਨਹਦ ਸ਼ਬਦ ਵਜਾਏ, ਸੱਚੋ ਦੈ ਦਿਸ ਪਸਰਿਆ ਗੁਰ ਕੈ ਸਹਿ ਸੁਭਾਏ, ਨਾਨਕ ਜਿਨ ਅੰਦਰ ਸੱਚ ਹੈ ਸੇ ਜਨ ਛਪੈ ਨਾ ਕਿਸੈ ਦੇਸ਼ ਪਾਏ। ਮਹੱਲਾ ਤੀਜਾ। ਗੁਰ ਸੇਵਾ ਤੇ ਹਰ ਪਾਈਐ ਜਾ ਕੋ ਨਦਰ ਕਰੇ, ਮਾਨਸ ਦੇ ਦੇਵ ਤੇ ਪਏ ਸੱਚੀ ਭਗਤ ਜਿਸ ਦੇ, ਹੋਮੈ ਮਾਰ ਮਿਲਾਇਨ ਗੁਰ ਕੈ ਸ਼ਬਦ ਸੁਚੇ, ਨਾਨਕ ਸਹਿਜੇ ਮਿਲ ਰਹੇ ਨਾ ਵਡਿਆਈ ਦੇ ਪੌੜੀ, ਗੁਰ ਸਤਿਗੁਰ ਵਿੱਚ ਨਾਵੈ ਕੀ ਵੱਡੀ ਵਡਿਆਈ, ਹਰ ਕਰਤੈ ਆ ਵਧਾਈ, ਸੇਵਕ ਸਿੱਖ ਸਭ ਵੇਖ ਵੇਖ ਜੀਵਨ ਉਹਨਾਂ ਅੰਦਰ ਹਿਰਦੈ ਭਾਈ, ਨਿੰਦਕ ਦੁਸ਼ਟ ਵਡਿਆਈ ਵੇਖ ਨਾ ਸਕਣ ਉਹਨਾਂ ਪਰਾਇਆ ਭਲਾ ਨਾ ਸੁਖਾਈ, ਕਿਆ ਹੋਵੇ ਕਿਸ ਹੀ ਕੀ ਝੱਖ ਮਾਰੀ ਜਾਂ ਸੱਚੇ ਸਿਉ ਬਣਿਆਈ, ਜੇ ਗੱਲ ਕਰਤੇ ਭਾਵੈ ਸਾ ਨਿਤ ਚੜੈ ਸਵਾਈ, ਸਭ ਝੱਕ ਝੱਕ ਮਰੈ ਲੁਕਾਈ। ਸਲੋਕ ਮਹੱਲਾ ਤੀਜਾ। ਧ੍ਰਿਗ ਇਹ ਆਸਾ ਦੂਜੇ ਭਾਵ ਕੀ, ਜੋ ਮੋਹੇ ਮਾਇਆ ਚਿਤ ਲਾਏ, ਹਰ ਸੁਖ ਪੱਲਰ ਤਿਆਗਿਆ ਨਾਮ ਵਿਸਾਰ ਦੁਖ ਪਾਏ, ਮਨਮੁਖ ਗਿਆਨੀ ਅੰਦੁਲੇ ਜਨਮ ਮਰੈ ਫਿਰ ਆਵੈ ਜਾਏ, ਕਾਰਜ ਸਿੱਧ ਨਾ ਹੋਵਨੀ ਅੰਤ ਗਿਆ ਪਛਤਾਏ, ਜਿਸ ਕਰਮ ਹੋਵੇ ਤੇ ਸਤਿਗੁਰ ਮਿਲੈ ਸੋ ਹਰ ਹਰ ਨਾਮ ਤੇ ਆਏ, ਨਾਮ ਰਤੇ ਜਨ ਸਦਾ ਸੁਖ ਪਾਇਨ ਜਨ ਨਾਨਕ ਤਿਨ ਬਲ ਜਾਏ। ਮਹੱਲਾ ਤੀਜਾ।
ਆਸਾ ਮਨਸਾ ਜਗ ਮੋਹਣੀ, ਜਿਨ ਮੋਹਿਆ ਸੰਸਾਰ, ਸਭ ਕੋ ਜਮ ਕੇ ਚੀਰੇ ਵਿੱਚ ਹੈ।

ਤੀਜਾ ਏ ਮਨ ਗੁਰ ਕੀ ਸਿੱਖ ਸੁਣ ਭਾ ਇਹ ਗੁਣੀ ਨਿਦਾਨ ਸੁਖਦਾਤਾ ਤੇਰਾ ਮਨ ਵਸੈ ਹੋ ਮੈਂ ਜਾਏ ਅਭਿਮਾਨ ਨਾਨਕ ਨਦਰੀ ਪਾਈਐ ਅੰਮ੍ਰਿਤ ਗੁਣੀ ਨਿਦਾਨ ਪੌੜੀ। ਜਿਤਨੇ ਪਾਤਸ਼ਾਹ ਸ਼ਾਹ ਰਾਜੇ ਖਾਨ ਉਮਰਾਵ ਸਿਕਦਾਰ ਹੈ ਤਿਤਨੇ ਸਭ ਹਰ ਕੇ ਕੀਏ ਜੋ ਕਿਛ ਹਰ ਕਰਾਵੈ ਸੋ ਓਏ ਕਰਹਿ ਸਭ ਹਰ ਕੇ ਅਰਥੀਏ ਸੋ ਐਸਾ ਹਰ ਸਭਨਾ ਕਾ ਪ੍ਰਭ ਸਤਿਗੁਰ ਕੈ ਵੱਲ ਹੈ ਤਿੰਨ ਸਭ ਵਰਨ ਚਾਰੇ ਖਾਣੀ ਸਭ ਸ੍ਰਿਸ਼ਟ ਗੋਲੇ ਕਰ ਸਤਿਗੁਰ ਅੱਗੇ ਕਾਰ ਕਮਾਵਣ ਕੋ ਦੀਏ ਹਰ ਸੇਵੇ ਕੀ ਐਸੀ ਵਡਿਆਈ ਦੇਖੋ ਹਰ ਸੰਤੋ ਜਿਨ ਵਿੱਚੋਂ ਕਾਇਆ ਨਗਰੀ ਦੁਸ਼ਮਣ ਦੂਰ ਸਭ ਮਾਰ ਕੱਢੀਏ ਹਰ ਹਰ ਕਿਰਪਾਲ ਹੋਆ ਭਗਤ ਜਨਾ ਉੱਪਰ ਹਰ ਆਪਣੀ ਕਿਰਪਾ ਕਰ ਆਪ ਰੱਖ ਲਈਏ। ਸਲੋਕ ਮਹੱਲਾ ਤੀਜਾ ਅੰਦਰ ਕਪਟ ਸਦਾ ਦੁੱਖ ਹੈ ਮਨਮੁਖ ਧਿਆਨ ਨਾ ਲਾਗੈ ਦੁੱਖ ਵਿੱਚ ਕਾਰ ਕਮਾਵਣੀ ਦੁੱਖ ਵਰਤੈ ਦੁੱਖ ਆਗੈ ਕਰਮੀ ਸਤਿਗੁਰ ਭੇਟੀਐ।

ਜਬਤ ਸੁਖ ਪਾਇਆ, ਨਾਨਕ ਗੁਰਮੁਖ ਗਿਆਨ ਪ੍ਰਗਾਸਿਆ, ਤਿਮਰ ਅਗਿਆਨ ਅੰਧੇਰ ਚੁਕਾਇਆ। ਮਹੱਲਾ ਤੀਜਾ, ਮਨਮੁਖ ਮਹਿਲੇ ਮਰੈ ਗਵਾਰ, ਗੁਰਮੁਖ ਨਿਰਮਲ ਹਰ ਰਾਖਿਆ ਉਰਧਾਰ। ਭਨਤ ਨਾਨਕ ਸੁਣੋ ਜਨ ਭਾਈ, ਸਤਿਗੁਰ ਸੇਵੋ ਹੋਮੈ ਮਲ ਜਾਈ। ਅੰਦਰ ਸੰਸਾ ਦੁਖ ਵਿਆਪੇ, ਸਿਰ ਧੰਦਾ ਨਿਤ ਮਾਰ, ਦੂਜੇ ਭਾਈ

ਪਾਉਣੀ, ਜਿਸ ਨੂੰ ਹਰ ਭਗਤ ਸੱਚ ਬਖਸ਼ੀਅਨ, ਸੋ ਸੱਚਾ ਸਾਹੋ ਤਿਸਕੇ ਮੁਹਤਾਜੀ ਲੋਕਟ ਦਾ, ਹੋਰ ਤਹਠ ਨਾ ਵੱਥ ਨਾ ਵਿਸਾਹੋ। ਭਗਤ ਜਨਾ ਕੋ ਸਨਮੁਖ ਹੋਵੇ, ਸੋ ਹਰ ਰਾਸ ਲਏ ਵੇ ਮੁਖ ਭਸ ਪਾਓ। ਹਰ ਕੇ ਨਾਮ ਕੇ ਵਪਾਰੀ ਹਰ ਭਗਤ ਹੈ, ਜਮ ਜਗਾਤੀ ਤਿੰਨਾ ਨੇੜ ਨਾ ਜਾਓ। ਜਨ ਨਾਨਕ ਹਰ ਨਾਮ ਧਨ ਲੱਦਿਆ, ਸਦਾ ਵੇ ਪ੍ਰਵਾਓ। ਸਲੋਕ ਮਹੱਲਾ ਤੀਜਾ। ਇਸ ਯੁਗ ਮੈਂ ਭਗਤੀ ਹਰ ਤਨ ਖੱਟਿਆ, ਹੋਰ ਸਭ ਜਗਤ ਭਰਮ ਬੁਲਾਇਆ। ਗੁਰਪ੍ਰਸਾਦੀ ਨਾ ਮਨ ਵਸਿਆ, ਅਨ ਦਿਨ ਨਾਮ ਤੇ ਆਇਆ। ਵਿਖਿਆ ਮਾਹੇ ਉਦਾਸ ਹੈ, ਹੁਮ ਮੈਂ ਸ਼ਬਦ ਜਲਾਇਆ। ਆਵ ਤਰਿਆ ਕੁਲ ਉਧਰੇ, ਧਨ ਜਣੇਂਦੀ ਮਾਇਆ। ਸਦਾ ਸਹਿ ਸੁਖ ਮਨ ਵਸਿਆ, ਸੱਚੇ ਸਿਉ ਲਿਵ ਲਾਇਆ। ਬ੍ਰਹਮਾ ਵਿਸਨ ਮਹਾਂ ਦਿਉ ਤ੍ਰੈ ਗੁਣ, ਭੁੱਲੇ ਹੋਮੈ ਮੋਹ ਵਧਾਇਆ। ਪੰਡਿਤ ਪੜ ਪੜ ਮੋਨੀ ਭੁੱਲੇ, ਦੂਜੇ ਭਾਈ ਚਿਤ ਲਾਇਆ। ਜੋਗੀ ਜੰਗਮ ਸੰਨਿਆਸੀ ਭੁੱਲੇ, ਵਿਣ ਗੁਰ ਤਤ ਨਾ ਪਾਇਆ। ਮਨਮੁਖ ਦੁਖੀਏ ਸਦਾ ਭਰਮ ਭੁੱਲੇ, ਤਿਨੀ ਬਿਰਥਾ ਜਨਮ ਗਵਾਇਆ। ਨਾਨਕ ਨਾਮ ਰਤੇ ਸੇ ਜਨ ਸਮਧੇ, ਜੇ ਆਪੇ ਬਖਸ਼ ਮਿਲਾਇਆ। ਮਹੱਲਾ ਤੀਜਾ। ਨਾਨਕ ਸੋਸਾ ਲਾਹੀਐ, ਜਿਸ ਵਸ ਸਭ ਕਿਛ ਹੋਏ। ਤਿਸ ਹੈ ਸਰੇਵ ਪ੍ਰਾਣੀਓ, ਤਿਸ ਬਿਨ ਅਵਰ ਨਾ ਕੋਏ। ਗੁਰਮੁਖ ਅੰਤਰ ਮਨ ਵਸੈ, ਸਦਾ ਸਦਾ ਸੁਖ ਹੋਏ ਪੌੜੀ। ਜਿਨੀ ਗੁਰਮੁਖ ਹਰ ਨਾਮ ਧਨ ਨਾ ਖੱਟਿਓ, ਸੇ ਦੀਵਾਲੀਏ ਜੁਗ ਮਾਹੇ। ਹੋਏ ਮੰਗਦੇ ਫਿਰੈ ਸਭ ਜਗਤ ਮੈਂ, ਕੋਈ ਮੋਹ ਥੁੱਕ ਨਾ ਤਿਨਕੋ ਪਾਏ। ਪਰਾਈ ਬਖੀਲੀ ਕਰੈ ਆਪਣੀ ਪ੍ਰਤੀਤ ਖੋਵਨ, ਸਗਪਾ ਪੀ ਆਪ ਲਖਾਏ। ਜਿਸ ਧਨ ਕੋ ਕਾਰਨ ਚੁਗਲੀ ਕਰੈ, ਸੋ ਧਨ ਚੁਗਲੀ ਹੱਥ ਨਾ ਆਵੈ। ਓਏ ਭਾਵੈ ਤਿੱਥੈ ਜਾਏ, ਗੁਰਮੁਖ ਸੇਵਕ ਭਾਏ ਹਰ ਤਨ ਮਿਲੈ। ਤਿੱਥੋਂ ਕਰਮਹੀਣ ਲੈ ਨਾ ਸਕੈ, ਹੋਰ ਥੈ ਦੇਸ ਦਿਸੰਤਰ ਹਰ ਧਨ ਨਾਹੇ। ਸਲੋਕ ਮਹੱਲਾ ਤੀਜਾ। ਗੁਰਮੁਖ ਸੰਸਾ ਮੂਲ ਨਾ ਹੋਵਈ, ਚਿੰਤਾ ਵਿੱਚ ਹੋ ਜਾਏ। ਜੋ ਕਿਛ ਹੋਏ ਸੋ ਸਹਿਜੇ ਹੋਏ, ਕਹਿਣਾ ਕਿਛੂ ਨਾ ਜਾਏ। ਨਾਨਕ ਤਿਨਕਾ ਆਖਿਆ ਆਪ ਸੁਣੇ, ਜੇ ਲਯਨ ਪੰਨੈ ਪਾਏ। ਮਹੱਲਾ ਤੀਜਾ। ਕਾਲ ਮਾਰ ਮਨਸਾ ਮਨੈ ਸਮਾਣੀ, ਅੰਤਰ ਨਿਰਮਲ ਨਾਉ। ਅੰਧਨ ਜਾਗੈ ਕਦੇ ਨਾ ਸੋਵੈ, ਸਹਿਜੇ ਅੰਮ੍ਰਿਤ ਪਿਆਉ। ਮਿੱਠਾ ਬੋਲੇ ਅੰਮ੍ਰਿਤ ਬਾਣੀ, ਅਨਦਿਨ ਹਰ ਗੁਣ ਗਾਉ। ਨਿਜ ਕਰ ਵਾਸਾ ਸਦਾ ਸੋਹੰਦੇ, ਨਾਨਕ ਤਿਨ ਮਿਲਿਆ ਸੁਖ ਪਾਉ ਪੌੜੀ। ਹਰ ਤਨ ਰਤਨ ਜਿਵੇ ਹਰੇ, ਸੋ ਗੁਰ ਹਰ ਥਨ ਹਰ ਪਾਸ ਹੁੰਦੇ ਵਾਇਆ। ਜੇ ਕਿਸੈ ਕਹੋ ਕਿਹੋ ਦਿਸ ਆਵੈ, ਤਾਂ ਕੋਈ ਕਿਹੋ ਮੰਗ ਲਏ। ਅਕੈ ਕੋਈ ਕਿਹੋ ਦਿਵਾਏ, ਇਹੋ ਧਨ ਜੋਰ ਕੀਤਾ ਕਿਸੈ ਨਾਲ ਨਾ ਜਾਏ ਵੰਡਾਇਆ। ਜਿਸ ਨੂੰ ਸਤਿਗੁਰੂ ਨਾਲ ਹਰ ਸਰਦਾ ਲਾਏ, ਤਿਸ ਹਰ ਧਨ ਕੀ ਵੰਡ ਹੱਥ ਆਵੈ। ਜਿਸ ਨੂੰ ਕਰਤੈ ਧੁਰ ਲਿਖ ਪਾਇਆ, ਇਸ ਹਰ ਧਨ ਕਾ ਕੋਈ ਸ਼ਰੀਕ ਨਾਹੀਂ। ਕਿਸੇ ਕਾ ਖੱਤ ਨਾਹੀਂ, ਕਿਸੇ ਕੈ ਸੀਵ ਬੰਨੈ ਰੋਲ ਨਾਹੀਂ। ਜੇ ਕੋ ਹਰ ਧਨ ਕੀ ਵਕੀਲੀ ਕਰੇ, ਤਿਸ ਕਾ ਮੋਹ ਹਰ ਚੌਹ ਕੁੰਟਾਂ ਵਿੱਚ ਕਾਲਾ ਕਰਾਇਆ। ਹਰ ਕੇ ਦਿੱਤੇ ਨਾਲ ਕਿਸੇ ਜੋਰ ਵਕੀਲੀ ਨਾ ਚੱਲਈ, ਦਿਉ ਦਿਉ ਨਿਤ ਨਿਤ ਚੜੈ ਸਵਾਇਆ। ਸਲੋਕ ਮਹੱਲਾ ਤੀਜਾ। ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿੱਤ ਦੁਆਰੈ ਉਬਰੈ ਤਿੱਤੈ ਲਹਿਓ ਉਬਾਰ। ਸਤਿਗੁਰੂ ਸੁਖ ਵਿਖਾ ਲਿਆ ਸੱਚਾ ਸ਼ਬਦ ਵਿਚਾਰ, ਨਾਨਕ ਅਵਰ ਨਾ ਸੁਜਈ ਹਰ ਬਿਨ ਬਖਸ਼ਣ ਹਾਰ। ਮਹੱਲਾ ਤੀਜਾ। ਹੋਮੈ ਮਾਇਆ ਮੋਹਣੀ, ਦੂਜੈ ਲੱਗੈ ਜਾਏ। ਨਾ ਇਹ ਮਾਰੀ ਨਾ ਮਰੈ, ਨਾ ਇਹ ਹੱਟ ਵਿਕਾਏ। ਗੁਰ ਕੈ ਸ਼ਬਦ ਪ੍ਰਜਾਲੀਐ, ਤਾਂ ਇਹ ਵਿੱਚੋਂ ਜਾਏ। ਤਨ ਮਨ ਹੋਵੈ ਉਜਲਾ, ਨਾ ਵਸੈ ਮਨ ਆਏ। ਨਾਨਕ ਮਾਇਆ ਕਾ ਮਾਰਨ ਸ਼ਬਦ ਹੈ, ਗੁਰਮੁਖ ਪਾਇਆ ਜਾਏ ਪੌੜੀ। ਸਤਿਗੁਰ ਕੀ ਵਡਿਆਈ ਸਤਿਗੁਰ ਦਿੱਤੀ, ਧੁਰ ਹੋਂ ਹੁਕਮ ਬੁੱਝ ਨਿਸ਼ਾਨ। ਪੁੱਤੀ ਪਤੀ ਜਵਾਈ ਸੱਕੀ, ਅੱਗੋਂ ਪਿੱਛੋਂ ਟੋਲ ਡਿੱਠਾ, ਲਾਹਿਓਨ ਸਭਨਾ ਕਾ ਅਭਿਮਾਨ। ਜਿੱਥੇ ਕੋ ਵੇਖੈ ਤਿੱਥਾ ਮੇਰੇ ਸਤਿਗੁਰੂ, ਹਰ ਬਖਸ਼ਿਓਨ ਸਭ ਜਹਾਨ। ਜੇ ਸਤਿਗੁਰ ਨੂੰ ਮਿਲ ਮੰਨੇ, ਸੋ ਹਲਤ ਪਲਤ ਜੇ ਸਿੱਜੈ। ਜੇ ਵੇਮੁਖ ਹੋਵੇ ਸੋ ਫਿਰੈ ਭ੍ਰਿਸ਼ਟ ਥਾਨ। ਜਨ ਨਾਨਕ ਕੈ ਵੱਲ ਹੋਆ ਮੇਰਾ ਸੁਆਮੀ, ਹਰ ਸੱਜਣ ਪੁਰਖ ਸੁਜਾਨ। ਪੌਦੀ ਭਿੱਤ ਦੇਖ ਕੈ ਸਭ ਆਏ ਪਏ ਸਤਿਗੁਰ ਕੀ ਪੈਰੀ।

ਮਨ ਮਹੱਲਾ ਪਹਿਲਾ, ਜਿਸ ਮਨ ਵਸਿਆ ਤਰਿਆ ਸੋਏ, ਨਾਨਕ ਜੋ ਭਾਵੈ ਸੋ ਹੋਏ ਪੌੜੀ, ਪਾਰ ਬ੍ਰਹਮ ਦਿਆਲ ਸਾਗਰ ਤਾਰਿਆ, ਗੁਰਪੂਰੈ ਮਿਹਰਬਾਨ ਭਰਮ ਪਉ ਮਾਰਿਆ, ਕਾਮ ਕ੍ਰੋਧ ਵਿਕਰਾਲ ਦੂ ਸਭ ਹਾਰਿਆ, ਅੰਮ੍ਰਿਤ ਨਾਮ ਨਿਧਾਨ ਕੰਠ ਉਰ ਧਾਰਿਆ, ਨਾਨਕ ਸਾਧੂ

ਹਉਮੈ ਅੰਦਰ ਸੰਨ ਸਾਕਤ ਮੁੱਠੇ ਦੁਰਮਤੀ ਹਰ ਰਸ ਨਾ ਜਾਣਨ ਜਿਨੀ ਅੰਮ੍ਰਿਤ ਭਰਮ ਲੁਟਾਇਆ ਬੇਖ ਸਿਉ ਰਚੈ ਰਚਨ ਦੁਸ਼ਟਾਂ ਸਿਤੇ ਪਿਰੜੇ ਜਨ ਸਿਉ ਵਾਦ ਕਰਨ ਨਾਨਕ ਸਾਕਤ ਨਰਕਮੈ ਜਮ ਬਦੇ ਦੁਖ ਸਹਨ ਪਇਆ ਕਿਰਤ ਕਮਾਉਂਦੇ ਜਿਵ ਰੱਖੈ ਤਿਵੈ ਰਹਨ ਮਹੱਲਾ ਤੀਜਾ ਜਿਨੀ ਸਤਿਗੁਰ ਸੇਵਿਆ ਤਾਣ ਤਾਣੇ ਤਿਸ ਸਾਸ ਗਿਰਾ ਸਦਾ ਮਨ ਵਸੈ ਜਮ ਜੋਹੇ ਨ ਸਕੈ ਤਿਸ ਹਿਰਦੈ ਹਰ ਹਰ ਨਾਮ ਰਸ ਕਵਲਾ ਸੇਵਕ ਤਿਸ ਹਰ ਦਾਸਾਂ ਕਾ ਦਾਸ ਹੋਏ ਪਰਮ ਪਦਾਰਥ ਤਿਸ ਨਾਨਕ ਮਨ ਤਨ ਜਿਸ ਪ੍ਰਭ ਵਸੈ ਹਉ ਸਦ ਕੁਰਬਾਣੈ ਤਿਸ ਜਿਨ ਕੋ ਪੂਰਬ ਲਿਖਿਆ ਰਸ ਸੰਤ ਜਨਾ ਸਿਉ ਤਿਸ ਪੌੜੀ ਜੋ ਬੋਲੇ ਪੂਰਾ ਸਤਿਗੁਰੂ ਸੋ ਪਰਮੇਸ਼ਰ ਸੁਣਿਆ ਸੋਈ ਵਰਤਿਆ ਜਗਤ ਮੈਂ ਘੱਟ ਘੱਟ ਮੁਖ ਭਣਿਆ ਬਹੁਤ ਵਡਿਆਈਆਂ ਸਾਹਿਬੈ ਨਹਿ ਜਾਹੀ ਗਣੀਆਂ ਸੱਚ ਸਹਿਜ ਅਨੰਦ ਸਤਿਗੁਰੂ ਪਾਸ ਸੱਚੀ ਗੁਰਮਣੀਆਂ ਨਾਨਕ ਸੰਤ ਸਵਾਰੇ ਪਾਰਵਨਮ ਸੱਚੇ ਜਿਉਂ ਬਣਿਆ ਸਲੋਕ ਮਹੱਲਾ ਤੀਜਾ ਆਪਣਾ ਆਪਣਾ ਪਛਾਣਾਈ ਹਰ ਪ੍ਰਭ ਜਾਤਾ ਦੂਰ ਗੁਰ ਕੀ ਸੇਵਾ ਵਿਸਰੀ ਕਿਉਂ ਮਨ ਰਹੈ ਹਜੂਰ ਮਨ ਮੁਖ ਜਨਮ ਗਵਾਇਆ ਝੂਠੈ ਲਾਲਚ ਕੂਰ ਨਾਨਕ ਬਖਸ ਮਿਲਾਇਨ ਸੱਚੈ ਸ਼ਬਦ ਹਦੂਰ ਮਹੱਲਾ ਤੀਜਾ ਹਰ ਪ੍ਰਭ ਸੱਚਾ ਸੋਹਿਲਾ ਗੁਰਮੁਖ ਨਾਮ ਗੋਬਿੰਦ ਅਨੰਦਨ ਨਾਮ ਸਲਾਹਣਾ ਹਰ ਜਪਿਆ ਮਨ ਆਨੰਦ ਵੱਡ

ਹੋਵੇ ਸਤਿਗੁਰੂ ਕਾ ਫਿਰ ਸਰਣ ਗੁਰ ਆਵੇ। ਪਿਛਲੇ ਗੁਣ ਹੈ ਸਤਿਗੁਰ ਬਖਸ਼ ਲਏ, ਸਤ ਸੰਗਤ ਨਾਲ ਰਲਾਵੇ। ਜਿਉਂ ਮੀਂਹ ਉੱਠੇ ਗਲੀਆਂ ਨਾਲਿਆਂ ਟੋਬਿਆਂ ਕਾ, ਜਲ ਜਾਏ ਪਵੇ ਵਿੱਚ ਸੁਰਸਰੀ, ਸੁਰਸਰੀ ਮਿਲਤ ਪਵਿੱਤਰ ਪਾਵਨ ਹੋਏ ਜਾਵੇ। ਇਹ ਵਡਿਆਈ ਸਤਿਗੁਰ ਨਿਰਵੈਰ ਵਿੱਚ ਜਿਤ ਮਿਲਿਆ, ਤਿਸਨਾ ਭੁੱਖ ਉਤਰੈ, ਹਰ ਸ਼ਾਂਤ ਤੜ ਆਵੇ। ਨਾਨਕ ਇਹੋ ਅਚਰਜ ਦੇਖੋ ਮੇਰੇ ਹਰ ਸੱਚੇ ਸਾਹ ਕਾ, ਜੇ ਸਤਿਗੁਰੂ ਨੂੰ ਮੰਨੈ ਸੋ ਸਭਨਾ ਭਾਵੈ ਸੁਧ। ਬਿਲਾਵਲ ਬਾਣੀ

ਦੇਰੇਗ ਚਲੋ ਤੁਮ ਨਤਰ ਕੁਦੱਕਾ ਦਿਵਈ ਹੈ ਰੇ ਰਹਾਉ ਬਾਰੇ ਬੂਢੇ ਤੁਰਨੇ ਭਈਆ ਸਭੂ ਜਮ ਲੈ ਜਈ ਹੈ ਰੇ ਮਾਨਸ ਬਪੁਰਾ ਮੂਸਾ ਕੀਨੋ ਮੀਚ ਬਲੀਆ ਖਈ ਹੈ ਰੇ ਧਨਵੰਤਾ ਅਰ ਨਿਰਤਨ ਮਨਹੀ ਤਾਂ ਕੀ ਕਛੂ ਨਾ ਕਾਨੀ ਰੇ ਰਾਜਾ ਪ੍ਰਜਾ ਸਮ ਕਰ ਮਾਰੈ ਐਸ

ਵਾਰ ਬਿਲਾਵਲ ਡੰਡਾ ਮੁੰਦਰਾ ਖਿੰਥਾ ਆਧਾਰੀ ਭਰਮ ਕਹਿ ਭਾਏ ਪਵੈ ਪੇਖਤਾਰੀ ਆਸਨ ਪਵਨ ਦੂਰ ਕਰ ਬਵਰੇ ਛੋੜ ਕਪਟ ਨਿਤ ਹਰ ਭਜ ਬਵਰੇ ਰਹਾਉ ਜੇ ਤੂੰ ਜਾਚੈ ਸੋ ਤ੍ਰਿ ਭਵਨ ਭੋਗੀ ਕਹਿ ਕਬੀਰ ਕੇ ਸੋ ਜਗ ਜੋਗੀ ਬਿਲਾਵਲ ਇਨ ਮਾਇਆ ਜਗਦੀਸ਼ ਗੁਸਾਈ ਤੁਮਰੇ ਚਰਨ ਵਿਸਾਰੇ ਕਿੰਚਿਤ ਪ੍ਰੀਤ ਨ ਉਪਜੈ ਜਨ ਕੋ ਜਨ ਕਹਾਂ ਕਰੈ ਵਿਚਾਰੇ ਰਹਾਉ ਤ੍ਰਿਗ ਤਨ ਤ੍ਰਿਗ ਧਨ ਤ੍ਰਿਗ ਇਹ ਮਾਇਆ ਤ੍ਰਿਗ ਤ੍ਰਿਗ ਮਤ ਬੁੱਧ ਫੰਨੀ ਇਸ ਮਾਇਆ ਕੋ ਦ੍ਰਿੜ ਕਰ ਰਾਖੋ ਬਾਂਧੇ ਆਪ ਬਚੰਨੀ ਕਿਆ ਖੇਤੀ ਕਿਆ ਲੇਵਾ ਦੇਈ ਪ੍ਰਪੰਚ ਝੂਠ ਗੁਮਾਨਾ ਕਹਿ ਕਬੀਰ ਤੇ ਅੰਤ ਬਿਗੂਥੇ ਆਇਆ ਕਾਲ ਨਿਦਾਨਾ ਬਿਲਾਵਲ ਸਰੀਰ ਸਰੋਵਰ ਭੀਤਰੇ ਆਛੈ ਕਵਲ ਅਨੂਪ ਪਰਮ ਜੋਤ ਪੁਰਖੋਤਮੋ ਜਾ ਕੇ ਰੇਖ ਨਾ ਰੂਪ ਰੇ ਮਨ ਹਰ ਭਜ ਭਰਮ ਤਜੋ ਜਗਜੀਵਨ ਰਾਮ ਰਹਾਉ ਆਵਤ ਕਛੂ ਨ ਦੀਸੈ ਨ ਦੀਸੈ ਜਾਤ ਜੈ ਉਪਜੈ ਬਿਨਸੈ ਤਹੀ ਜੈਸੇ ਪੁਨਰਵਪਾਤ ਮਿਥਿਆ ਕਰ ਮਾਇਆ ਤਜੇ ਸੁਖ ਸਹਿਜ ਵਿਚਾਰ ਕਹਿ ਕਬੀਰ ਸੇਵਾ ਕਰੋ ਮਨ ਮੰਜ ਮੁਰਾਰ ਬਿਲਾਵਲ ਜਨਮ ਮਰਨ ਕਾ ਭਰਮ ਗਿਆ ਗੋਬਿੰਦ ਲਿਵ ਲਾਗੀ ਜੀਵਤ ਸੁਨ ਸਮਾਨਿਆ ਗੁਰਸਾਖੀ ਜਾਗੀ ਰਹਾਉ ਕਾਂਸੀ ਤੇ ਧੁਨ ਉਪਜੈ ਤੁਨ ਕਾਂਸੀ ਜਾਈ ਕਾਂਸੀ ਫੂਟੀ ਪੰਡਤਾ ਧੁਨ ਕਹਾਂ ਸਮਾਈ ਤ੍ਰਿਕੁਟੀ ਸੰਦ ਮੈਂ ਪੇਖਿਆ ਘਟ ਹੂੰ ਘਟ ਜਾਗੀ ਐਸੀ ਬੁੱਧ ਸਮਾਚਰੀ ਘਟ ਮਾਹੇ ਤਿਆਗੀ ਆਪ ਆਪ ਤੇ ਜਾਣਿਆ ਤੇਜ ਤੇਜ ਸਮਾਨਾ ਕਹੋ ਕਬੀਰ ਅਬ ਜਾਣਿਆ ਗੋਬਿੰਦ ਮਨ ਮਾਨਾ ਬਿਲਾਵਲ ਚਰਨ ਕਮਲ ਜਾ ਕੇ ਹਿਰਦੈ ਵਸੈ ਸੋ ਜਨ ਕਿਉਂ ਡੋਲੈ ਦੇਵ ਮਾਨੋ ਸਭ ਸੁਖ ਨੌ ਨਿਧ ਤਾਂ ਕੈ ਸਹਿਜ ਸਹਿ ਜਸ ਬੋਲੈ ਦੇਵ ਰਹਾਉ ਤਬ ਇਹ ਮਤ ਜੋ ਸਭ ਮੈਂ ਪੇਖੈ ਕੁਟਲ ਗਾਂਠ ਜਬ ਖੋਲੈ ਦੇਵ ਬਾਰੰਗ ਬਾਰ ਮਾਇਆ ਤੇ ਅਟਕੈ ਲੈ ਨਰੱਜਾ ਮਨ ਤੋ ਲੈ ਦੇਵ ਜੈ ਹਉ ਜਾਏ ਤਹੀ ਸੁਖ ਪਾਵੈ ਮਾਇਆ ਤਾਸ ਨਾ ਝੋਲੈ ਦੇਵ ਕਹਿ ਕਬੀਰ ਮੇਰਾ ਮਨ ਮਾਨਿਆ ਰਾਮ ਪ੍ਰੀਤ ਕੀ ਉਹ ਲੈ ਦੇਵ ਬਿਲਾਵਲ ਬਾਣੀ ਭਗਤ ਨਾਮ ਦੇਵ ਜੀ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਫਲ ਜਨਮ ਮੋਕੋ ਗੁਰ ਕੀਨਾ ਦੁੱਖ ਵਿਸਾਰ ਸੁਖ ਅੰਤਰ ਲੀਨਾ ਗਿਆਨ ਅੰਜਨ ਮੋਕੋ ਗੁਰ ਦੀਨਾ ਰਾਮ ਨਾਮ ਬਿਨ ਜੀਵਨ ਮਨ ਹੀਨਾ ਰਹਾਉ ਨਾਮ ਦੇ ਸਿਮਰਨ ਕਰ ਜਾਨਾ ਜਗ ਜੀਵਨ ਸਿਉ ਜੀਉ ਸਮਾਨਾ ਬਿਲਾਵਲ ਬਾਣੀ ਰਵਿਦਾਸ ਭਗਤ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਦਾਰਦ ਦੇਖ ਸਭ ਕੋ ਹਸੈ ਐਸੀ ਦਸ਼ਾ ਹਮਾਰੀ ਅਟ ਦਸ਼ਾ ਸਿਧ ਕਰਤ ਲੈ ਸਭ ਕਿਰਪਾ ਤੁਮਾਰੀ ਤੂੰ ਜਾਣਤ ਮੈਂ ਕਿਛ ਨਹੀਂ ਭਵ ਖੰਡਨ ਰਾਮ ਸਗਲ ਜੀ ਸਰਨਾਗਤੀ ਪ੍ਰਭ ਪੂਰਨ ਕਾਮ ਰਹਾਉ ਜੋ ਤੇਰੀ ਸਰਨਾਗਤਾ ਤਿਨ ਨਾਹੀ ਭਾਰ ਊਚ ਨੀ ਤੁਮ ਤੇ ਤਰੇ ਆਲਜ ਸੰਸਾਰ ਕਹਿ ਰਵਿਦਾਸ ਅਕਥ ਕਥਾ ਬੋ ਕਾਇ ਕਰੀਜੈ ਜੈਸਾ ਤੂੰ ਤੈਸਾ ਤੁਹੀ ਕਿਆ ਉਪਮਾ ਦੀਜੈ ਬਿਲਾਵਲ ਜੇ ਕੁਲ ਸਾਧ ਬੈਸਨੋ ਹੋਏ ਵਰਨ ਅਵਰਨ ਰੰਕ ਨਹੀਂ ਈਸ਼ਵਰ ਬਿਮਲ ਬਾਸ ਜਾਨੀਐ ਜਗ ਸੋਏ ਰਹਾਉ ਬ੍ਰਹਮਨ ਬੈਸ ਸੂਦ ਅਰ ਖਤਰੇ ਡੋਮ ਚੰਡਾਰ ਮਲੇਸ਼ ਮਨ ਸੋਏ ਹੋਏ ਪੁਨੀਤ ਭਗਵੰਤ ਭਜਨ ਤੇ ਆਪ ਤਾਰ ਤਾਰੇ ਕੁਲ ਦੋਏ ਧਨ ਸੋ ਗਾਓ ਧਨ ਸੋ ਠਾਉ ਧਨ ਪੁਨੀਤ ਕੁਟਮ ਸਭ ਲੋਏ ਜਿਨ ਪੀਆ ਸਾਰ ਰਸ ਤਜੇ ਆਨ ਰਸ ਹੋਏ ਰਸ ਮਗਨ ਡਾਰੇ ਬਿਖੋਏ ਪੰਡਿਤ ਸੂਰ ਛਤਰਪਾਤ ਰਾਜਾ ਭਗਤ ਬਰਾਬਰ ਔਰ ਨਾ ਕੋਏ ਜੈਸੇ ਪੁਰੈਨ ਪਾਤ ਰਹੇ ਜਲ ਸਮੀਪ ਪਨ ਰਵਿਦਾਸ ਜਨਮੇ ਜਗ ਓਏ ਬਾਣੀ ਸਦਨੇ ਕੀ ਰਾਗ ਬਿਲਾਵਲ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਨਿਰਪਕੰਨਿਆ ਕੇ ਕਾਰਨ ਇੱਕ ਭਇਆ ਭੇਖ ਧਾਰੀ ਕਾਮਾ ਰਥੀ ਸਵਾਰਥੀ ਵਾਹ ਕੀ ਪੈਜ ਸਵਾਰੀ ਤਾਵ ਗੁਣ ਕਹਾਂ ਜਗਤ ਗੁਰਾ ਜੋ ਕਰਮ ਨਾਨਾਸੈ ਸਿੰਘ ਸਰਨ ਕਤ ਜਾਈਐ ਜਿਉਂ ਜੰਬੁਕ ਗਰਾਸੈ ਰਹਾਉ ਏਕ ਬੂੰਦ ਜਲ ਕਾਰਨੇ ਚਾਤਰਕ ਦੁਖ ਪਾਵੈ ਪ੍ਰਾਨ ਗਏ ਸਾਗਰ ਮਿਲੇ ਫੁਨ ਕਾਮ ਨਾ ਆਵੈ ਪ੍ਰਾਨ ਜੋ ਥਾਕੇ ਥਿਰ ਨਹੀਂ ਕੈਸੇ ਬਿਰਮਾਵੋ ਬੂੜ ਮੋਏ ਨੌਕਾ ਮਿਲੈ ਕਹੋ ਕਾਹੇ ਚੜਾਵੋ ਮੈਂ ਨਾਹੀਂ ਕੱਛ ਹੋ ਨਹੀਂ

ਦੇ ਮਹੱਲਾ ਚੌਥਾ ਘਰ ਪਹਿਲਾ। ਜੇ ਮਨ ਚਿੱਤ ਆਸ ਰੱਖੈ ਹਰ ਉਪਰ ਤਾਂ ਮਨ ਚਿੰਦੇ ਅਨੇਕ ਅਨੇਕ ਫਲ ਪਾਈ। ਹਰ ਜਾਣੈ ਸਭ ਕਿਛੁ ਜੋ ਜੀ ਵਰਤੈ ਪ੍ਰਭ ਘਾਲਿਆ ਕਿਸੇ ਕਾ ਇੱਕ ਤਿਲ ਨਾ ਗਵਾਈ। ਹਰ ਤਿਸਕੀ ਆਸ ਕੀਜੈ ਮਨ ਮੇਰੇ ਜੋ ਸਭ ਮੈਂ ਸਵਾਮੀ ਰਹਿਆ ਸਮਾਈ। ਮੇਰੇ ਮਨ ਆਸਾ ਕਰ ਜਗਦੀਸ਼ ਗੁਸਾਈ। ਜੋ ਬਿਨ ਹਰ ਆਸ ਔਰ ਕਾਹੂ ਕੀ ਕੀਜੈ ਸਾਨੇ ਫਲ ਆਸਾ ਬਿਰਥੀ ਜਾਈ ਰਹਾਉ। ਜੋ ਦਿਸੈ ਮਾਇਆ ਮੋਹ ਕੁਟੰਬ ਸਭ

ਭਾਈ ਮੇਰੇ ਮਨ ਆਸ ਕਰ ਹਰ ਪ੍ਰੀਤਮ ਆਪਣੇ ਕੀ ਜੋ ਤੁਝ ਤਾਰੈ ਤੇਰਾ ਕੁਟੰਬ ਸਭ ਛਡਾਈ ਜੇ ਕਿਛ ਆਸ ਅਵਰ ਕਰੈ ਪਰਮਿਰਤੀ ਮਤ ਤੂੰ ਜਾਣੈ ਤੇਰਾ ਕਿਤੈ ਕੰਮ ਆਈ ਇਹ ਆਸ ਪਰਮਿਰਤੀ ਭਾਉ ਦੂਜਾ ਹੈ ਖਿਨ ਮੈਂ ਝੂਠ ਬਿਨ ਸਵ ਜਾਈ ਮੇਰੇ ਮਨ ਆਸਾ ਕਰ ਹਰ ਪ੍ਰੀਤਮ ਸਾਚੇ ਕੀ ਜੋ ਤੇਰਾ ਘਾਲਿਆ ਸਭ ਥਾਏ ਪਾਈ।

ਹੱਥ ਨਾਹੀਂ ਮੇਰੇ ਸਵਾਮੀ, ਐਸੀ ਮੇਰੇ ਸਤਿਗੁਰੂ ਬੂਝ ਬੁਝਾਈ। ਜਨ ਨਾਨਕੀ ਆਸ ਤੂੰ ਜਾਣੈ ਹਰ ਦਰਸ਼ਨ ਦੇਖ, ਹਰ ਦਰਸ਼ਨ ਤ੍ਰਿਪਤਾਈ। ਗਾਉਣ ਮਹੱਲਾ ਚੌਥਾ, ਐਸਾ ਹਰ ਸੇਵੀਐ ਨਿਤ ਧਿਆਈਐ, ਜੋ ਖਿਨ ਮੈਂ ਕਿਲਵਿਕ ਸਭ ਕਰੇ ਬਿਨਾਸਾ। ਜੇ ਹਰ ਤਿਆਗ ਔਰ ਕੀ ਆਸ ਕੀਜੈ, ਤਾਂ ਹਰ ਨੇਫਲ ਸਭ ਘਾਲ ਗਵਾਸਾ। ਮੇਰੇ ਮਨ ਹਰ ਸੇਵੋ ਸੁਖਦਾਤਾ ਸਵਾਮੀ, ਜੇ ਸੇਵੈ ਸਭ ਭੁੱਖ ਲਹਾਸਾ। ਮੇਰੇ ਮਨ ਹਰ ਉੱਪਰ ਕੀ

ਨੇੜੇ ਕੋ ਨਾ ਟੁਕਾਸਾ, ਮਨ ਮੇਰੇ ਆਪਣਾ ਹਰ ਸੇਵ ਦਿਨ ਰਾਤੀ, ਜੋ ਤੁਧ ਉਪਕਰੈ ਦੁਖ ਸੁਖਾਸਾ, ਤਿਸ ਕਾ ਪਰਵਾਸਾ, ਕਿਉਂਕਿ ਜੈ ਮਨ ਮੇਰੇ, ਜੋ ਅੰਤੀ ਔਸਰ ਰੱਖ ਨਾ ਸਿਖਾਸਾ, ਹਰ ਜਪ ਮੰਤ ਗੁਰ ਉਪਦੇਸ ਲੈ ਜਪ, ਤਿਨ ਅੰਤ ਛਡਾਏ ਜਿਨ ਹਰ ਪ੍ਰੀਤ ਚਿਤਾਸਾ, ਜਨ ਨਾਨਕ ਅੰਦਿਨ ਨਾਮ ਜਪੋ, ਹਰ ਸੰਤੋ ਏਸ਼ੂ ਟਣਕਾ ਸਾਚਾ ਪਰਵਾਸਾ। ਗੌਂਡ ਮਹੱਲਾ ਚੌਥਾ। ਹਰ ਸਿਮਰਤ ਸਦਾ ਹੋਏ ਆਨੰਦ, ਸੁਖ ਅੰਤਰ ਸ਼ਾਂਤ ਸੀਤਲ ਮਨ ਆਪਣਾ, ਜੈਸੇ ਸਕਤ ਸੂਰ ਬੋ ਜਲਤਾ, ਗੁਰਸਸ ਦੇਖੇ ਲੈ ਜਾਏ ਸਭ ਤਪਨਾ, ਮੇਰੇ ਮਨ ਅੰਦਿਨ ਤਿਹਾਈ ਨਾਮ ਹਰ ਜਪਨਾ, ਜਹਾਂ ਕਹਾਂ ਤੁਝ ਰਾਖੈ ਸਭ ਠਾਈ, ਸੋ ਐਸਾ ਪ੍ਰਭ ਸੇਵ ਸਦਾ ਤੂੰ ਆਪਣਾ ਰਹਾਉ, ਜਾ ਮੈਂ ਸਭ ਨਿਧਾਨ ਸੋ ਹਰ ਜਪ ਮਨ ਮੇਰੇ, ਗੁਰਮੁਖ ਖੋਜ ਲਹੋ ਹਰ ਰਤਨਾ, ਜਿਨ ਹਰ ਧਿਆਇਆ ਤਿਨ ਹਰ ਪਾਇਆ, ਮੇਰਾ ਸਵਾਮੀ ਤਿਨ ਕੇ ਚਰਨ ਮਲਹੋ ਹਰ ਦਸਨਾ, ਸ਼ਬਦ ਪਛਾਣ ਰਾਮ ਰਸ ਪਾਓ, ਉਹ ਉੱਤਮ ਸੰਤ ਬਯੋ ਬੜ ਬੜਨਾ, ਤਿਸ ਜਨ ਕੀ ਵਡਿਆਈ ਹਰ ਆ ਵਧਾਈ, ਉਹ ਘਟੈ ਨਾ ਕਿਸੈ ਕੀ ਘਟਾਈ, ਇੱਕ ਤਿਲ ਤਿਲ ਤਿਲ ਨਾ, ਜਿਸ ਤੇ ਸੁਖ ਪਾਵੈ ਮਨ ਮੇਰੇ, ਸੋ ਸਦਾ ਧਿਆਏ ਨਿਤ ਕਰ ਜੁਰਨਾ, ਜਨ ਨਾਨਕ ਕੋ ਹਰ ਦਾਨ ਇੱਕ ਦੀਜੈ, ਨਿਤ ਬਸੈ ਹਿਰਦੈ ਹਰੀ ਮੋਹਿ ਚਰਨਾ। ਗੌਂਡ ਮਹੱਲਾ ਚੌਥਾ। ਜਿਤਨੇ ਸ਼ਾਹ ਪਾਤਸ਼ਾਹ, ਉਮਰਾਮ ਸਿਕਦਾਰ ਚੌਧਰੀ, ਸਭ ਮਿਥਿਆ ਝੂਠ ਪਾਉ ਦੂਜਾ ਜਾਣ, ਹਰ ਅਵਿਨਾਸੀ ਸਦਾ ਥਿਰ ਨੇਚਲ, ਤਿਸ ਮੇਰੇ ਮਨ ਭਜ ਪ੍ਰਵਾਨ, ਮੇਰੇ ਮਨ ਨਾਮ ਹਰੀ ਭਜ ਸਦਾ ਦੀਵਾਨ, ਜੋ ਹਰ ਮਹਿਲ ਪਾਵੈ ਗੁਰ ਬਚਨੀ, ਤੇ ਜੀਵੜ ਅਵਰ ਨਾਹੀ ਕਿਸੇ ਦਾ ਤਾਣ ਰਹਾਉ। ਜਿਤਨੇ ਤਨਵੰਤ ਕੁਲਵੰਤ ਮਿਲਖਵੰਤ ਦਿਸੈ ਮਨ ਮੇਰੇ, ਸਭ ਬਿਨਸ ਜਾਏ ਜੋ ਰੰਗ ਕੁਸੰਬ ਕਚਾਣ, ਹਰ ਸਤ ਨਿਰੰਜਨ ਸਦਾ ਸੇਵ ਮਨ ਮੇਰੇ, ਜਿਤ ਹਰ ਦਰਗਹਿ ਪਾਵੈ ਤੂੰ ਮਾਣ, ਬ੍ਰਾਹਮਣ ਖੱਤਰੀ ਸੂਦ ਵੈਸ ਚਾਰ ਵਰਨ ਚਾਰ ਆਸਰਮ, ਹੈ ਜੋ ਹਰ ਧਿਆਵੈ ਸੋ ਪ੍ਰਧਾਨ, ਜਿਉਂ ਚੰਦਨ ਨਿਕਟ ਵਸੈ ਹਿਰਡ ਬਪੜਾ, ਤਿਉਂ ਸਤ ਸੰਗਤ ਮਿਲ ਪਤਤ ਪ੍ਰਵਾਨ, ਉਹ ਸਭ ਤੇ ਉੱਚਾ ਸਭ ਤੇ ਸੂਚਾ, ਜਾ ਕੈ ਹਿਰਦੈ ਵਸਿਆ ਭਗਵਾਨ, ਜਨ ਨਾਨਕ ਤਿਸ ਕੇ ਚਰਨ ਪਖਾਲੈ, ਜੋ ਹਰ ਜਨ ਨੀਚ ਜਾਤ ਸੇਵਕਾਣ। ਗੌਂਡ ਮਹੱਲਾ ਚੌਥਾ।

ਹੈ, ਮੇਰੇ ਮਨ ਹਰ ਜਪ ਹਰ ਨਿਤ ਪੜ੍ਹਾਈ ਹੈ, ਹਰ ਬਿਨ ਕੋ ਮਾਰ ਜੀਵਾਲ ਨਾ ਸਕੈ, ਤਾਂ ਮੇਰੇ ਮਨ ਕਾਇਤ ਕੜਾਈ ਹੈ, ਰਹਾਉ ਹਰ ਪਰਪੰਚ ਕਿਆ ਸਭ ਕਰਤੈ, ਵਿੱਚ ਆਪੇ ਆਪਣੀ ਜੋਤ ਤਰਈ ਹੈ, ਹਰ ਏਕੋ ਬੋਲੈ ਹਰ ਏਕ ਬੁਲਾਏ, ਗੁਰਪੂਰੈ ਹਰ ਏਕ ਦਿਖਾਈਐ, ਹਰ ਅੰਤਰ ਨਾਲੇ ਬਾਹਰ ਨਾਲੇ, ਕਉ ਤਿਸ ਪਾ ਸੁਮਨ ਕਿਆ ਚੁਰਈ ਹੈ, ਨੇ ਕਪਟ ਸੇਵਾ ਕੀ ਜੈ ਹਰ ਕੇਰੀ, ਤਾਂ ਮੇਰੇ ਮਨ ਸਰਬ ਸੁਖ ਪਈ ਹੈ, ਜਿਸ ਦੈ ਵਸ ਸਭ ਕਿਛ, ਸੋ ਸਭ ਦੂ ਵੱਡਾ, ਸੋ ਮੇਰੇ ਮਨ ਸਦਾ ਧਿਆਈ ਹੈ, ਜਨ ਨਾਨਕ ਸੋ ਹਰ ਨਾਲ ਹੈ ਤੇਰੇ, ਹਰ ਸਦਾ ਧਿਆਏ ਤੂੰ ਤੁਧ ਲਈ ਛਡਈ ਹੈ, ਗੌਂਡ

ਕੀ ਕੋਈ ਬਾਤ ਸੁਣਾਵੈ ਸੋ ਭਾਈ ਸੋ ਮੇਰਾ ਵੀਰ ਮਿਲ ਮਿਲ ਸਖੀ ਗੁਣ ਕਹੋ ਮੇਰੇ ਪ੍ਰਭ ਕੇ ਲੈ ਸਤਿਗੁਰ ਕੀ ਮਤ ਧੀਰ ਜਨ ਨਾਨਕ ਹਰ ਆਸ ਪੁਜਾਵੋ ਹਰ ਦਰਸ਼ਨ ਸ਼ਾਂਤ ਸਰੀਰ ਸ਼ੱਕਾ ਇੱਕ ਰਾਗ ਗੌਂਡ ਮਹੱਲਾ ਪੰਜਵਾਂ ਚੌਪ ਦੇ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਭ ਕਰਤਾ ਸਭ ਭੁਗਤਾ ਰਹਾਉ ਸੁਨ ਤੋ ਕਰਤਾ ਪੇਖਤ ਕਰਤਾ ਅਦ੍ਰਿਸ਼ਟੋ ਕਰਤਾ ਦ੍ਰਿਸ਼ਟੋ ਕਰਤਾ ਉਪਤ ਕਰਤਾ ਪਰਲੋ ਕਰਤਾ ਵਿਆਪਤ ਕਰਤਾ ਅਲਪਤੋ ਕਰਤਾ ਭਗਤੋ ਕਰਤਾ ਬੂਜਤ ਕਰਤਾ ਆਵਤ ਕਰਤਾ ਜਾਤ ਵੀ ਕਰਤਾ ਨਿਰਗੁਣ ਕਰਤਾ ਸਰਗੁਣ ਕਰਤਾ ਗੁਰਪ੍ਰਸਾਦ ਨਾਨਕ ਸਮਦ੍ਰਿਸ਼ਟਾ ਗੌਂਡ ਮਹੱਲਾ ਪੰਜਵਾਂ ਫਾਕਿਓ ਮੀਨ ਕਵਕੀ ਨਿਆਈ ਤੂੰ ਉਰਜ ਰਹੋ ਕੁ ਸੰਭਾਇਲੇ ਪਗ ਧਾਰੈ ਸਾਸ ਲੇਖੈ ਲੈ ਉਹ ਤੋ ਉਦਰੈ ਹਰ ਗੁਣ ਗਾਇਲੇ ਮਨ ਸਮਝ ਛੋੜ ਅਵਾਇਲੇ ਆਪਣੇ ਰਹਿਣ ਕੋ ਠੋਰ ਨਾ ਪਾਵੈ ਕਾਂਏ।

ਜਾਇ ਲੈ ਰਹਾਉ ਜਿਉ ਮੈਗਲ ਇੰਦਰੀ ਰਸ ਪ੍ਰੇਰਿਓ ਤੂੰ ਲਾਗ ਪਰਿਓ ਕੁੰਡੰਬਾਈ ਲੈ ਜਿਉ ਪੰਖੇ ਇਕੱਤਰ ਹੋਏ ਫਿਰ ਵਿਛਰੈ ਥਿਰ ਸੰਗਤ ਹਰ ਹਰ ਧਿਆਈ ਲੇ ਜੈਸੇ ਮੀਨ ਰਸਨ ਸਾਧ ਬਿਨਸਿਓ ਓਹ ਮੂਠੋ ਮੂੜ ਲੁਭਾਈ ਲੇ ਤੂੰ ਹੋਆ ਪੰਚ ਵਾਸ ਵੈਰੀ ਕੈ ਛੁੱਟ ਹੈ ਪਰ ਸਰਨਾਈ ਲੇ ਹੋ ਕਿਰਪਾਲ ਦੀਨ ਦੁਖ ਪੰਜਨ ਸਭ ਤੁਮਰੇ ਜੀ ਜਨਤਾਈ ਲੇ ਪਾਵੋ ਦਾਨ ਸਦਾ ਦਰਸ ਪੇਖਾ ਮਿਲ ਨਾਨਕ ਦਾਸ ਦਸਾਈ ਲੇ ਰਾਗ ਗੌਣ ਮਹੱਲਾ ਪੰਜਵਾਂ ਚੌਪ ਦੇ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੀ ਪ੍ਰਾਨ ਕੀਏ ਜਿਨ ਸਾਜ ਮਾਟੀ ਮੈਂ ਜੋਤ ਰੱਖੀ ਨਿਵਾਜ ਬਰਤਨ ਕੋ ਸਭ ਕਿਛ ਭੋਜਨ ਪੁਗਾਏ ਸੋ ਪ੍ਰਭ

ਗੁਰ ਕਿਰਪਾ ਤੇ ਮੁਗਧ ਮਨ ਮਾਨਿਆ। ਗੁਰ ਕਰਤਾ ਗੁਰ ਕਰਨ ਹੈ ਜੋਗ, ਗੁਰ ਪਰਮੇਸ਼ਰ ਹੈ ਪੀ ਹੋਗ, ਕਉ ਨਾਨਕ ਪ੍ਰਭ ਇਹ ਜਨਾਈ, ਬਿਨ ਗੁਰ ਮੁਕਤ ਨਾ।

ਅਰਦਾਸ। ਗੌਂਡ ਮਹੱਲਾ ਪੰਜਵਾਂ। ਉਨਕੋ ਖਸਮ ਕੀਨੀ ਠਾਕ ਹਾਰੇ, ਦਾਸ ਸੰਗ ਤੇ ਮਾਰ ਬਿਦਾਰੇ। ਗੋਬਿੰਦ ਭਗਤ ਕਾ ਮਹਿਲ ਨਾ ਪਾਇਆ, ਰਾਮ ਜਨਾਮਿਲ ਮੰਗ

ਉਤਪੁਜ ਖੇਲ ਕਰ ਜਗਤ ਵਿਆਏ, ਤੀਨ ਗੁਣਾ ਕੈ ਸੰਗ ਰਚ ਰਸੇ, ਇਨ ਕੋ ਛੋੜ ਉਪਰ ਜਨ ਬਸੇ, ਕਰ ਕਿਰਪਾ ਜਨ ਲੀਏ ਛਡਾਏ, ਜਿਸ ਕੇ ਸੇਤਨ ਰੱਖੇ ਹਟਾਏ, ਕੋ ਨਾਨਕ ਭਗਤ ਪ੍ਰਭ ਸਾਰੂ ਬਿਨ

ਰਹਾਉ। ਰੱਬ ਦਇਆਲ ਦੂਸਰ ਕੋਈ ਨਾਏ, ਘਟ ਘਟ ਅੰਤਰ ਸਰਬ ਸਮਾਹੀ, ਆਪਣੇ ਦਾਸ ਕਾ ਹਲਤ ਪਲ ਸਵਾਰੈ।

ਨਿੰਦੈ ਤਿਸ ਕਾ ਪਤਨ ਹੋਏ। ਜਿਸ ਕੋ ਰਾਖੈ ਸਿਰਜਨਹਾਰ, ਝੱਖ ਮਾਰੋ ਸਗਲ ਸੰਸਾਰ। ਪ੍ਰਭ ਆਪਣੇ ਕਾ ਭਇਆ ਵਿਸਾਸ,

ਦੀ ਰਿਆ ਸਮਾਏ, ਨਾ ਇਸ ਉਸਨ ਨਹੀਂ ਸਸੀਤ, ਨਾ ਇਸ ਦੁਸ਼ਮਨ ਨਾ ਇਸ ਮੀਤ, ਨਾ ਇਸ ਹਰਖ ਨਹੀਂ ਸੋਗ, ਸਭ ਕਿਛ ਇਸ ਕਾ ਇਹੋ ਕਰਨੈ ਜੋਗ, ਨਾ ਇਸ ਬਾਪ ਨਹੀਂ ਸਮਾਇਆ, ਇਹੋ ਅਪਰੰਪਰ ਹੋਤਾ ਆਇਆ, ਪਾਪ ਪੁੰਨ ਕਾ ਇਸ ਲੇਪ ਨਾ ਲਾਗੇ, ਘਟ ਘਟ ਅੰਤਰ ਸਦ ਹੀ ਜਾਗੇ, ਤੀਨ ਗੁਣਾ ਇੱਕ ਸਖਤ ਉਪਾਇਆ, ਮਹਾ ਮਾਇਆ ਤਾਂ ਕੀ ਹੈ ਛਾਇਆ, ਅਛਲ

ਸੂਰ ਰਾਗ ਗੌਂਡ ਅਸ਼ਟਪਦੀਆਂ ਮਹੱਲਾ ਪੰਜਵਾਂ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਰ ਨਮਸਕਾਰ ਪੂਰੇ ਗੁਰਦੇਵ ਸਫਲ ਮੂਰਤ ਸਫਲ ਜਾ ਕੀ ਸੇਵ ਅੰਤਰ ਜਾਮੀ ਪੁਰਖ ਵਿਦਾਤਾ ਆੜ ਪੈਰ ਨਾਮ ਰੰਗ ਰਾਤਾ ਗੁਰ ਗੋਬਿੰਦ ਗੁਰੂ ਗੋਪਾਲ ਆਪਣੇ ਦਾਸ ਕੋ ਰੱਖ ਨਹਾ ਰਹਾਓ ਪਾਤ ਸ਼ਾਹ ਸ਼ਾਹ ਉਮਰਾਓ ਪਤਿਆਏ ਦੁਸ਼

ਦੇਖ ਇਸ ਮਰਤੇ ਕੋ ਜੇ ਕੋ ਰੋਵੈ ਜੋ ਰੋਵੈ ਸੋਈ ਪਤ ਖੋਵੈ ਗੁਰ ਪ੍ਰਸਾਦ ਮੈਂ ਡਗਰੋ ਪਾਇਆ ਜੀਵਨ ਮਰਨ ਦੋ ਮਿਟਵਾਇਆ ਕਹੋ ਕਬੀਰ ਇਹ ਰਾਮ ਕੀ ਅੰਸ ਜਸ ਕਾਗਦ ਪਰ ਮਿਟੈ ਨ ਮੰਸ ਗੌਂਡ।

ਜੀਤ ਰਹਾਉ ਸੁਹਾਗਨ ਕਿਰਪਨ ਕੀ ਪੂਤੀ ਸੇਵਕਤਾ ਜਗਤ ਸਿਉ ਸੂਤੀ ਸਾਧੂ ਕੈ ਠਾਂਡੀ ਦਰਬਾਰ ਸਰਨ ਤੇਰੀ ਮੋਕੋ ਨਿਸਤਾਰ ਸੁਹਾਗਨ ਹੈ ਅਤ ਸੁੰਦਰੀ ਪਗ ਨੇਵਰ ਸ਼ਨਕ ਸ਼ਨਹਰੀ ਜੋ ਲਗ ਪ੍ਰਾਨ ਤਉ ਰਾਸ ਗਿਆ ਬ੍ਰਹਮ ਬਿਸ਼ਨ ਮਹੇਸ਼ਰ ਬੇਦੇ ਨਾਹੇ ਸੁਹਾਗਨ ਹੈ ਅਤ ਸੁੰਦਰੀ ਪਗ ਨੇਵਰ ਸ਼ਨਕ ਸ਼ਨਹਰੀ ਜੋ ਲਗ ਪ੍ਰਾਨ ਤਉ ਲਗ ਸੰਗੇ ਨਾਹੇ ਤ ਚਲੀ ਬੇਗ ਉਠ ਨੰਗੇ ਸੁਹਾਗਨ ਭਵਨ ਤ੍ਰੈ ਲੀਆ ਦਸ ਅੱਠ ਪੁਰਾਣ ਤੀਰਥ ਰਸ ਕੀਆ ਬ੍ਰਹਮਾ ਬਿਸ਼ਨ ਮਹੇਸ਼ਰ ਬੇਦੇ ਵੱਡੇ ਭੂਪਤ ਰਾਜੇ ਹੈ ਛੇਦੇ ਸੁਹਾਗਨ ਔਰ ਵਾਰ ਨਾ ਪਾਰ ਪਾਂਚ ਨਾਰਦ ਕੈ ਸੰਗ ਬਿਦਵਾਰ ਪਾਂਚ ਨਾਰਦ ਕੈ ਮਿਟਵੇ ਫੂਟੇ ਕਹੋ ਕਬੀਰ ਗੁਰ ਕਿਰਪਾ ਛੂਟੇ ਗੌਂਡ ਜੈਸੇ ਮੰਦਰ ਮੈਂ ਬਲਹਰ ਨਾ ਠਾਹਰੈ ਨਾਮ ਬਿਨਾ ਕੈਸੇ ਪਾਰ ਉਤਰੈ ਕੁੰਭ ਬਿਨਾ ਜਲ ਨਾ ਟੇਕਾਵੈ ਸਾਧੂ ਬਿਨ ਐਸੇ ਅਵਗਤ ਜਾਵੈ ਜਾਰੋ ਤਿਸੈ ਜੋ ਰਾਮ ਨਾ ਚੇਤੈ ਤਨ ਮਨ ਰਮਤ ਰਹਿ ਮੈਂ ਖੇਤੈ ਰਹਾਉ ਜੈਸੇ ਹਲ ਹਰ ਬਿਨਾ ਜਿਮੀ ਨਹੀਂ ਬੋਈਐ ਸੂਦ ਬਿਨਾ ਕੈਸੇ ਮਣੀ ਪਰੋਈਐ ਕੁੰਡੀ ਬਿਨ ਕਿਆ ਗੰਠ ਚੜਾਈਐ ਸਾਧੂ ਬਿਨ ਤੈਸੇ ਅਵਗਤ ਜਾਈਐ ਜੈਸੇ ਮਾਤ ਪਿਤਾ ਬਿਨ ਬਾਲ ਨਾ ਹੋਈ ਬਿੰਬ ਬਿਨਾ ਕੈਸੇ ਕਪੜੇ ਧੋਈ ਘੋਰ ਬਿਨਾ ਕੈਸੇ ਅਸਵਾਰ ਸਾਧੂ ਬਿਨ ਨਾਹੀ ਦਰਬਾਰ ਜੈਸੇ ਬਾਜੇ ਬਿਨ ਨਹੀਂ ਲੀਜੈ ਫੇਰੀ ਖਸਮ ਦੁਹਾਗਨ ਤਜ ਓਹੇਰੀ ਕਹਿ ਕਬੀਰ ਏਕੈ ਕਰ ਕਰਨਾ ਗੁਰਮੁਖ ਹੋਏ ਬੋਹਰ ਨਹੀਂ ਮਰਨਾ ਗੌਂਡ ਕੂਟਨ ਸੋਈ ਜੋ ਮਨ ਕੋ ਕੂਟੈ ਮਨ ਕੂਟੈ ਤੋ ਜਮ ਤੇ ਛੂਟੈ ਕੁੱਟ ਕੁੱਟ ਮਨ ਕਸਵੱਟੀ ਲਾਵੈ ਸੋ ਕੂਟ ਮੁਕਤ ਬੋ ਪਾਵੈ ਕੂਟਨ ਕਿਸੈ ਕਹੋ ਸੰਸਾਰ ਸਗਲ ਬੋਲਨ ਕੇ ਮਾਹੇ ਵਿਚਾਰ ਹਾਓ ਨਾਚਨ ਸੋਏ ਜੋ ਮਨ ਸਿਉ ਨਾਚੈ ਝੂਠ ਨਾ ਪਤੀਐ ਪਰਚੈ ਸਾਚੈ ਇਸ ਮਨ ਆਗੇ ਪੂਰੈ ਤਾਲ ਇਸ ਨਾਚਨ ਕੇ ਮਨ ਰਖਵਾਲ ਬਜਾਰੀ ਸੋ ਜੋ ਬਜਾਰੈ ਸੋਦੈ ਪਾਂਚ ਬਲੀਤੈ ਕੋ ਪ੍ਰਬੋਧੈ ਨੌ ਨਾਇਕੀ ਭਗਤ ਪਛਾਨੈ ਸੋ ਬਜਾਰੀ ਹਮ ਗੁਰ ਮਾਨੇ ਤਸਕਰ ਸੋਏ ਜੇ ਤਾਤ ਨ ਕਰੈ ਇੰਦਰੀ ਕੈ ਜਤਨ ਨਾਮ ਉਚਰੈ ਕਹੋ ਕਬੀਰ ਹਮ ਐਸੇ ਲਖਨ ਧਨ ਗੁਰਦੇਵ ਅਤ ਰੂਪ ਚਖਨ ਗੌਂਡ ਧਨ ਗੋਪਾਲ ਧਨ ਗੁਰਦੇਵ ਧਨ ਅਨਾਦ ਭੁਖੇ ਕਵਲ ਟਹਿ ਕੇਵ ਧਨ ਓਏ ਸੰਤ ਜਨ

ਮੁਖ ਬੇਦ ਚਤੁਰ ਪੜਤਾ, ਸਗਲ ਧਰਮ ਅਛੇਤਾ, ਗੁਰ ਗਿਆਨ ਇੰਦਰੀ ਦ੍ਰਿੜਤਾ, ਖਟ ਕਰਮ ਸਹਿਤ ਰਹਿਤਾ, ਸਿਵਾ ਸਖਤ ਸੰਵਾਦੰਗ, ਮਨ ਛੋੜ ਛੋੜ ਸਗਲ ਭੇਦੰਗ, ਸਿਮਰ ਸਿਮਰ ਗੋਬਿੰਦੰਗ, ਪੰਜ ਨਾਮਾਂ ਤਰਸ ਪਾਵ ਸਿੰਦੰਗ ਗੋਣ, ਨਾਦ ਬ੍ਰਹਮੇ ਜੈਸੇ ਮਿਰਗਾਏ, ਪ੍ਰਾਨ ਤਜੇ ਬਾਹੂ ਧਿਆਨ ਨਾ ਜਾਏ, ਐਸੇ ਰਮ ਐਸੇ ਹੀਰੂ, ਰਾਮ ਛੋੜ ਚਿਤ ਅਨੰਤ ਨਾ ਫਿਰੂ ਰਹਾਓ, ਜੋ ਮੀਨਾ ਹੈਰੈ ਪਸੁਆਰਾ, ਸੋਨਾ ਗੜਤੇ ਹੈਰੈ ਸੁਨਾਰਾ, ਜਿਉਂ ਵਿਖ

ਸਤਿਗੁਰ ਪ੍ਰਸਾਦ ਮੁਕੰਦ ਮੁਕੰਦ ਜਪੋ ਸੰਸਾਰ ਬਿਨ ਮੁਕੰਦ ਤਨ ਹੋਏ ਆਹਾਰ ਸੋਈ ਮੁਕੰਦ ਮੁਕਤ ਕਾ ਦਾਤਾ ਸੋਈ ਮੁਕੰਦ ਹਮਰਾ ਪਿਤ ਮਾਤਾ।

ਪਹਿਲਾ ਜਿਤ ਦਰ ਵਸਹਿ ਕਵਨ ਦਰ ਕਹੀਐ ਦਰਾਂ ਭੀਤਰ ਦਰ ਕਵਨ ਲਹਿ ਜਿਸ ਦਰ ਕਾਰਨ ਫਿਰਾ ਉਦਾਸੀ ਸੋ ਦਰ ਕੋਈ ਆਏ ਕਹਿ ਕਿਨ ਵਿਦ ਸਾਗਰ ਤਰੀਐ ਜੀਵ ਤਿਆਂ ਨ ਮਰੀਐ ਰਹਾਉ ਦੁੱਖ ਦਰਵਾਜਾ ਰੋਹੋ ਰਖਵਾਲਾ ਆਸਾਂ ਦੇ ਸਾਧੋਏ ਪਟ ਜੁੜੇ ਜੜੇ ਮਾਇਆ ਜਲ ਖਾਈ ਪਾਣੀ ਕਰ ਬਾਧਿਆ ਸਤ ਕੈ ਆਸਣ ਪੁਰਖ ਰਹਿ ਕਿਤੇ ਨਾਮਾ ਅੰਤ ਨਾ ਜਾਣਿਆ ਤੁਮ

ਆਸਾ ਭੀਤਰ ਰਹਿ ਨਿਰਾਸਾ, ਤਿਉ ਨਾਨਕ ਏਕ ਮਿਲੈ ਇਨ ਵਿਦ ਸਾਗਰ ਤਰੀਐ। ਜੀਵ ਤਿਆਂ ਇਉਂ ਮਰੀਐ ਰਹਾਉ ਦੂਜਾ, ਰਾਮ ਕਲੀ ਮਹੱਲਾ ਪਹਿਲਾ। ਸੁਰਤ ਸ਼ਬਦ ਸਾਖੀ ਮੇਰੇ ਸਿੰਘੀ, ਬਾਜੈ ਲੋਕ ਸੁਣੇ ਪਤ ਝੋਲੀ ਮੰਗਣ ਕੈ ਤਾਈ, ਭਿਖਿਆ ਨਾਮ ਪੜੇ ਬਾਬਾ ਗੋਰਖ ਜਾਗੈ, ਗੋਰਖ ਸੋਜਨ ਗੋਏ ਉਠਾਲੀ, ਕਰਤੇ ਬਾਰ ਨਾ ਲਾਗੈ ਰਹਾਉ। ਪਾਣੀ ਪ੍ਰਾਣ ਪਵਨ ਬੰਦ ਰਾਖੇ, ਚੰਦ ਸੂਰਜ ਮੁਖ ਦੀਏ, ਮਰਨ ਜੀਵਨ ਕੋ ਧਰਤੀ ਦਿਨੀ, ਇਤੇ ਗੁਣ ਵਿਸਰੇ। ਸਿੱਧ ਸਾਧਕ ਅਰ ਜੋਗੀ ਜੰਗਮ, ਪੀਰ ਪੁਰਸ਼ ਬਹੁ ਤੇਰੇ, ਜੇ ਤਿੰਨ ਮਿਲਾ ਤਾਂ ਕੀਰਤ ਆਖਾਂ, ਤਾਂ ਮਨ ਸੇਵ ਕਰੇ। ਕਾਗਦ ਲੂਣ ਰਹਿ ਕਿਰਤ ਸੰਗੇ,

ਲੱਗੈ ਮਤ ਜਾਈ, ਸਨਮੁਖ ਸਿੱਧ ਭੇਟਣ ਕੋ ਆਈ, ਨੇ ਚੋਂ ਦੇ ਵਡਿਆਈ, ਗੁਰ ਤਾਰ ਤਾਰਨ ਹਾਰਿਆ, ਦੇਹੀ ਭਗਤ ਪੂਰਨ ਅਵਿਨਾਸੀ, ਹਉ ਤੁਝ ਕੋ ਬਲਿਹਾਰਿਆ ਰਹਾਉ, ਸਿੱਧ ਸਾਧਕ ਜੋਗੀ ਅਰ ਜੰਗਮ, ਏਕ ਸਿੱਧ ਜਿਨੀ ਧਿਆਇਆ, ਪਰ

ਲਾ ਬੂਝੈ ਕੋਏ, ਤਿਤ ਘਟ ਦੀਵਾ ਨਿਹਚੋ ਹੋਏ। ਪਾਣੀ ਮਰੈ ਨਾ ਬੁਝਾਇਆ ਜਾਏ, ਐਸਾ ਦੀਵਾ ਨੀਰ ਤਰਾਏ। ਡੋਲੈ ਵਾਉ ਨਾ ਵੱਡਾ ਹੋਏ, ਜਾਪੈ ਜੋ ਸਿੰਘਾਸਣ ਲੋਏ। ਖੱਤਰੀ ਬ੍ਰਾਹਮਣ ਸੂਦ ਕੈ ਵੈਸ, ਨਿਰਤ ਨਾ ਪਾਈਆਂ ਗਣੀ ਸਹੰਸ। ਐਸਾ ਦੀਵਾ ਬਾਲੈ ਕੋਏ, ਨਾਨਕ ਸੋ ਪਾਰੰਗਤ ਹੋਏ। ਰਾਮ ਕਲੀ ਮਹੱਲਾ ਪਹਿਲਾ, ਤੁਦਨੋ ਨਿਵਣ ਮੰਨਣ ਤੇਰਾ ਨਾਉ। ਸਾਚ ਭੇਟ ਬੈਸਣ ਕੋ ਥਾਉ, ਸਤ ਸੰਤੋਖ ਹੋਵੇ ਅਰਦਾਸ। ਤਾਂ ਸੁਣ ਸਦ ਬਹਾਲ।

ਗੁਰਮੁਖ ਪ੍ਰਗਟ ਹੁਆ ਹਰ ਰਾਈ, ਨਾ ਕੋ ਆਵੇ ਨਾ ਕੋ ਜਾਏ, ਲੋਕ ਤੇ ਘਰ ਕਹਿ ਮੰਗਤ ਜਨ, ਮੰਗਤ ਮਾਨ ਨਾ ਪਾਇਆ, ਸਹਿ ਕੀਆਂ ਗੱਲਾਂ ਦਰ ਕੀਆਂ ਬਾਤਾਂ, ਤੈ ਤਾਂ ਕਹਿਣ ਕਹਾਇਆ, ਰਾਮ ਕਲੀ ਮਹੱਲਾ ਪਹਿਲਾ, ਸਾਗਰ ਮੈਂ ਬੂੰਦ ਬੂੰਦ ਮੈਂ ਸਾਗਰ, ਕਵਣ ਬੁਝੈ ਵਿਦ ਜਾਣੈ, ਉਤ ਬੁਝ ਚਲਤ ਆਪ ਕਰ ਚੀਨੈ, ਆਪੇ ਤਤ ਪਛਾਣੈ, ਐਸਾ ਗਿਆਨ ਵਿਚਾਰੈ ਕੋਈ, ਤਿਸ ਤੇ ਮੁਕਤ ਪਰਮ ਗਤ ਹੋਈ ਰਹਾਉ। ਦਿਨ ਮੈਂ ਰਹਿਣ ਰਹਿਣ ਮੈਂ ਦਿਨੀਅਰ, ਉਸਨ ਸੀਤ ਬਿਦ ਸੋਈ, ਤਾਂ ਕੀ ਗਤ ਮਿਦ ਅਵਰ ਨਾ ਜਾਣੈ, ਗੁਰਬਿਨ ਸਮਝ ਨਾ ਹੋਈ, ਪੁਰਖ ਮੈਂ ਨਾਰ ਨਾਰ ਮੈਂ ਪੁਰਖਾ, ਬੂਜੋ ਬ੍ਰਹਮ ਗਿਆਨੀ, ਧੁਨ ਮੈਂ ਧਿਆਨ ਧਿਆਨ ਮੈਂ ਜਾਣਿਆ, ਗੁਰਮੁਖ ਅਕਥ ਕਹਾਣੀ, ਮਨ ਮੈਂ ਜੋਤ ਜੋਤ ਮੈਂ ਮਨੁਆ, ਪੰਚ ਮਿਲੇ ਗੁਰ ਭਾਈ, ਨਾਨਕ ਤਿਨ ਕੈ ਸਦ ਬਲਿਹਾਰੀ, ਜਿਨ ਏਕ ਸ਼ਬਦ ਲਿਵ ਲਾਈ, ਰਾਮ ਕਲੀ ਮਹੱਲਾ ਪਹਿਲਾ, ਜਾਂ ਹਰ ਪ੍ਰਭ ਕਿਰਪਾ ਧਾਰੀ, ਤਾਂ ਹੋਂ ਮੈਂ ਵਿੱਚੋਂ ਮਾਰੀ, ਸੋ ਸੇਵਕ ਰਾਮ ਪਿਆਰੀ, ਜੋ ਗੁਰ ਸ਼ਬਦੀ ਵਿਚਾਰੀ, ਸੋ ਹਰ

ਨਾਮ ਜਨ ਉੱਤਮ ਮਿਲ ਉੱਤਮ ਪਦਵੀ ਪਾਵੇ। ਹਮ ਹੋਵਤ ਚੇਰੀ ਦਾਸ ਦਾਸਨ ਕੀ ਮੇਰਾ ਠਾਕੁਰ ਖੁਸ਼ੀ ਕਰਾਵੇ। ਸੇਵਕ ਜਨ ਸੇਵੈ ਸੇਵ ਡਬਾਗੀ ਰਿਦ ਮਨ ਤਨ ਪ੍ਰੀਤ ਲਗਾਵੇ।

ਸਿਰ ਰਾਖੋ ਜਿਤ ਨਾਨਕ ਸੰਤ ਚੜਿਆ ਵੈ ਰਾਮ ਕਲੀ ਮਹੱਲਾ ਚੌਥਾ ਜੇ ਵਡ ਭਾਗ ਹੋਵੇ ਵਡ ਮੇਰੇ ਜਨ ਮਿਲਦਿਆਂ ਢਿੱਲ ਨਾ ਲਾਈਏ ਹਰ ਜਨ ਅੰਮ੍ਰਿਤ ਕੁੰਟ ਸਰਨੀ ਕੇ ਵਡ ਭਾਗੀ ਤਿਤ ਨਭਾਈਏ ਰਾਮ ਮੁਕੋ ਹਰ ਜਨ ਘਰੈ ਲਾਈਏ ਹੋਂ ਪਾਣੀ ਪੱਖਾ ਪੀਸੋ ਸੰਤਾਗੈ ਪੱਗ ਮਲ ਮਲ ਧੂਰ ਮੁਖ ਲਾਈਏ ਰਹਾਉ ਹਰ ਜਨ ਵੱਡੇ ਵੱਡੇ ਵੱਡ ਉੱਚੇ ਜੋ ਸਤਿਗੁਰ ਮੇਲ ਮਿਲਾਈਏ ਸਤਿਗੁਰ ਜੀਵੜ ਅਵਰ ਨਾ ਕੋਈ ਮਿਲ ਸਤਿਗੁਰ ਪੁਰਖ ਤੇ ਆਈਏ ਸਤਿਗੁਰ ਸਰਣ ਪਰੇ ਦਿਨ ਪਾਇਆ ਮੇਰੇ ਠਾਕੁਰ ਲਾਜ ਰਖਾਈਏ ਇੱਕ ਆਪਣੇ ਸਵਾਏ ਆਏ ਬਹਿ ਗੁਰ ਆਗੈ ਜਿਉ ਬਗਲ ਸਮਾਦ ਲਗਾਈਏ ਬਗਲਾ ਕਾਗ ਨੀਚ ਕੀ ਸੰਗਤ ਜਾਏ ਕਰੰਗ ਬਿਖੂ ਮੁਖ ਲਾਈਏ ਨਾਨਕ ਮੇਲ ਮੇਲ ਪ੍ਰਭ ਸੰਗਤ ਮਿਲ ਸੰਗਤ ਹੰਸ ਕਰਾਈਏ ਰਾਮ ਕਲੀ ਮਹੱਲਾ ਚੌਥਾ ਸਤਿਗੁਰ ਦਇਆ ਕਰੋ ਹਰ ਮੇਲੋ ਮੇਰੇ ਪ੍ਰੀਤਮ ਪ੍ਰਾਣ ਹਰ ਰਾਇਆ ਹਮ ਚੇਰੀ ਹੋਏ ਲੱਗੇ ਗੁਰ ਚਰਣੀ ਜਿਨ ਹਰ ਪ੍ਰਭ ਮਾਰਗ ਪੰਥ ਦਿਖਾਇਆ ਰਾਮ ਮੈਂ ਹਰ ਹਰ ਨਾਮ ਮਨ ਪਾਇਆ ਮੈਂ ਹਰ ਬਿਨ ਅਵਰ ਨ ਕੋਈ ਬੇਲੀ ਮੇਰਾ ਪਿਤਾ ਮਾਤਾ ਹਰ ਸਿਖਾਇਆ ਰਹਾਉ ਮੇਰੇ ਇੱਕ ਖਿਨ ਪ੍ਰਾਨ ਨਾ ਰਹੇ ਬਿਨ ਪ੍ਰੀਤਮ ਬਿਨ ਦੇਖੇ ਮਰੇ ਮੇਰੀ ਮਾਇਆ ਧਨ ਧਨ ਵੱਡ ਭਾ ਗੁਰ ਸਰਣੀ ਆਏ ਹਰ ਗੁਰ ਮਿਲ ਦਰਸ਼ਨ ਪਾਇਆ ਮੈਂ ਅਵਰ ਨ ਕੋਈ ਸੂਜੈ ਬੂਜੈ ਮਨ ਹਰ ਜਪ ਜਪੋ ਜਪਾਇਆ ਨਾਮ ਹੀਣ ਫਿਰੈ ਸੀ ਨਕਟੇ ਤਿਨ ਘਸ ਘਸ ਨੱਕ ਵਡਾਇਆ ਮੋਕੋ ਜਗ ਜੀਵਨ ਜੀਵਾ ਲੈ ਸਵਾਮੀ ਹਿਰਦ ਅੰਤਰ ਨਾਮ ਵਸਾਇਆ ਨਾਨਕ ਗੁਰੂ ਗੁਰੂ ਹੈ ਪੂਰਾ ਮਿਲ ਸਤਿਗੁਰ ਨਾਮ ਤੇ ਆਇਆ ਰਾਮ ਕਲੀ ਮਹੱਲਾ ਚੌਥਾ ਸਤਿਗੁਰ

ਖਿੰਨ ਬੋਲੋ ਗੁਰਮੁਖ ਬਾਣੀ ਰਹਾਓ, ਪਰਪੰਚ ਛੋੜ ਸਹਿਜ ਕਰ ਬੈਸੋ, ਝੂਠਾ ਕਹੋ ਨਾ ਕੋਈ, ਸਤਿਗੁਰੁ ਮਿਲਿਆ ਨਵੈ ਨਿਧ ਪਾਓ, ਇਨ ਬਿਦ ਤਤ ਬਿ ਲੋਈ, ਭਰਮ ਚੁਕਾਓ ਗੁਰਮੁਖ ਲਿਵ ਲਾਓ, ਆਤਮ ਚੀਨੋ ਭਾਈ, ਨਿਕਟ ਕਰ ਜਾਣੋ ਸਦਾ ਪ੍ਰਭ ਹਾਜ਼ਰ, ਕਿਸਿਓ ਕਰੋ ਬੁਰਾਈ, ਸਤਿਗੁਰ ਮਿਲਿਆ ਮਾਰਗ ਮੁਕਤਾ, ਸਹਿਜੇ ਮਿਲੇ ਸੁਆਮੀ, ਧਨ ਧਨ ਸੇ ਜਨ ਜਿਨੀ, ਕਲ ਮੈਂ ਹਰ ਪਾਇਆ ਜਨ ਨਾਨਕ ਸਦ ਕੁਰਬਾਨੀ, ਰਾਮ ਕਲੀ ਮਹੱਲਾ ਪੰਜਵਾਂ, ਆਵਤ ਹਰਖ ਨਾ ਜਾਵਤ ਦੁਖਾ, ਨਾ ਵਿਆਪੈ ਮਨ ਰੋਗਨੀ, ਸਦਾ ਆਨੰਦ ਗੁਰ ਪੂਰਾ ਪਾਇਆ, ਤੋ ਉਤਰੀ ਸਗਲ ਵਿਯੋਗਨੀ, ਇਹ ਵਿਦ ਹੈ ਮਨ ਜੋਗਨੀ, ਮੋਹ ਸੋਗ ਰੋਗ ਲੋਗ ਨਾ ਵਿਆਪੈ, ਤੈ ਹਰ ਹਰ ਹਰ ਰਸ ਭੋਗਨੀ ਰਹਾਓ, ਸੁਰਗ ਪਵਿੱਤਰਾ ਮ੍ਰਿਤ ਪਵਿੱਤਰਾ, ਫਿਆਲ ਪਵਿੱਤਰ ਅਲੋਗਨੀ, ਆਗਿਆਕਾਰੀ ਸਦਾ ਸੁਖ ਪੁੰਚੈ, ਜਤ ਕਤ ਭੇਖੂ ਹਰ ਗੁਣੀ, ਨਹਿ ਸਿਵ ਸਕਤੀ ਜਲ ਨਹੀਂ ਪਵਨਾ, ਤੈ ਆਕਾਰ ਨਹੀਂ ਮੇਦਨੀ, ਸਤਿਗੁਰ ਜੋ ਕਾ ਤਹਾਂ ਨਿਵਾਸਾ, ਜੈ ਅਵਗਤ ਨਾਥ ਅਗਮਦਨੀ, ਤਨ

ਰਾਰੀ ਸਾਧਕ ਸਿੰਧ ਨ ਜਾਣੈ ਰਤਨ ਕੋਠੜੀ ਅੰਮ੍ਰਿਤ ਸੰਪੂਰਨ ਸਤਿਗੁਰ ਕੈ ਖਜ਼ਾਨੈ ਆਚਰਜ ਕਿਛ ਕਹਿਣ ਨਾ ਜਾਈ ਬਸ ਤਾਂ ਗੋਚਰ ਭਾਈ ਰਹਾਉ ਮੋਲ ਨਾਹੀ ਕਛ ਕਰਨੈ ਜੋਗਾ ਕਿਆ ਕੋ ਕਹਿ ਸੁਣਾਵੈ ਕਥਨ ਕਹਿਣ ਕੋ ਸੋਜੀ।

ਗੋਪਾਲ ਰਾਮ ਕਲੀ ਮਹੱਲਾ ਪੰਜਵਾਂ ਮੁਖ ਤੇ ਪੜਤਾ ਟੀਕਾ ਸਹਿਤ ਹਿਰਦੇ ਰਾਮ ਨਹੀਂ ਪੂਰਨ ਰਹਿਤ ਉਪਦੇਸ਼ ਕਰੇ ਕਰ ਲੋਕ ਦ੍ਰਿੜਾਵੈ ਆਪਣਾ ਕਹਿਆ ਆਪ ਨਾ ਕਮਾਵੈ ਪੰਡਤ ਵੇਦ ਵਿਚਾਰ ਪੰਡਤ ਮਨ ਕਾ ਕ੍ਰੋਧ ਨਿਵਾਰ ਪੰਡਤ ਰਹਾਓ

0: हमारी निर्मल रास, संत हमारा राख्या पड़दा, संत प्रसाद मोहे कबहू न कड़दा, संत संग दिया कृपाल, संत सहाय पै दयाल, सुरत मत प्रगास
1: अपार गुणदास जी जंत सगले प्रतपाल, नानक संतन देख निहाल, राम कली महला पंजमा, तेरे काज न ग्रह राजमाल, तेरे काज न बिखे जंजाल, इष्ट मीत जान सब छलै, हर हर नाम संग तेरा चलै, राम नाम गुण गाय ले मीता, हर सिमर तेरी लाज रहे, हर सिमरत जम कछ न कहे रहो, बिन हर सगल निरार्थ काम, सोना रूपा माटी दाम, गुर का सावद जाप मन सुखा, इहा उहा तेरो उजल मुखा, कर कर थाके वडे वडेरे, किन्ही न किए काज माया पूरे, हर हर नाम जपे जन कोय, ताकि आसा पूर्ण होए, हर भगतन को नाम उधार, शांति जीता जन्म पार, हर संत करै सोई प्रवान, नानक दास ताके कुरबान, राम कली महला पंजमा, सिंचै दर्ब दे दुख लोग, तेरा काज नवरा जोग, कर अहंकार होए वरत अंद, जम की जेबड़ तू आ गए बंद, छाड़ बढ़ाणी तात मुड़े, इहा वसना रात मुड़े, माया के माते तै उठ जलना, राज रहो तू संग सुपना रहो, बाल वाता बार के अंद, पर जोबन लागा दुर्गंध, तृतीया वस्ता सिंचे माहे, बिरद पिया छोड़ चलियो पछताए, चिरंकाल पाई दुर्लभ देहे, नाम बिहुनी होई खेहे, पशु प्रेत मुगत ते बुरी, तिसे न बुझे जिन ए श्री, सुन करतार गोविंद गोपाल, दीन दयाल सदा कृपाल, तुम्हें छुड़ावो छुटके बंद, बख्श मलावो नानक जग अंद, राम कली महलाओ पंजवा, कर संजोग बनाई काश, ते संग रहो ए अनाराच, परत पारे नित सार सुमारा, अंत की बार उठ सिदार, ना बिना सब झूठ परानी, गोविंद भजन मिन अवर संग राते, ते सब मैं आया मूठ पुरानी, रहो तीर्थ नाय न उदर समैलो, कर्म धर्म सब हम मैं फैलो, लोग बचारे गत नहीं होए, ना बिहुने चल सरोए, बिन हर नाम न टूट सपटल, सो दे सातर सिमरत सगल, सो नाम जब जिसे आप जपाए, सगल भला से सुख समाए, राख निहार राखो आप, सगल सुखा प्राओ तुमरे हाथ, जित लाभ तित लागे स्वामी, नानक साहेब अंतर जामी, राम कली महला पंजमा, जो किछ करै सोई सुख जाना, मन असमझ साध संग पतियाना, डोलन ते चूका ठहराया, सत मैल सत समाया, दुख गया सब रोग गया, प्रभ की आज्ञा मन में मानी, महापुरख का संग पिया रहो, सगल पवित्र सर्व निर्मला, जो वरताए सोई भला, जय राखे सोई मुक्त थान, जो जपाए सोई नाम, अड़सठ तीर्थ जय साध पग धर, तै वैकुंठ जय नाम उचर, ਸਰਬ ਆਨੰਦ ਜਬ ਦਰਸ਼ਨ ਪਾਈਏ, ਰਾਮ ਗੁਣਾ ਨਿਤ ਨਿਤ ਹਰ ਗਾਈਏ। ਆਪੇ ਕੱਟ ਕੱਟ ਰਿਹਾ ਵਿਆਪ, ਦਿਆਲ ਪੁਰਖ ਪ੍ਰਗਟ ਪ੍ਰਤਾਪ। ਕਪਟ ਖਲਾਨੇ ਭਰਮ ਨਾਠੇ ਦੂਰੇ, ਨਾਨਕੋ ਗੁਰ ਭੇਟੇ ਪੂਰੇ। ਰਾਮ ਕਲੀ ਮਹਲਾ ਪੰਜਵਾਂ, ਕੋਟ ਜਾਪ ਤਾਪ ਬਿਸਰਾਮ। ਰਿਦ ਬੁੱਧ ਸਿੱਧ ਸੁਰ ਗਿਆਨ, ਅਨਕ ਰੂਪ ਰੰਗ ਭੋਗ ਰਸੇ। ਗੁਰਮੁਖ ਨਾਮ ਨਿਮਖ ਹਿਰਦੇ ਵਸੇ, ਹਰ ਕੇ ਨਾਮ ਕੀ ਵਡਿਆਈ। ਕੀਮਤ ਕਹਿਣ ਨਾ ਜਾਈ ਰਹੋ, ਸੂਰਵੀਰ ਧੀਰਜ ਮੀਤ ਪੂਰਾ ਮਤ ਪੂਰਾ। ਸੂਰਵੀਰ ਧੀਰਜ ਮਤ ਪੂਰਾ, ਸਹਿ ਸਮਾਧ ਧਨ ਗਹਿਰ ਗਬੀਰਾ। ਸਦਾ ਮੁਕਤ ਤਾਕੇ ਪੂਰੇ ਕਾਮ, ਜਾ ਕੇ ਹਿਰਦੇ ਵਸੇ ਹਰ ਨਾਮ। ਸਗਲ ਸੁਖ ਆਨੰਦ ਰੋਗ, ਸਮਦਰਸੀ ਪੂਰਨ ਨਿਰਯੋਗ। ਆਏ ਨਾ ਜਾਏ ਢੋਲੇ ਕਤ ਨਾਹੀ, ਜਾ ਕੋ ਨਾਮ ਵਸੇ ਮਨ ਮਾਹੀ। ਦੀਨ ਦਿਆਲ ਗੋਪਾਲ ਗੋਬਿੰਦ, ਗੁਰਮੁਖ ਜਪੀਏ ਉਤਰੇ ਚਿੰਦ। ਨਾਨਕੋ ਗੁਰ ਧੀਆ ਨਾਮ, ਸੰਤਨ ਕੀ ਟਹਿਲ ਸੰਤ ਕਾ ਕਾਮ। ਰਾਮ ਕਲੀ ਮਹੱਲਾ ਪੰਜਵਾਂ, ਬੀਜ ਮੰਤਰ ਹਰ ਕੀਰਤਨ ਗਾਓ। ਆਗੇ ਮਿਲੀ ਨਥਾਵੇ ਥਾਉ, ਗੁਰਪੂਰੇ ਕੀ ਚਰਨੀ ਲਾਗ। ਜਨਮ ਜਨਮ ਕਾ ਸੋਇਆ ਜਾਗ, ਹਰ ਹਰ ਜਾਪ ਜਪਦਾ। ਗੁਰ ਕਿਰਪਾ ਤੇ ਹਿਰਦੇ ਵਾਸੇ, ਭਉ ਜਲ ਪਾਰ ਭਰਨ ਲਾ ਰਹੋ। ਨਾਮ ਨਿਧਾਨ ਧਿਆਏ ਮਨ ਅਟਲ, ਤਾਂ ਛੁੱਟੇ ਮਾਇਆ ਕੇ ਪਟਲ। ਗੁਰ ਕਾ ਸ਼ਬਦ ਅੰਮ੍ਰਿਤ ਰਸ ਪੀਓ, ਤਾਂ ਤੇਰਾ ਹੋਏ ਨਿਰਮਲ ਜੀਓ। ਸੋਧਤ ਸੋਧਤ ਸੋਧ ਵਿਚਾਰਾ, ਬਿਨ ਹਰ ਭਗਤ ਨਹੀਂ ਛੁਟਕਾਰਾ। ਸੋ ਹਰ ਭਜਨ ਸਾਧ ਕੈ ਸੰਗ, ਮੰਤਨ ਰਾਪੇ ਹਰ ਕੇ ਰੰਗ। ਛੋਟ ਸਿਆਣਪ ਬਹੁ ਚਤਰਾਈ, ਮਨ ਬਿਨ ਹਰ ਨਾਵੇ ਜਾਏ ਨਕਾਈ। ਦਿਆ ਧਾਰੀ ਗੋਬਿੰਦ ਕਸਾਈ, ਹਰ ਹਰ ਨਾਨਕ ਟੇਕ ਟਕਾਈ। ਰਾਮ ਕਲੀ ਮਹੱਲਾ ਪੰਜਵਾਂ, ਸੰਤ ਕੇ ਸੰਗ ਰਾਮ ਰੰਗ ਕੇਲ। ਆਗੇ ਜਮ ਸਿੰਘ ਹੋਏ ਨਾ ਮੇਲ, ਅਹੰਗ ਬੁੱਧ ਕਾ ਪਿਆ ਵਿਨਾਸ। ਦੁਰਮਤ ਹੋਈ ਸਗਲੀ ਨਾਸ, ਰਾਮ ਨਾਮ ਗੁਣ ਗਾਏ ਪੰਡਤ। ਕਰਮ ਕਾਂਡ ਅਹੰਕਾਰ ਨ ਕਾਜੇ, ਕੁਸਲ ਛੇਤੀ ਘਰ ਜਾਹੇ ਪੰਡਤ ਰਹੋ। ਹਰ ਕਾ ਜਸ ਨਿਧ ਲੀਆ ਲਾਭ, ਪੂਰਨ ਪਏ ਮਨੋਰਥ ਸਾਭ। ਦੁਖ ਨਾਠਾ ਸੋ ਘਰ ਮੈਂ ਆਇਆ, ਸੰਤ ਪ੍ਰਸਾਦ ਕਮਲ ਵਿਗਸਾਇਆ। ਨਾਮ ਰਤਨ ਜਿਨ ਪਾਇਆ ਦਾਨ, ਤੇ ਜਨ ਹੋਏ ਸਗਲ ਨਿਧਾਨ। ਸੰਤੋਖ ਆਇਆ ਮਨ ਪੂਰਾ ਪਾਏ, ਫਿਰ ਫਿਰ ਮਾਗਨ ਕਾਹੇ ਜਾਏ। ਹਰ ਕੀ ਕਥਾ ਸੁਣਤ ਪਵਿੱਤ, ਜਿਹਾ ਭਗਤ ਪਾਈ ਗਤ ਮਤ। ਸੋ ਪ੍ਰਵਾਨ ਜਿਸ ਹਿਰਦੇ ਵਸਾਈ, ਨਾਨਕ ਦੇ ਜਨ ਉੱਤਮ ਭਾਈ। ਰਾਮ ਕਲੀ ਮਹਲਾ ਪੰਜਵਾਂ, ਗਹਿ ਕਰ ਪਕੜੀ ਨਾ ਆਈ ਹਾਥ। ਪ੍ਰੀਤ ਕਰੀ ਚਾਲੀ ਨਹੀਂ ਸਾਥ, ਕਹੋ ਨਾਨਕ ਜੋ ਤਿਆਗ ਦਈ। ਤਾਬੋ ਚਰਨੀ ਆਏ ਪਈ, ਸੁਣ ਸੰਤੋ ਨਿਰਮਲ ਵਿਚਾਰ। ਰਾਮ ਨਾਮ ਬਿਨ ਗਤ ਨੀ ਕਾਈ, ਗੁਰਪੂਰਾ ਭੇਟਤ ਉਧਾਰ ਰਹੋ। ਜਬ ਉਸਕੋ ਕੋਈ ਦੇਵੇ ਮਾਨ, ਤਬ ਆਪਸ ਉੱਪਰ ਰਖੇ ਗਮਾਨ। ਜਬ ਉਸਕੋ ਕੋਈ ਮਨ ਪਰਹਰੈ, ਤਬ ਉਹ ਸੇਵਕ ਸੇਵਾ ਕਰੈ। ਮੁਖ ਬਰਾਵੈ ਅੰਤ ਠਗਾਵੈ, ਇਕਤ ਠੌਰ ਉਹ ਕਹੀ ਨਾ ਸਮਾਵੈ। ਉਨ ਮੋਹੇ ਬਹੁਤੇ ਬ੍ਰਹਿਮੰਡ, ਰਾਮ ਜਨੀ ਕਿੰਨੀ ਖੰਡ ਖੰਡ। ਜੋ ਮਾਗੈ ਸੋ ਭੁੱਖਾ ਰਹੇ, ਇਹ ਸੰਗਰਾਚੇ ਸੋ ਕਸ ਨ ਲਹੈ। ਇਸੇ ਤਿਆਗ ਸਤ ਸੰਗਤ ਕਰੈ, ਬੜਭਾਗੀ ਨਾਨਕ ਉਹ ਤਰੈ। ਰਾਮ ਕਲੀ ਮਹਲਾ ਪੰਜਵਾਂ, ਆਤਮ ਰਾਮ ਸਰਬ ਮੈਂ ਪੇਖ, ਪੂਰਨ ਪੂਰਿਆ ਪ੍ਰਵੇਕ। ਰਤਨ ਮੋਹਰ ਦੇ ਮੈਂ ਜਾਨ, ਆਪਣੀ ਬਾਤ ਤੂੰ ਆਪ ਪਛਾਣ। ਪੀ ਅੰਮ੍ਰਿਤ ਸੰਤਨ ਪ੍ਰਸਾਦ, ਵੱਡੇ ਭਾਗ ਹੋਵੇ ਤੋਂ ਪਾਈਏ। ਬਿਨ ਜੀਭਾ ਕਿਆ ਜਾਣੇ ਸਵਾਦ ਰਹੋ। ਅੱਠ ਦਸ ਵੇਦ ਸੁਣੇ ਕਹਿ ਡੋਰਾ, ਕੋਟ ਪ੍ਰਗਾਸ ਨਾ ਦਿਸੇ ਅੰਧੇਰਾ। ਪਸ਼ੂ ਪ੍ਰੀਤ ਘਾਸ ਸੰਗ ਰਚੈ, ਜਿਸ ਨਹੀਂ ਬਜਾਵੇ ਸੋ ਕਿਤ ਬਿਧ ਬੁਜੈ। ਜਾਣਨ ਹਾਰ ਰਿਹਾ ਪ੍ਰਭ ਜਾਨ, ਓਦ ਬੋਧ ਭਗਤ ਨੂੰ ਸੰਗਾਨ। ਬਿਗਸ ਬਿਗਸ ਆਪਣਾ ਪ੍ਰਭ ਗਾਵਾ, ਨਾਨਕ ਤਿੰਨ ਜਮ ਨੇੜ ਨਾ ਆਵਾ। ਰਾਮ ਕਲੀ ਮਹਲਾ ਪੰਜਵਾਂ, ਦੀਨੋ ਨਾਮ ਕੀਓ ਪਵਿੱਤ, ਹਰ ਤਨ ਰਾਸ ਨਰਾਸ ਇਹ ਵਿੱਤ, ਘਾਟੀ ਬੰਦ ਹਰ ਸੇਵਾ ਲਾਏ, ਹਰ ਹਰ ਭਗਤ ਰਾਮ ਗੁਣ ਗਾਏ। ਬਾਜੇ ਅਨਹਦ ਬਾਜਾ, ਰਸਕ ਰਸ ਗੁਣ ਗਾਵੇ ਹਰ ਜਨ, ਆਪਣੇ ਗੁਰਦੇਵ ਨਵਾਜਾ ਰਹੋ। ਆਏ ਬਨਿਓ ਪੂਰਬਲਾ ਭਾਗ, ਜਨਮ ਜਨਮ ਕਾ ਸੋਇਆ ਜਾਗ, ਗਈ ਗਲਾਨ ਸਾਧ ਕੈ ਸੰਗ, ਮਨ ਤਨ ਰਾਤੋ ਹਰ ਕੈ ਰੰਗ, ਰਾਖੇ ਰੱਖਣ ਹਾਰ ਦਿਆਲ, ਨਾ ਕਿਸ ਸੇਵਾ ਨਾ ਕਿਸ ਘਾਲ, ਕਰ ਕਿਰਪਾ ਪ੍ਰਭ ਕੀਨੀ ਦਿਆ, ਬੂੜ ਤੋਂ ਦੁੱਖ ਮੈਂ ਕਾਢ ਲਿਆ। ਸੁਣ ਸੁਣ ਉਪਜੋ ਮਨ ਮੈਂ ਚਾਓ, ਆਠ ਪੈਰ ਹਰ ਕੇ ਗੁਣ ਗਾਓ, ਗਾਵਤ ਗਾਵਤ ਪਰਮ ਗਤ ਪਾਈ, ਗੁਰ ਪ੍ਰਸਾਦ ਨਾਨਕ ਲਿਵ ਲਾਈ। ਰਾਮ ਕਲੀ ਮਹਲਾ ਪੰਜਵਾਂ, ਕੌਡੀ ਬਦਲੇ ਤਿਆਗੈ ਰਤਨ, ਛੋੜ ਜਾਏ ਤਾਹੂ ਕਾ ਜਤਨ, ਸੋ ਸਾਂਚੇ ਜੋ ਹੋਛੀ ਬਾਤ, ਮਾਇਆ ਮੋਹਿਆ ਢੇਡੋ ਜਾਤ, ਅਭਾਗੇ ਤਾਂ ਲਾਜ ਨਾਹੀ, ਸੁਖ ਸਾਗਰ ਪੂਰਨ ਪਰਮੇਸ਼ਰ, ਹਰ ਨਾ ਜੇ ਤਿਉ ਮਨ ਮਾਹੀ ਰਹਾਓ। ਅੰਮ੍ਰਿਤ ਕੌਰਾ ਵਿਖਿਆ ਮਿੱਠੀ, ਸਾਗਤ ਕੀਏ ਬਿਨ ਨੈਣੋ ਡੇਠੀ, ਕੂੜ ਕਾਵਟ ਅਹੰਕਾਰ ਰਜਾਨਾ, ਨਾਮ ਸੁਣਤ ਜਨ ਵਿਛੁਆ ਡਸਾਨਾ, ਮਾਇਆ ਕਾਰਨ ਸਾਧੀ ਝੂਰੇ, ਮਨਮੁਖ ਕਵੇ ਨਾ ਉਸਤਦ ਕਰੈ, ਨਿਰਭਉ ਨਿਰੰਕਾਰ ਦਤਾਰ, ਤੇ ਸੁਪ੍ਰੀਤ ਨਾ ਕਰੇ ਗਵਾਰ। ਸਭ ਸਾਹਾ ਸਿਰ ਸਾਚਾ ਸਾਹਾ, ਬੇਮਤਾਜ ਪੂਰਾ ਪਾਤਸ਼ਾਹ, ਮੋਹ ਮਗਨ ਲਵ ਟਿਓ ਭਰਮ ਕੇ ਰਹਿ, ਨਾਨਕ ਤਰੀਏ ਤੇਰੀ ਮਿਹਰ। ਰਾਮ ਕਲੀ ਮਹਲਾ ਪੰਜਵਾਂ, ਰਹਿਣ ਦਿਨਸ ਜਪੋ ਹਰ ਨਾਂ, ਆਗੇ ਦਰਗਾਹ ਭਾਵੋ ਥਾਂ, ਸਦਾ ਆਨੰਦ ਨਾ ਹੋਵੀ ਸੋਗ, ਕਬੂ ਨਾ ਵਿਆਪੇ ਹਉਮੈ ਰੋਗ, ਖੋਜੋ ਸੰਤੋ ਹਰ ਬ੍ਰਹਮ ਗਿਆਨੀ, ਬਿਸਮ ਬਿਸਮ ਭਏ ਬਿਸਮਾਦਾ, ਪਰਮ ਗਤ ਪਾਵੈ ਹਰ ਸਿਮਰ ਪ੍ਰਾਣੀ ਰਹੋ। ਗਨ ਮਿਨ ਦੇਖੋ ਸਗਲ ਵਿਚਾਰ, ਨਾ ਬਿਨਾ ਕੋ ਸਗੇ ਨਾ ਤਾਰ, ਸਗਲ ਪਾਵਨਾ ਚੱਲੈ ਸੰਗ, ਭਵ ਜਲ ਤਰੀਏ ਪ੍ਰਭ ਕੈ ਰੰਗ, ਦੇਹੀ ਧੋਏ ਨਾ ਉਤਰੈ ਮੈਲ, ਹਮੇ ਵਿਆਪੇ ਦੁਬਦਾ ਫੈਲ, ਹਰ ਹਰ ਔਖਦ ਜੋ ਜਨ ਖਾਈ, ਤਾਂ ਕਾ ਰੋਗ ਸਗਲ ਮਿਟ ਜਾਏ, ਕਰ ਕਿਰਪਾ ਪਾਰ ਬ੍ਰਹਮ ਦਿਆਲ, ਮਨ ਤੇ ਕਬੂ ਨਾ ਵਿਸਰ ਗਪਾਲ, ਤੇਰੇ ਦਾਸ ਕੀ ਹੋ ਮਾ ਧੂਰ, ਨਾਨਕੀ ਪ੍ਰਭ ਸਰਦਾ ਪੂਰ। ਰਾਮ ਕਲੀ ਮਹਲਾ ਪੰਜਵਾਂ, ਤੇਰੀ ਸਰਨ ਪੂਰੇ ਗੁਰਦੇਵ, ਤੁਧ ਬਿਨ ਦੂਜਾ ਨਾ ਹੀ ਕੋਏ, ਤੂੰ ਸਮਰੱਥ ਪੂਰਨ ਪਾਰ ਬ੍ਰਹਮ, ਸੋ ਧਿਆਏ ਪੂਰਾ ਜਿਸ ਕਰਮ, ਤਰਨ ਤਰਨ ਪ੍ਰਭ ਤੇਰੋ ਨਾਂ, ਏਕਾ ਸਰਨ ਗਈ ਮਨ ਮੇਰਾ, ਤੁਧ ਬਿਨ ਦੂਜਾ ਨਾ ਹੀ ਠਾਉ ਰਹੋ, ਜਬ ਜਬ ਜੀਮਾ ਤੇਰਾ ਨਾਉ, ਆਗੇ ਦਰ ਗਿਆ ਭਾਵ ਉਠਾਉ, ਦੁੱਖ ਅੰਧੇਰਾ ਮਨ ਤੇ ਜਾਏ, ਦੁਰਮਤ ਮਿਨਸੇ ਰਾਚੇ ਹਰ ਨਾਏ, ਚੰਨ ਕਮਲ ਸੂ ਲਾਗੀ ਪ੍ਰੀਤ, ਗੁਰਪੂਰੇ ਕੀ ਨਿਰਮਲ ਰੀਤ, ਪਉ ਪਾਗਾ ਨਰ ਪਉ ਮਨ ਵਸੈ, ਅੰਮ੍ਰਿਤ ਨਾਮ ਰਸਨਾ ਨਿਤ ਜਪੈ, ਕੋਟ ਜਨਮ ਕੇ ਘਾਟੇ ਪਾਹੇ, ਪਾਇਆ ਲਾਭ ਸੱਚਾ ਧਨ ਲਾਹੈ, ਟੁੱਟ ਨਾ ਆਵੇ ਖੁੱਟ ਭੰਡਾਰ, ਨਾਨਕ ਭਗਤ ਸੋਹੇ ਹਰ ਦੁਆਰ। ਰਾਮ ਕਲੀ ਮਹਲਾ ਪੰਜਵਾਂ, ਰਤਨ ਜਵੇਰ ਨਾਮ ਸਾ ਸੰਤੋਖ ਗਿਆਨ, ਸੁਖ ਸਹਿਜ ਦਿਆ ਕਾ ਪੋਤਾ, ਹਰ ਭਗਤ ਹਵਾਲੇ ਹੋਤਾ, ਮੇਰੇ ਰਾਮ ਕੋ ਭੰਡਾਰ, ਖਾਤ ਖਰਚ ਕਛ ਧੋਟ ਨ ਆਵੈ, ਅੰਤ ਨਹੀਂ ਹਰ ਪਾਰਾ ਵਾਰ ਰਹੋ। ਕੀਰਤ ਨਿਰਮੋਲ ਕਹੀਰਾ, ਆਨੰਦ ਗੁਣੀ ਗਹੀਰਾ, ਅਨਹਦ ਬਾਣੀ ਪੂੰਜੀ, ਸੰਤਨ ਹੱਥ ਰਾਖੀ ਕੁੰਜੀ, ਸੁਨ ਸਮਾਧ ਗੁਫਾ ਤਹਿ ਆਸਣ, ਕੇਵਲ ਬ੍ਰਹਮ ਪੂਰਨ ਤਹਿ ਬਾਸਨ, ਭਗਤ ਸੰਗ ਪ੍ਰਭ ਗੋਸ਼ਟ ਕਰਤ, ਤੈ ਹਰਖਨਾ ਸੋਗਨਾ ਜਨਮ ਨਾ ਮਰਤ ਕਰ ਕਿਰਪਾ ਜਿਸ ਆਪ ਦਵਾਇਆ ਸਾਧ ਸੰਗ ਦਿਨ ਹਰ ਧਨ ਪਾਇਆ ਦਿਆਲ ਪੁਰਖ ਨਾਨਕ ਅਰਦਾਸ ਹਰ ਮੇਰੀ ਵਰਤਨ ਹਰ ਮੇਰੀ ਰਾਸ ਰਾਮ ਕਲੀ ਮਹਲਾ ਪੰਜਵਾਂ ਮਹਿਮਾ ਨਾ ਜਾਣੇ ਬੇਦ ਬਰਮਾ ਨਹੀਂ ਜਾਣੇ ਭੇਦ ਅਵਤਾਰ ਨਾ ਜਾਣੇ ਅੰਤ ਪਰਮੇਸ਼ਰ ਪਾਰ ਬ੍ਰਹਮ ਬੇਅੰਤ ਆਪਣੀ ਗਤ ਆਪ ਜਾਣੇ ਆਪਣੀ ਗਤ ਆਪ ਜਾਣੇ ਸੁਣ ਸੁਣੇ ਅਵਰਵ ਖਨ ਰਹੋ ਸਾਂਕਰਾ ਨਹੀਂ ਜਾਣੇ ਭੇਵ ਖੋਜਤ ਹਾਰ ਦੇਵ ਦੇਵੀਆ ਨਹੀਂ ਜਾਣੇ ਮਰਮ ਸਭ ਉਪਰ ਅਲਖ ਪਾਰ ਬ੍ਰਹਮ ਆਪਣੇ ਰੰਗ ਕਰਤਾ ਕੇਲ ਆਪ ਛੋਰੇ ਆਪੇ ਮੇਲ ਇੱਕ ਭਰਮ ਇੱਕ ਭਗਤੀ ਲਾਏ ਆਪਣਾ ਕੀ ਆਇਆ ਪੁਜਣਾਏ ਸੰਤਨ ਕੀ ਸੁਣ ਸਾਚੀ ਸਾਖੀ ਸੋ ਬੋਲੇ ਜੋ ਭੇਖੇ ਆਖੀ ਨਹੀਂ ਲੇਪ ਦਿਸ ਪੁੰਨ ਨਾ ਪਾਪ ਨਾਨਕਾ ਪ੍ਰਭ ਆਪੇ ਆਪ ਸਾਮਕਲੀ ਮਹਲਾ ਪੰਜਵਾਂ ਕਿਛੁ ਕਾਜ ਨਾ ਕੀਓ ਜਾਨ ਸੁਰਤ ਮਤ ਨਹੀਂ ਕਿਛੁ ਗਿਆਨ ਜਾਵ ਤਾਵ ਸੀਲ ਨਹੀਂ ਧਰਮ ਕਿਛੁ ਨਾ ਜਾਨੋ ਕੈਸਾ ਕਰਮ ਠਾਕਰ ਪ੍ਰੀਤਮ ਪ੍ਰਭ ਮੇਰੇ ਤੁਜਮੈਨ ਦੂਜਾ ਅਵਰ ਨਾ ਕੋਈ ਭੁਲਹੋ ਚੁੱਕ ਹੈ ਪ੍ਰਭ ਤੇਰੇ ਰਹੋ ਰਿੱਧ ਨਾ ਬੁੱਧ ਨਾ ਸਿੱਧ ਬਰਗਾਸ ਵਿਖੇ ਵਿਆਦ ਕਹਿ ਘਮ ਬਾਸ ਕਰਨ ਹਾਰ ਮੇਰੇ ਪ੍ਰਭ ਏਕ ਨਾਮ ਤੇਰੇ ਕੀ ਮਨ ਮੈਂ ਡੇਕ ਸੁਣ ਸੁਣ ਜੀਵ ਮਨ ਇਹੋ ਬਸਰਾਮ ਪਾਪ ਖੰਡਨ ਪ੍ਰਭ ਤੇਰੋ ਨਾਮ ਤੂੰ ਅਗੰਤ ਜੀ ਕਾ ਦਾਤਾ ਜਿਸੇ ਜਣਾਵੇ ਤੈਨੂੰ ਜਾਤਾ ਜੋ ਉਪਾਇਓ ਤਿਸ ਤੇਰੀ ਆਸ ਸਗਲ ਅਰਾਦੇ ਪ੍ਰਭ ਗਣਦਾਸ ਨਾਨਕ ਦਾਸ ਤੇਰਾ ਕੁਰਬਾਨ ਬੇਅੰਤ ਸਾਹਿਬ ਮੇਰਾ ਮਿਹਰਬਾਨ ਰਾਮ ਕਲੀ ਮਹਲਾ ਪੰਜਵਾਂ ਰਾਖਨ ਹਾਰ ਦਿਆਲ ਕੋਟ ਭਵ ਖੰਡੇ ਨਿਮਖ ਖਿਆਲ ਸਗਲ ਅਰਾਦਾ ਜੰਤ ਮਿਲੀਏ ਪ੍ਰਭ ਗੁਰ ਮਿਲ ਮੰਤ ਜੀਅਨ ਕੋ ਦਾਤਾ ਮੇਰਾ ਪ੍ਰਭ ਪੂਰਨ ਪਰਮੇਸ਼ਰ ਸਵਾਮੀ ਘੱਟ ਘੱਟ ਰਾਤਾ ਮੇਰਾ ਪ੍ਰਭ ਰਹੋ ਤਾਂ ਕਿ ਗਹੀ ਮਨ ਓਟ ਬੰਧਨ ਤੇ ਹੋਈ ਛੋਟ ਹਿਰਦੇ ਜਪ ਪਰਮਾਨੰਦ ਮਨ ਮੈਂ ਭਏ ਆਨੰਦ ਤਰਨ ਤਰਨ ਹਰ ਸਰਨ ਜੀਵਨ ਰੂਪ ਹਰ ਚਰਨ ਸੰਤਨ ਕੇ ਪ੍ਰਾਣ ਉਧਾਰ ਊਚੇ ਤੇ ਊਚ ਪਾਰ ਸੋ ਮਤ ਸਾਰ ਜਿਤ ਹਰ ਸਮਰੀਜੈ ਕਰ ਕਿਰਪਾ ਜਿਸ ਆਪੇ ਦੀਜੈ ਸੁਖ ਸਹਿਜ ਆਨੰਦ ਹਰ ਨਾ ਨਾਨਕ ਜਪਿਆ ਗੁਰ ਮਿਲ ਨਾਉ ਰਾਮ ਕਲੀ ਮਹਲਾ ਪੰਜਵਾਂ ਸਗਲ ਸਿਆਣ ਪਛਾੜ ਕਰ ਸੇਵਾ ਸੇਵਕ ਸਾਜ ਆਪਣਾ ਆਪ ਸਗਲ ਮਿਟਾਏ ਮਨ ਜਿੰਦੇ ਸਹੀ ਫਲ ਪਾਏ ਹੋ ਸਾਵਧਾਨ ਆਪਣੇ ਗੁਰ ਸਿਓ ਆਸਾ ਮਾਨਸਾ ਪੂਰਨ ਹੋਵੇ ਭਾਵੇ ਸਗਲ ਨਿਧਾਨ ਗੁਰ ਸਿਓ ਰਹੋ ਦੂਜਾ ਨਹੀਂ ਜਾਣੇ ਕੋਏ ਸਤਿਗੁਰ ਨਿਰੰਜਣ ਸੋਏ ਮਨੁੱਖਾ ਕਰ ਰੂਪ ਨ ਜਾਣ ਮਿਲੀ ਨ ਮਾਣੇ ਮਾਨ ਗੁਰ ਕੀ ਹਰ ਟੇਕ ਟਕਾਏ ਅਵਰ ਆਸਾ ਸਭ ਲਾਹੇ ਹਰ ਕਾ ਨਾਮ ਮਾਗ ਨਿਦਾਨ ਤਾਂ ਦਰਗਾਹ ਪਾਵੈ ਮਾਨ ਗੁਰ ਕਾ ਬਚਨ ਜਪ ਮੰਤ ਇਹਾ ਭਗਤ ਸਾਰ ਤਤ ਸਤਿਗੁਰ ਭਏ ਦਿਆਲ ਨਾਨਕ ਦਾਸ ਨਿਹਾਲ ਰਾਮ ਕਲੀ ਮਹਲਾ ਪੰਜਵਾਂ ਹੋਵੈ ਸੋਈ ਭਲ ਮਾਨ ਆਪਣਾ ਤਜ ਬਮਾਨ ਦਿਨ ਰੈਨ ਸਦਾ ਗੁਣ ਗਾਓ ਪੂਰਨ ਇਹੀ ਸੁਆਓ ਆਨੰਦ ਕਰ ਸੰਤ ਹਰ ਜਾਪ ਛੱਡ ਸਿਆਣ ਬਹੁ ਚਤਰਾਈ ਗੁਰ ਕਾ ਜਪ ਮਤ ਨਿਰਮਲ ਰਹੋ ਏਕ ਕੀ ਕਰ ਆਸ ਭੀਤਰ ਨਿਰਮਲ ਜਪ ਨਾਮ ਹਰ ਹਰ ਗੁਰ ਕੇ ਚਰਨ ਨਮਸਕਾਰ ਭਉ ਜਲੇ ਉਤਰੇ ਪਾਰ ਦੇ ਮਨਹਾਰ ਦਤਾਰ ਅੰਤ ਨਾ ਭਾਰਾ ਵਾਰ ਜਾ ਕੇ ਘਰ ਸਰਬ ਨਿਦਾਨ ਰਾਖਣ ਹਾਰ ਨਿਦਾਨ ਨਾਨਕ ਪਾਇਆ ਇਹੋ ਨਿਦਾਨ ਹਰੇ ਹਰ ਨਿਰਮਲ ਨਾਮ ਜੋ ਜਪੈ ਤਿਸ ਕੀ ਗਤ ਹੋਏ ਨਾਨਕ ਕਰਮ ਪ੍ਰਾਪਤ ਹੋਏ ਰਾਮ ਕਲੀ ਮਹਲਾ ਪੰਜਵਾਂ ਦੁਲਬ ਦੇਹ ਸਵਾਰ ਜਾਹ ਨਾ ਦਰਗਾ ਹਾਰ ਹਲਦ ਪਲਦ ਦੁੱਧ ਹੋਏ ਵਡਿਆਈ ਅੰਧ ਕੀ ਵੇਲਾ ਲੈ ਛਡਾਈ ਰਾਮ ਕੇ ਗੁਣ ਗਾਓ ਹਲਦ ਪਾਲਤ ਹੋਏ ਦੋਵੇਂ ਸਹੇਲੇ ਅਚਾਰਜ ਪੁਰਖ ਧਿਆਓ ਰਹੋ ਊਠਤ ਬੈਠ ਹਰ ਜਾਪ ਬਿਨ ਸੇ ਸਕਲ ਸੰਤਾਪ ਬੈਰੀ ਸਭ ਹੋਵੈ ਮੀਤ ਨਿਰਮਲ ਤੇਰਾ ਹੋਵੈ ਚੀਤ ਸਭ ਤੇ ਉੱਤਮ ਇਹੋ ਕਰਮ ਸਗਲ ਧਰਮ ਹੈ ਸ੍ਰੇਸ਼ਟ ਧਰਮ ਹਰ ਸਿਮਨ ਤੇਰਾ ਹੋਏ ਉਧਾਰ ਜਨਮ ਜਨਮ ਕਾ ਉਤਰੇ ਭਾਰ ਪੂਰਨ ਤੇਰੀ ਹੋਵੇ ਆਸ ਜਮ ਕੀ ਕਟੀਏ ਤੇਰੀ ਫਾਸ ਗੁਰ ਕਾ ਉਪਦੇਸ਼ ਸੁਣੀਜੈ ਨਾਨਕ ਸੁਖ ਸਮਝ ਸਹਿਜ ਸਮੀਜੇ ਰਾਮ ਕਲੀ ਮਹਲਾ ਪੰਜਵਾਂ ਜਿਸ ਕੀ ਤਿਸ ਕੀ ਕਰ ਮਾਨ ਆਪਨ ਲਾਹੇ ਗਮਾਨ ਜਿਸ ਕਾ ਤੂੰ ਤਿਸ ਕਾ ਸਭ ਕੋਈ ਤਿਸੇ ਅਰਾਧ ਸਦਾ ਸੁਖ ਹੋਏ ਕਾਹੇ ਭਰਮ ਭਰਮੇ ਬਗਾਨੇ ਨਾ ਬਿਨਾ ਕੁਛ ਕੰਮ ਨਾ ਆਵੇ ਮੇਰਾ ਮੇਰਾ ਕਰ ਬਹੁਤ ਪਛਤਾਨੇ ਰਹੋ ਜੋ ਜੋ ਕਰੈ ਸੋਈ ਮਾਨ ਲਿਹੋ ਬਿਨ ਮਾਨੇ ਰਲ ਹੋਵੇ ਖੇ ਤਿਸ ਕਾ ਪਾਣਾ ਲਾਗੇ ਮੀਠਾ ਗੁਰ ਪ੍ਰਸਾਦ ਵੇਲੇ ਮਨ ਬੂਠਾ ਬੇਪਰਵਾਹ ਅਗੋਚਰ ਆਪ ਆਠ ਪੈਰ ਮਨ ਤਾਗੋ ਜਾਪ ਜਿਸ ਚਿਤ ਆਏ ਬਿਨ ਸੇ ਦੁਖਾ ਹਲਦ ਪਲਦ ਤੇਰਾ ਉਜਲ ਮੁਖਾ ਕੌਣ ਕੌਣ ਉਧਰੇ ਗੁਣ ਗਾਏ ਗਣ ਨਾ ਜਾਈ ਕੀਮ ਨਾ ਪਾਏ ਬੂੜਤ ਲੋ ਸਾਧ ਸੰਗ ਤਰੈ ਨਾਨਕ ਜਿਸੇ ਪ੍ਰਾਪਤ ਕਰੈ ਰਾਮ ਕਲੀ ਮਹਲਾ ਪੰਜਵਾਂ ਮਨ ਮੈਂ ਜਾਪ ਭਗਵੰਤ ਗੁਰਪੂਰੇ ਦੀਨੋ ਮੰਤ ਮਿਟੇ ਸਗਲ ਭੈ ਤ੍ਰਾਸ ਪੂਰਨ ਹੋਈ ਆਸ ਸਫਲ ਸੇਵਾ ਗੁਰਦੇਵਾ ਕੀਮਤ ਕਿਸ਼ਨ ਕਹਿਣ ਨਾ ਜਾਈ ਸਾਚੇ ਸੱਚ ਅਲਖ ਭੇਵਾ ਰਹੋ ਕਰਨ ਕਰਾਵਣ ਆਪ ਤਿਸ ਕੋ ਸਦਾ ਮਨ ਜਾਪ ਤਿਸ ਕੀ ਸੇਵਾ ਕਰ ਨੀਤ ਸੱਚ ਸਹਿ ਸੁਖ ਪਾਵੈ ਮੀਤ ਸਹਿਬ ਮੇਰਾ ਯਤ ਭਾਰਾ ਖਿਨਮੇ ਥਾਪ ਥਾਪਣ ਹਾਰਾ ਤਿਸ ਮਨੇ ਅਵਰ ਨਾ ਕੋਈ ਜਨ ਕਾ ਰਾਖਾ ਸੋਈ ਕਰ ਕਿਰਪਾ ਅਰਦਾਸ ਸੁਣੀਜੇ ਆਪਣੇ ਸੇਵਕ ਦਰਸ਼ਨ ਦੀਜੇ ਨਾਨਕ ਜਾਪੀ ਜਪ ਜਾਪ ਸਭ ਤੇ ਉੱਚ ਜਾ ਕਾ ਪੁਰਤਾਪ ਰਾਮ ਕਲੀ ਮਹਲਾ ਪੰਜਵਾਂ ਬਿਰਥਾ ਪਰਵਾਸਾ ਲੋਕ ਠਾਗਰ ਪ੍ਰਭ ਤੇਰੀ ਟੇਕ ਅਵਰ ਛੁਟੀ ਸਭ ਆਸ ਅਚਿੰਤ ਠਾਕਰ ਭੇਟੇ ਗੁਣਤਾਸ ਏਕੋ ਨਾਮ ਧਿਆਏ ਮਨ ਮੇਰੇ ਕਾਰਜ ਤੇਰਾ ਹੋਵੇ ਪੂਰਾ ਹਰ ਹਰ ਹਰ ਗੁਣ ਗਾਏ ਮਨ ਮੇਰੇ ਰਹੋ ਤੁਮ ਹੀ ਕਾਰਨ ਕਰਨਾ ਚੰਨ ਕਮਲ ਹਰ ਸਰਨ ਮਨ ਧਨ ਹਰ ਉਹੀ ਧਿਆਇਆ ਆਨੰਦ ਹਰ ਰੂਪ ਦਿਖਾਇਆ ਤਿਸ ਕੀ ਓਟਸ ਦੀਪ ਤਿਸ ਹੀ ਕੀ ਓਟਸ ਦੀਪ ਜਾ ਕੇ ਕਿਨੇ ਹੈ ਜੀਵ ਸਿਮਰਤ ਹਰ ਕਰਤ ਨਿਦਾਨ ਰਾਖਣ ਹਾਰ ਨਿਦਾਨ ਸਰਬ ਕੀ ਰਹਿਣ ਹਵੀਜੈ ਆਪ ਮਟਾਏ ਮਲੀਜੈ ਅੰਧਨ ਧਿਆਈਏ ਨਾਮ ਸਫਲ ਨਾਨਕ ਇਹੋ ਕਾਮ ਰਾਮ ਕਲੀ ਮਹਲਾ ਪੰਜਵਾਂ ਕਾਰਨ ਕਰਨ ਕਰੀਮ ਸਰਬ ਪਰਤ ਪਾਲ ਰਹੀਮ ਅੱਲਾ ਅਲਖ ਪਾਰ ਖੁਦ ਖਦਾਏ ਬੜ ਬੇਸ਼ੁਮਾਰ ਓ ਨਮੋ ਭਗਵੰਤ ਗਸਾਈ ਖਾਲਕ ਰਾਵ ਰਿਹਾ ਸਰਬ ਠਾਈ ਰਹੋ जगनाथ जग जीवन माधो पाव पंजन रिद मैं राधो रिकी केस गोपाल गोविंद पूर्ण स्वतर मुकंद मेहरबान मौला तू ही एक पीर पैगंबर सेख दिला का मालिक करे हाक कुरान कतेव ते पाक नारायण नर हर दयाल रमत राम घट घट दार बास देव बात सब ठाई लीला किश लगी न जाए मेहर दया कर करने हार भगत बंदगी दे सिरजन हार कौ नान गुर खोई परम एक वलो पार ब्रह्म राम कली महला पंजमा कोट जन्म के बिन से पाप हर हर जपत नाई संताप गुर के चरण कमल मन वसे महाबकार तनते सब नसे गोपाल को जस गौ प्राणी कथ कथा साची प्रभ पूरन ज्योति ज्योत समाणी रो त्रिहिना पऊ सब नासी संत प्रसाद जपया अमनासी रैन दिन से प्रभ सेवक मानी हर मिलने की एह निशानी मिटे जंजाल होए प्रभ दयाल गुर का दर्शन देख निहाल परा पूर्बला कर्म बन आया हर के गुण ने तरसना गाया हर के संत सदा पर बाण संत जना मत की निशान दासगी रेण पाए जे कोई नानक तिसकी परम गत होए राम कली महला पंजमा दर्शन को जाइए कुर्बान चरण कमल हिर दे तर ध्यान तू संतन की मस्तक लाई जन्म जन्म की दुरमत मल जाए जिस भेट द मिटे बमान पार बनम सब नदरी आवा कर कृपा पूर्ण भगवान रहो गुर की कीरत जपिए हर नाम गुर की भगत सदा गुण गाओ गुर की सूरत निगट कर जान गुर का शब्द सत घर मान गुर बचनी संसार सुख दुख कदे न व्यापे त्रिहिना भूख मन संतोख शब्द गुर राजे जप गोविंद पढ़ दे सब काजे गुर परमेसर गुर गोविंद गुरदाता दयाल भग संद गुर चरनी जाका मन लागा नानक दास तिस पूरन भागा राम कली महला पंजमा किस परवासे बिचरै भवन मूड मुग्ध तेरा संगी कवन राम संगी तिस गत नहीं जाने पंज बटवारे से मीत कर मन सो कर सेव जिते उतरै मीत गुण गोविंद रविये दिन राती साध संग कर मन की प्रीत रहो जन्म बिहानो अहंकार अर बाद त्रिवत न आवै बिखिया साध परमत परमत मां दुख पाया तरी न जाई दुतर माया काम न आवै सोकार कमावै आप भी जापे ही खावै राखण को दूसर नहीं कोई तो निहतरे जो कृपा होई पतत पनीत प्रभ तेरो नाम अपने दास को की जय दान कर कृपा प्रभ गत कर मेरी सरन गई नानक प्रभ तेरी राम कली महला पंजमा ए लोके सुख पाया नहीं भेटत धर्म राया हर दरगाह सो बाबांत फुन गर्भ नहीं बैसंत जानी संत की मत राई कर कृपा दीनो हर नामा पूर्व संयोग मलाई रहो गुर के चरण चित लागा तन तन संयोग सबागा संत की धूर लागी मेरे माथे किल वख दुख सगले मेरे लाथे साध की सच टहल कमानी तब होए मन शुद्ध परानी जन का सफल दर्श डीठा नाम प्रभु का गढ़ गढ़ बूठा मटाने सब कल कलेशो जिहते उबजेत समय परवेशो परगटे अनूप गोविंद प्रभ पूरे नानक भगसिंद राम कली महला पंजमा गौ को चारे सर दूल कौडी कालक हुआ मूल बकरी को हाथी परत वाल अपना प्रभ नदन निहाल कृपा निधान प्रीतम प्रभ मेरे वर्ण न थाकू भव गुण तेरे रहो दीष्टमास ना खाए बलाई महा कसाव छुरी छट पाई कर्ण हर प्रभ हिरदे बूठा फाथी मछली का झाला टूटा सूके काट हरे चलूल ऊचे थल फूले कमल अनूप अगन नवारी सतगुर देव सेवक अपनी लायो सेव किरत घना का करे उधार प्रभ मेरा है सदा दयार संत जना का सदा सहाई चरण कमल नानक सरनाई राम कली महला पंजमा पांच सिंह राखे प्रभ मार दस बघ्याड़ी लई निवार तीन आवर्त की चुकी घेर साध संग चुके पै फेर सिमर सिमर जीमा गोबिंद कर किरपा राख्यो दास अपना सदा सदा साचा बगसिंद रहो दाज गए तृण पाप समेरा जब जब नाम पूजे प्रभ पैरो आनंद रूप प्रगट्यो सब थान प्रेम भगत जोरी सुख मान सागर तरियो बाछर खोज खेद ना पायो ना फुन रोज सिंध समायो कवट के माहे करनहार को किश चर्ज नाहे जो छूटो तो जाए प्याल जो काढ़ तो नदर निहाल पाप पन हमरे बस नाहे रस क्रासक नान गुण गाहे राम कली महला पंजमा ना तन तेरा ना मन तोहे माया मोहे ब्यापया तोहे कुदम करे गाडर ज्यों शेल चिंत जाल काल चकर फेल हर चरण कमल सर नाई मना राम नाम जब संग सहाय गुरमुख पावे साज तना रहो ऊने काज न होवत पूरे काम क्रोध मद सद ही चूरे करे बकार जीरे के ताई गाफल संग न तसुआ जाई धरत तो अनक छल जन कौडी कौडी को खाग सिर छन जिन दिया तिसे न चेते मूल मिथ्या लोभ न उतरे सूल पार ब्रह्म जाओ भय दयाल ए मन हुआ सादर वाल हद गमल लड़ लीनो लाए नानक साचे साच समाए राम कली महला पंजमा राजा राम की शरणाए निरभाव पय गोबिंद गुण गावत साध संग दुख जाए रहो जाके राम बसे मन माही सो जन दूतर भेघत नाही सगले काज सवारे अपने हर हर नाम रसन नित जपने जिस के मतक हाथ गुर तरे सो दास अंदेसा काहे करे जन मरंग की चुकी कान पूरे गुर ऊपर करबाण गुर परमेसर भेट निहाल सो दर्शन पाए जिस होए दयाल पार ब्रह्म जिस कृपा करे साध संग सो भव जल तरा अमृत पीवो साध प्यारी मुख उजल साचे दरबारे आनंद करो तज सगल विकार नानक हर जप उतरो पार राम कली महला पंजमा इंदन देव संतर भागा माटी को जल दै दिसत आग ऊपर चरण तले आकाश घड़ में सिंध कियो परगास ऐसा समरत हर ज्यो आप निमख न बिसरे जी भगतन के आठ पैर मन ताको जाप रहो पार्थ में माखन पाछे दूध मैलू कीनो साबन सूद पैते नर पाओ डरता फिरा होंदी को अणहोंदी हिरा देही गुप्त बदेही दिसा सगले साज करत जगदीश ठगन हार अण ठगदा ठगा बिन बखर फिर फिर उठ लागा संत सवा मिल करो वख्याण सिमरत सात वेद पुराण ब्रह्म बचार बचारे कोई नानक ता की परमगत होए राम कली महला पंजमा जो दिस पावे सो थिया सदा सदा हर की शरणाई प्राविन नाही आन न बिया रहो पुतल कलतर लक्ष्मी दिसै इन मैं कुछ ना संग लिया बिखे ठगौरी खाए भलाना माया मंदर त्याग गया निंदा कर कर बहुत बगुता गर्भ जोन मैं किरत पिया पूर्व कमाने छोड़े नाही जाम दूत गार सो महाप्या बोले झूठ कमावे अवरा त्रिह न बूझे बहुत हया असाध रोग उपजो संत दुखन दे बनासी महा क्या जिने नवाजे तिन ही साजे आपे किन्ने संत जया नानक दास कंठ लाए राखे कर कृपा पार ब्रह्म मेया राम कली महला पंजमा ऐसा पूरा गुरदेव सहाई जागा से मन बिरथा ना जाई रहो दर्शन पेगत होए निहाल जाकी तूर काटे जम जाल चरण कमल बसे मेरे मन के कार्य सवारे सगले तन के जागे मातक राखे हाथ प्रभ मेरो नाथ गो नाथ पत धारण कृपा निधान सदा सदा जाइए कुरबान निर्मल मंत देह जिस दान तजे बकार बिन से अपमान एक ध्याई साध के संग पाप मनासे नाम के रंग गुर परमेश्वर सगल निवास घड़ घड़ रब रिहा गुणतास दर्श दे धारो प्रवयास नित नानक जितवे सजे अरदास राग राम कली महला पंजमा घर दूजा दोब दे कोंकार सतगुर प्रसाद गावो राम के गुण गीत नाम जपत परम सुख पाइए आवा गौण मिटे मेरे मीत रहो गुण गावत होत परगास चरण कमल मैं होए नवास संत संगत मैं होए आधार नानक भव जल उतरस पार राम कली महला पंजमा गुरपूरा मेरा गुरपूरा राम नाम जप सदा सहेले सगल मनासे रो कुरा रहो एक राधो साचा सोए जाकी सन सदा सुख होए नींद सहेली नाम की लागी भूख हर सिमरत मिनसे सब दुख सहज नंद करो मेरे भाई गुरपूरे सब चिंत मटाई आठ पैर प्रभ का जप जाप नानक राखा हुआ आप राग राम कली महला पंजमा पड़ताल घर ती जाय ओंकार सतगुर प्रसाद नरहर नमस्कारिंग जलन थलन बसुद गगन एक एक ओंकारिंग रहो हरन धन पुन पुनहु करन ना ग्रह निरहारिंग गंभीर ती नाम हीर ऊज मूज पारिंग करन केल गुण अमोल नानक बलिहारिंग राम कली महला पंजमा रूप रंग सुगंध भोग त्याग चले माया छले कन कामनी रहो भंडार दर्भ अर्भ खर्भ पेख लीला मन सधारे ना संग गामनी सुतल कलतर भरात मीत उर्ज भरियो पर मोहयो ए बिरख शामनी चरण कमल सर नानक सुख संत भावनी एक ओंकार सतगुर प्रसाद राग राम कली महला नौमा ते पद रे मन ओढ़ लियो हर नाम जाके सिमन दुरमत नासे, पावे पद निरभाना रहो। बड़भागी तै जन को जानो, जो हर के गुण गावै, जन्म जन्म के पाप खोए कै, फुन बिकुंठ सधावै। अजा मालक अंत काल में नारायण सौदे आई, जागत को जुगी सरबात, सोगत छिन में पाई। नाहन गुण नाहन कुछ विद्या, धर्म कौन गज कीना। नारद बिरद राम का देखो, अवेदान तै दीना। राम कली महला नाम, साधु कौन जुगते अव कीजे। जहाँ ते दुर्मत सगल मनासै, राम भगत मन भीजे रहो। मन माया में उर्ज रहो है, बूझे न कछ ज्ञान ना। कौन नाम जग जाके सिमरै, पावे पद निर्बाना। भय दयाल कृपाल संत जन, ताबे बात बताई। सर्ब धर्म मानो तय किए, जय प्रभ कीरत गाई। राम नाम ना निसबासर में, निमख एक और धारै। जम को त्रास मिटे नानक तै, अपनो जन्म सवार। राम कली महला नाम, प्राणी नारायण सुध लेहे। छिन छिन औध कटे निसबासर, बिरता जातन है देहे रहो। तनाप विख्यान तू खोयो, बालपण अज्ञान। बिरत प्यो अजू नहीं समझे, कौन कुम त्योर जान। मानस जन्म दियो जय ठाकर, सो तै क्यों बसारे हुए। मुक्त होत नर जाके सिमरे, निमख न ताको गायो। माया को मद कहाँ करता, संग न काहू जाई। नानक के हित चेत चिंता मन, होय अंत होय है अंत सहाय। राम कली महला पहला, अष्टवदियां एकोंकार। सर्ग प्रसाद सोई चंद चढ़े से तारे, सोई दिन अर तपत रहे। सात धरती सो पवन चलारा, युग जी खेले थाव कैसे। जीवन तलविन वार, होवे परमाणा करे ध्यान। कल लखन विचार हो, किते देश न आया सुनी। तीर्थ पास न बैठा, दाता दान करे तै नाही। मैल उसार न बैठा, जे को सत करे सो सीजे। तब कर ताप न होई, जे को नाव लय बदनावी। कल के लखन एई, जे सुखदारी तिसे खुआरी। चाकर के हे डरना, जा सकदारे पवे जंजीरी। ता चाकर हथों मरना, आख गुणा कल आईये। तै जुग केरा रिहा तपावस, जे गुण देह तपाइये रहो। कल कल वाली सरा नबेड़ी, काजी कृष्णा होवा। बाणी बर्मा बेद अथर बण, करनी कीरत लेहा। पदमिन पूजा सतमिन संजम, जिदमिन जातमिन कहे जनेऊ। नावो तो हो तिलक जड़ावो, सुजमिन सोज न होई। कल परमाण देव कराण, पोथी पंडित रहे प्राण। नानक नौ प्यार है मान, कर करता तू एको जान। नानक नाम मिले बड़ियाई, ए दो पर कर्म नहीं। जे कर हों दे मंगण जाइए, फिर उलामा मिले दही। राम कली महला पहला, जग पर बोधे मड़ी बंधावा। आसन त्याग है सज पावा, ममता मुख गावन हितगारी। न अदूती न संसारी, योगी बेसर हो दुबदा दुख भाग। घर घर मांगत लाज न लाग रहो, गावे गीत न चीने आप। क्यों लागी निबरे परताप, गुर के शब्द रचे मन पाहे। भिख्या सहज बचारी खाए, भस्म चढ़ाई करे पखंड। माया मोहे सहे जवन डंड, फूटे खा पर भीख न पाए। बंधन बांधे आवे जाए, बिंद न राखे जदि कहावा। माई मगदर त्रै लवावै, निर्दया नहीं जोता जाला। बुढ़ बुढ़े सर्व जंजाला, भेख करे खेंता बहुत थटुआ। झूठो खेल खेले बहु नटुआ, अंतर अगर चिंता बहुत जा रे। बिन कर्मा कैसे उतर सपारे, मुंदरा फटक बनाई गान। मुग्ध नहीं विद्या वग्ञान, जीबा इंद्री साध लबन्ना।

ਨਾ ਗੁਰ ਬਜਨੀ ਸਜ ਨਾ ਬਦੇਣਾ ਪ੍ਰਾਣੀ ਰਾਮ ਭਗਤ ਸੁਖ ਪਾਈਏ ਗੁਰਮੁਖ ਹਰ ਹਰ ਮੀਠਾ ਲਾਗੈ ਹਰ ਹਰ ਨਾਮ ਸਮਾਈਏ ਰਹੁ ਮਾਇਆ ਮੋਹ ਬਿਬਰਜ ਸਮਾਏ ਸਤਿਗੁਰੂ ਭੇਟੇ ਮੇਲ ਮਲਾਏ ਨਾਮ ਰਤਨ ਨਰ ਮੂਲਕ ਹੀਰਾ ਤਿਦ ਰਾਤਾ ਮੇਰਾ ਮਨ ਧੀਰਾ ਹਉਮੈ ਮਮਤਾ ਰੋਗ ਨ ਲਾਗੈ ਰਾਮ ਭਗਤ ਜਾਂ ਕਾ ਪਾ ਪਾਗੈ ਜਮ ਜਦਾਰ ਨ ਲਾਗੇ ਮੋਹੇ ਨਿਰਮਲ ਨਾਮ ਰਿਦੇ ਹਰ ਸੋਹ ਸ਼ਬਦ ਵਿਚਾਰ ਭੈ ਨਿਰਕਾਰੀ ਗੁਰਮਤ ਜਾਗੇ ਦੁਰਮਤ ਪਰਹਾਰੀ ਅੰਧਨ ਜਾਗ ਰਹੇ ਲਿਵ ਲਾਈ ਜੀਵਨ ਮੁਕਤ ਗਤ ਅੰਤਰ ਪਾਈ ਅਲਬਤ ਗੁਫਾ ਮੈਂ ਰਹੇ ਨਰਾਰੇ ਤਸਕਰ ਪੰਜ ਸ਼ਬਦ ਸੰਗਾਰੇ ਪਰ ਕਰ ਜਾਏ ਨਾ ਮਨ ਡਲਾਏ ਸਹਿਜ ਨਰੰਤਰ ਹੋ ਸਮਾਏ ਗੁਰਮੁਖ ਜਾਗ ਰਹੇ ਉਪਦੂਤਾ ਸਦ ਬਰਾਗੀ ਤਦ ਬਰੋਤਾ ਜਗ ਸੂਤਾ ਮਾਰੇ ਆਵੇ ਜਾਏ ਬਿਨ ਗੁਰ ਸ਼ਬਦ ਨਾ ਸੋ ਜੀ ਪਾਏ ਅਨੰਦ ਸ਼ਬਦ ਵਜੇ ਦਿਨ ਰਾਤੀ ਅਵਗਤ ਕੀ ਗਦ ਗੁਰਮੁਖ ਜਾਤੀ ਤੋਂ ਜਾਨੀ ਜਾਂ ਸ਼ਬਦ ਬਛਾਨੀ ਏ ਕੋ ਰਵ ਰਿਹਾ ਨਿਰਬਾਨੀ ਸੁਨ ਸਮਾਦ ਸਹਿਜ ਮਨ ਰਾਤਾ ਤਜ ਹੋ ਲੋਭਾ ਏ ਕੋ ਜਾਤਾ ਗੁਰ ਚੇਲੇ ਆਪਣਾ ਮਨ ਮਾਨਿਆ ਨਾਨਕ ਦੂਜਾ ਮੇਟ ਸਮਾਨਿਆ ਰਾਮ ਕਲੀ ਮਹਲਾ ਬੈਲਾ ਸਾਹਾ ਗਣੇ ਨਾ ਕਰੇ ਵਿਚਾਰ ਸਾਹੇ ਉੱਪਰ ਏਕ ਓਂਕਾਰ ਜਿਸ ਗੁਰ ਮਿਲੇ ਸੋਈ ਬਿਦ ਜਾਣੇ ਗੁਰਮਤ ਹੋਏ ਤਾਂ ਦਾਤ ਹੁਕਮ ਪਛਾਣੇ ਝੂਠ ਨਾ ਬੋਲ ਭਾਂਡੇ ਸੱਚ ਕਹੀਏ ਹਉਮੈ ਜਾਏ ਸ਼ਬਦ ਘਰ ਲਹੀਏ ਰਹੁ ਗਣ ਗਣ ਜੋਤਕ ਕਾਂਢੀ ਕੀਨੀ ਪੜੇ ਸੁਣਾਵੇ ਤਤ ਨਾ ਜੀਨੀ ਸਭ ਸੇ ਉੱਪਰ ਗੁਰ ਸ਼ਬਦ ਵਿਚਾਰ ਹੋਰ ਕਸਨੀ ਬਦੋ ਨਾ ਸਗਲੀ ਇਸ਼ਾਰ ਨਾਵੇ ਧੋਵੇ ਪੂਜੇ ਸੇਲਾ ਮਿਨਹਰ ਰਾਤੇ ਮੇਲੋ ਮੈਲਾ ਗਰ ਮਿਨ ਮਾਰ ਮਿਲੇ ਪ੍ਰਭ ਸਾਰਥਾ ਮੁਗਧ ਪ੍ਰਾਣ ਜਪ ਹਰ ਘਰ ਦਾਰਥ ਬਾਜੇ ਬਾਦ ਨਾ ਭੇਦ ਵਿਚਾਰੇ ਆਪ ਡੁਬੇ ਕਿਉਂ ਬਿਤਰਾ ਤਾਰੇ ਘੜ ਘੜ ਬ੍ਰਹਮ ਚਿਨੇ ਜਨ ਕੋਏ ਸਤਿਗੁਰ ਮਿਲੇ ਤਾਂ ਸੋ ਜੀ ਹੋਏ ਗਣਤ ਗਣੀਏ ਸਾਂਸਾ ਦੁਖ ਜੀਏ ਗੁਰ ਕੀ ਸਰਨ ਪਵੇ ਸੁਖ ਥੀ ਕਰ ਅਪਰਾਧ ਸਰਨ ਹਮ ਆਇਆ ਗੁਰ ਹਰ ਬੇਂਡੇ ਪੂਰਵ ਕਮਾਇਓ ਗੁਰ ਕਾ ਸਰਨ ਨਾ ਆਈਏ ਬ੍ਰਹਮ ਨਾ ਪਾਈਏ ਭਰਮ ਭਲਾਈਏ ਜਨਮ ਮਰੇ ਆਈਏ ਜਮ ਦਰ ਬਾਦੋਂ ਮਰੇ ਵਕਾਰ ਨਾ ਰਿਦੇ ਨਾਮ ਨਾ ਸ਼ਬਦ ਚਾਰ ਇੱਕ ਪਾਂਧੇ ਪੰਡਤ ਮਿਸਰ ਕਹਾਵਾ ਦੁਮਦਾਰਾ ਤੇ ਮਹਿਲ ਨਾ ਪਾਵੈ ਜਿਸ ਗੁਰ ਪ੍ਰਸਾਦੀ ਨਾਮ ਉਦਾਰ ਕੋਟ ਮਦੇ ਕੋ ਜਨ ਪਾਰ ਇੱਕ ਬੁਰਾ ਭਲਾ ਸੱਚ ਏਕ ਹੈ ਬੂਝ ਗਿਆਨੀ ਸਤਿਗੁਰ ਕੀ ਟੇਕ ਹੈ ਗੁਰਮੁਖ ਬੇਲੀ ਏਕੋ ਜਾਣਿਆ ਆਵਣ ਜਾਣਾ ਮੇਟ ਸਮਾਣਿਆ ਜਿਨ ਗੇ ਹਿਰਦੇ ਏਕ ਓਂਕਾਰ ਸਰਬ ਗੁਣੀ ਸਾਜਾ ਵਿਚਾਰ ਗੁਰ ਕੇ ਪਾਣੇ ਕਰਮ ਕਮਾਵਾ ਨਾਨਕ ਸਾਜੇ ਸਾਜ ਸਮਾਵਾ ਰਾਮ ਕਲੀ ਮਹਲਾ ਬੈਲਾ ਹਰ ਨਗਰੈ ਕਰ ਕਾਇਆ ਸੀਜੈ ਬਰਤ ਤਮ ਕਰ ਮਨੀ ਪੀਜੈ ਰਾਮ ਨਾਮ ਸਰ ਅਵਰ ਨ ਬੂਜੈ ਗੁਰ ਸੇਵ ਮਨਾ ਹਰ ਜਨ ਸੰਕੀਜੈ ਜਮ ਜੰਡਾਰ ਜੋਹੇ ਨਹੀਂ ਸਕੈ ਸਰਪਨ ਡਸ ਨ ਸਕੈ ਹਰ ਕਾ ਰਸ ਪੀਜੈ ਰਹੁ ਬਾਦ ਪੜੇ ਰਾਗੀ ਜਗ ਪੀਜੈ ਤ੍ਰੈ ਗੁਣ ਵਿਖਿਆ ਜਨਮ ਮਰੀਜੈ ਰਾਮ ਨਾਮ ਬਿਨ ਦੁਖ ਸਹੀਜੈ ਝਾੜ ਸਪਵਣ ਸੰਘਾਸਨ ਪੀਜੈ ਨਿਉਲੀ ਕਰਮ ਖੜ ਕਰਮ ਕਰੀਜੈ ਰਾਮ ਨਾਮ ਬਿਨ ਬਿਰਥਾ ਸਾਸ ਲੀਜੈ ਅੰਤਰ ਪੰਜ ਅਗਨ ਕਿਉਂ ਧੀਰਜ ਧੀਜੈ ਅੰਤਰ ਚੋਰ ਕਿਉਂ ਸਾਧ ਲਹੀਜੈ ਗੁਰਮੁਖ ਹੋਏ ਕਾਇਆ ਗਣ ਲੀਜੈ ਅੰਤਰ ਮੈਲ ਤੀਰਥ ਪਰਮੀਜੈ ਮਨ ਨਹੀਂ ਸੂਚਾ ਕਿਆ ਸੋਝ ਗਰੀਜੈ ਕਿਰਤ ਪਿਆ ਦੋਸ ਕਾ ਕੋ ਦੀਜੈ ਅੰਨ ਨ ਖਾਹੇ ਦੇਹੀ ਦੁਖ ਦੀਜੈ ਬਿਨ ਗੁਰ ਗਿਆਨ ਤ੍ਰਿਪਤ ਨਹੀਂ ਥੀਜੈ ਮਨਮੁਖ ਜਨਮੈ ਜਨਮ ਮਰੀਜੈ ਸਤਿਗੁਰ ਪੂਜ ਸੰਗਤ ਜਨ ਕੀਜੈ ਮਨ ਹਰ ਰਾਜੇ ਨਹੀਂ ਜਨਮ ਮਰੀਜੈ ਰਾਮ ਨਾਮ ਬਿਨ ਕਿਆ ਕਰਮ ਕੀਜੈ ਉਂਦਰ ਦੁੰਦਰ ਪਾਸ ਤਰੀਜੈ ਤੁਰ ਕੀ ਸੇਵਾ ਰਾਮ ਰਵੀਜੈ ਨਾਨਕ ਨਾ ਮਿਲੈ ਕਿਰਪਾ ਪ੍ਰਭ ਕੀਜੈ ਰਾਮ ਕਲੀ ਮਹਲਾ ਬੈਲਾ ਅੰਤਰਯੁਤ ਭਜੇ ਵਰ ਨਾ ਕੋਈ ਜੋ ਕਹੀਏ ਸੋ ਪ੍ਰਭ

देहो युगा जगंदर सह सासोई उद बद पालो हैवर न कोई ऐसा मेरा ठाकर गैर गभीर जिन जपया तिन ही सुख पाया हर के नाम ना लगे जम तीर राओ नाम रतन हीरा निर्मोल साजा साहब अमर दोलो जी बासुची साजा बोलो घर दर साजा नाही रोलो एक मन में बेसै डुगर स्थान ना बसार भजे मान ना बिना क्या ज्ञान ध्यान गुरमुख पावे दरगा मान हठ अहंकार करे नी पावा पाठ पढ़े लै लोग सुनावा तीर्थ परमस ब्याद न जावा नाम बिना कदे सुख पावा यतन करे बिंद किमें न रहाई मनुआ डोले नरगे पाई जम पर बादों लहे सजाई बिन नामे जू जल बल जाई से साध के ते मन देवा हर नगर है ना तिर बतावै भेवा शब्द विचार कहे गुर सेवा मंथन निर्मल मान अवेवा कर्म मिले पावै सजनाओ तुम सन नागत रहो सभाओ तुम ते उपजो भक्ति पाओ जब जापो कर्म ख्यार नाओ होमे गर्भ जय मन पीने झूठ न पावस पगंड कीन बिन गुर शब्द नहीं घर बार नानक गुरमुख दादे विचार राम कली महला पहला जू आया तू जावे बौरे तू जन्मे तू मरन पया ज्यू रथ भोग किए तेता दुख लागे नाम बसार भम जल पया तन तन देख गर्म गया कन कामनी ज्यू हेत बदा है कि नाम बसारे भरम गया रहो जात सत संजम सील न राख्या प्रेत पिंजर मैं घट पया पुन दान शिनान न संजम साध संगत बिन बात जया लालच लागे नाम बसारे आवत जापत जन्म गया जा जमन ताए केस गए मारे थोड़त नहीं मुख काल गया एन सनिंदा तात पराए हिरदे नाम ना सर्व दया बिन गुर शब्द ना गद पद पाव राम ना बिन नरक गया खिन मैं बेस करे नटुआ ज्यो मोह पाप मैं गलत गया ई तुत माया देख बजारी मोह माया के मगन पया करे बकार बथारिक नेरे थोड़ शब्द मिन भरम पया हमे रोग महा दुख लागा गुरमत लेव रोग गया सुख सम्मत को आवद देखे सागत मन बमान पया जिस काय तन धन सो फिर लेवै अंतर सांसा दुख पया अंत काल सिख साथ न चल सो दिशे सब दिशे मिया आद पुरख ब्रह्म पर सो प्रभु हर नाम रिदे लै पार पया मुए को रोवे किसे सुनावे पै सागर सराल पया देख कुटंब माया ग्रह मंदर सागत जंजाल पराल पया जाए ता दिने पढ़ाए चाले दिने बुलाए लिया जो कुछ करना सो कर रहा बख्शन हारे बख्श लिया जिन्ने जाग्या राम रसैन तिनकी संगत खोज पया रिद्ध सिद्ध पुत ज्ञान गुरु ते पाया मुगत पदार्थ सरन पया दुख सुख गुरमुख सम कर जाना हर एक सुख ते बिरगत पया आप मार गुरमुख हर पाए नानक सहज समाए लिया राम कली दखनी महला पहला जात सत संजम साज दड़ाया साज शब्द रथ लीण मेरा गुर दयाल सदा रंग लीण एन सराय एक लिव लागी साचे देख पदीना राओ रहे गगन पुर द्रेट समेसर अनहद शब्द रंगीना सत बंधक पियुक पीन भरपूर लीना जीवा रंग रसीना मिले गुर जिन साचे जिन रच राचे किरत विचार बदीना एक मैं सर्ब सर्म मैं एका ए सतगुर देख दिखाई जिनकी ए खंड मंडल ब्रह्मंडा सो प्रभ लखन न जाई दीपक ते दीपक परगासिया त्रै भमण जोत दिखाई सचे तख्त सच महली बैठे निरभउ ताड़ी लाई मोह गया बरागी जोगी घट घट कंगूरी बाई
ਨਾਨਕ ਸਰਨ ਪ੍ਰਭੂ ਕੀ ਛੋਟੇ, ਸਤਿਗੁਰ ਸਾਚ ਸਿਖਾਈ, ਰਾਮ ਕਲੀ ਮਹੱਲਾ ਪਹਿਲਾ, ਆਓ ਸਾਡੇ ਹੱਥ ਮੜੀ ਘਰ ਛਾਇਆ, ਧਰਨ ਗਗਨ ਕਲ ਧਾਰੀ, ਗੁਰਮੁਖ ਕੇਤੀ ਸ਼ਬਦ ਅਧਾਰੀ, ਸੰਤੋ ਰਹੋ ਮਮਤਾ ਮਾਰ ਹਉ ਮੈਂ ਸੋਖੇ, ਤ੍ਰੈ ਭਵਨ ਜੋਤ ਤੁਮਾਰੀ, ਮਨ ਸਾ ਮਾਰ ਮਨੇ ਮੈਂ ਰਾਖੇ, ਸਤਿਗੁਰ ਸ਼ਬਦ ਵਿਚਾਰੀ, ਸਿੰਘੀ ਸੁਰਤ ਅਨਹਦ ਬਾਜੇ, ਘੜ ਘੜ ਜੋਤ ਤੁਮਾਰੀ, ਪਰ ਪੰਜ ਬੈਣ ਤਈ ਮਨ ਰਾਖਿਓ, ਬ੍ਰਹਮ ਅਗਨ ਬਰ ਜਾਰੀ, ਪੰਜ ਤਦ ਮਿਲੇ ਐਨ ਸਦੀਪਕ, ਨਿਰਮਲ ਜੋਤ ਪਾਰੀ, ਰਬ ਸਦ ਲਵਕੇ ਏ ਤਨ ਕੰਗੂਰੀ, ਬਾਜੇ ਸ਼ਬਦ ਨਿਰਾਰੀ, ਸਿਵ ਨਗਰੀ ਮੈਂ ਆਸਣ ਔਦੂ, ਅਲਖ ਅਗਮ ਪਾਰੀ, ਕਾਇਆ ਨਗਰੀ ਮਨ ਰਾਜਾ, ਪੰਜ ਵਸੇ ਵਿਚਾਰੀ, ਸ਼ਬਦ ਰਵੇ ਆਸਣ ਕਰ ਰਾਜਾ, ਅਦਲ ਕਰੇ ਗੁਣਕਾਰੀ, ਕਾਲ ਬਕਾਲ ਕਹਿ ਕਹਿ ਬਬੁਰੇ, ਜੀਵਤ ਮੂਆ ਮਨ ਮਾਰੀ, ਬਰਮਾ ਬਿਸਨ ਮਹੇ ਸਿੱਖ ਮੂਰਤ, ਆਪੇ ਕਰਤਾ ਕਾਰੀ, ਕਾਇਆ ਸੋਧ ਤਰੇ ਭਵ ਸਾਗਰ, ਆਤਮ ਤੱਤ ਵਿਚਾਰੀ, ਗੁਰ ਸੇਵਾ ਤੇ ਸਦਾ ਸੁਖ ਪਾਇਓ, ਅੰਦਰ ਸ਼ਬਦ ਰਵਿਆ ਗੁਣਕਾਰੀ, ਆਪੇ ਮਿਲ ਲਏ ਗੁਣਦਾਤਾ, ਹਉ ਮੇਦਰੀ ਨਾ ਮਾਰੀ, ਤ੍ਰੈ ਗੁਣ ਮੇਟੇ ਚੌਥੇ ਵਰਤੈ, ਇਹਾ ਭਗਤ ਨਰਾਰੀ, ਗੁਰਮੁਖ ਜੋਗ ਸ਼ਬਦ ਆਤਮ ਚੀਨ, ਹਿਰਦੇ ਏਕ ਮਰਾਰੀ, ਮਨੁਆ ਆਦਰ ਸ਼ਬਦ ਰਾਤਾ, ਇਹਾ ਕਰਨੀ ਸਾਰੀ, ਬੇਦ ਬਾਦ ਨਾ ਪਖੰਡ ਔਦੂ, ਗੁਰਮੁਖ ਸ਼ਬਦ ਵਿਚਾਰੀ, ਗੁਰਮੁਖ ਜੋਗ ਕਮਾਵੇ ਔਦੂ, ਜਾ ਸਤ ਸ਼ਬਦ ਵਿਚਾਰੀ, ਸ਼ਬਦ ਮਰੇ ਮਨ ਮਾਰੇ ਔਦੂ, ਜੋਗ ਜੁਗਤ ਵਿਚਾਰੀ, ਮਾਇਆ ਮੋਹ ਭਵ ਜਲ ਹੈ ਔਦੂ, ਸ਼ਬਦ ਤਰੇ ਕੁਲ ਤਾਰੀ, ਸ਼ਬਦ ਸੂਰ ਜੁਗ ਚਾਰੇ ਔਦੂ, ਬਾਣੀ ਭਗਤ ਵਿਚਾਰੀ, ਇਹ ਮਨ ਮਾਇਆ ਮੋਹਿਆ ਔਦੂ, ਨਿਕਸੇ ਸ਼ਬਦ ਵਿਚਾਰੀ, ਆਪੇ ਬਖਸੇ ਮੇਲ ਮਲਾਏ, ਨਾਨਕ ਸਰਨਤ ਮਾਰੀ, ਰਾਮ ਕਲੀ ਮਹੱਲਾ ਤੀਜਾ, ਅਸ਼ਟਪਦੀਆਂ ਇੱਕ ਓਂਕਾਰ, ਸਤਿਗੁਰ ਪ੍ਰਸਾਦ ਸਰਮੇ ਦੀਆਂ ਮੁੰਦਰਾਂ ਕੰਨੀ ਪਾਏ ਜੋਗੀ, ਖਿੰਤਾ ਕਰ ਤੁੰਦੇ ਆ ਆਮਣ ਜਾਣ ਭੂਤ ਲਾਏ ਜੋਗੀ, ਤਾਂ ਤੀਨ ਭਵਣ ਜਨ ਲਿਆ, ਐਸੀ ਕੰਗੂਰੀ ਵਜਾਏ ਜੋਗੀ, ਜਿਦ ਕੰਗੂਰੀਆਂ ਨਤ ਬਾਜੇ, ਹਰ ਸਿਉ ਰਹੇ ਲਿਵ ਲਾਏ ਰਹੋ, ਸੰਤ ਸੰਤੋਖ ਬਦ ਕਰ ਝੋਲੀ ਜੋਗੀ, ਅੰਮ੍ਰਿਤ ਨਾਮ ਭੁਗਤ ਪਾਈ, ਧਿਆਨ ਕਾ ਕਰ ਡੰਡਾ ਜੋਗੀ, ਸਿੰਘੀ ਸੁਰਤ ਵਜਾਈ, ਮਨ ਦਿੜ ਕਰ ਆਸਣ ਬੇਸ ਜੋਗੀ, ਤਾਂ ਤੇਰੀ ਕਲਪਨਾ ਜਾਈ, ਕਾਇਆ ਨਗਰੀ ਮੈਂ ਮੰਗਣ ਚੜ੍ਹੈ ਜੋਗੀ, ਤਾਂ ਨਾਮ ਪੱਲੇ ਪਾਈ, ਇਹ ਤਕ ਗੋਰੀ ਧਿਆਨ ਨਾ ਲਾਗੇ ਜੋਗੀ, ਨਾ ਸੱਚ ਪੱਲੇ ਪਾਏ, ਇਹ ਤਕ ਗੋਰੀ ਸਾਥ ਨਾ ਆਵੇ ਜੋਗੀ, ਅਭਿਮਾਨ ਨਾ ਵਿੱਚੋਂ ਜਾਏ, ਭਾਓ ਭਾਓ ਦੋਏ ਪਤ ਲਾਏ ਜੋਗੀ, ਇਹ ਸਰੀਰ ਕਰ ਡੰਡੀ, ਗੁਰਮੁਖ ਹੋਵੇ ਤਾਂ ਦੰਤੀ ਬਾਜੇ, ਇਨ ਵਿ ਤ੍ਰਿਸ਼ਨਾ ਖੰਡੀ, ਹੁਕਮ ਬੁਝੇ ਸੋ ਜੋਗੀ ਕਹੀਏ, ਏਕ ਸੁਚਿਤ ਲਾਏ, ਸੰਸਾ ਟੁੱਟੈ ਨਿਰਮਲ ਹੋਵੈ, ਜੋਗ ਜੁਗ ਦੇ ਵਪਾਏ, ਨਦਰੀ ਆਮਦਾ ਸਭ ਕਿਸ ਬਿਨਸੇ, ਹਰ ਛੇਤੀ ਜਿਤ ਲਾਏ, ਸਤਿਗੁਰ ਨਾਲ ਤੇਰੀ ਭਾਵ ਨੀ ਲਾਗੇ, ਤਾਂ ਇਹ ਸੋਝੀ ਪਾਏ, ਇਹ ਜੋਗ ਨਾ ਹੋਵੇ ਜੋਗੀ, ਜੇ ਕੁਟੰਬ ਛੋਟ ਪ੍ਰਭਵਨ ਕਰੈ, ਗ੍ਰਹਿ ਸਰੀਰ ਮੈਂ ਹਰ ਹਰ ਨਾਮ ਗੁਰ ਪ੍ਰਸਾਦੀ, ਆਪਣਾ ਹਰ ਪ੍ਰਭ ਲਹਿ ਹੈ, ਇਹ ਜਾਗਤ ਮਿੱਟੀ ਕਾ ਪੁਤਲਾ ਜੋਗੀ, ਇਸ ਮੈਂ ਰੋਗ ਵੱਡਾ ਤ੍ਰਿਸ਼ਨਾ ਮਾਇਆ, ਅਨੇਕ ਜਤਨ ਭੇਖ ਕਰੇ ਜੋਗੀ, ਰੋਗ ਨਾ ਜਾਏ ਗਵਾਇਆ, ਹਰ ਕਾ ਨਾਮ ਔਖਦ ਹੈ ਜੋਗੀ, ਜਿਸ ਨੂੰ ਮਨ ਵਸਾਏ, ਗੁਰਮੁਖੋਏ ਸੋਈ ਬੂਝੇ, ਜੋਗ ਜੁਗਤ ਸੋ ਪਾਏ, ਜੋਗੇ ਕਾ ਮਾਰਗ ਬਿਖਮੈ ਜੋਗੀ, ਜਿਸ ਨੂੰ ਨਜ਼ਰ ਕਰੇ ਸੋ ਪਾਏ, ਅੰਤਰ ਬਾਹਰ ਏਕੋ ਵੇਖੇ, ਵਿੱਚੋਂ ਭਰਮ ਜਗਾਏ, ਬਿਨ ਵਜਾਈ ਕੰਗੂਰੀ ਬਾਜੇ ਜੋਗੀ, ਸਾ ਕੰਗੂਰੀ ਵਜਾਏ, ਕਹੇ ਨਾਨਕ ਮੁਕਤ ਹੋਵੇ ਜੋਗੀ, ਸੱਚ ਰਹਿ ਸਮਾਏ, ਰਾਮ ਕਲੀ ਮਹੱਲਾ ਤੀਜਾ, ਭਗਤ ਖਜ਼ਾਨਾ ਗੁਰਮੁਖ ਜਾਤਾ, ਸਤਿਗੁਰ ਬੂੰਜ ਬਜਾਈ, ਸੰਤੋ ਗੁਰਮੁਖ ਦੇ ਵਡਿਆਈ ਰਹੋ, ਸੱਚ ਰਹੋ ਸਦਾ।

सदा हजूर दूर न देखो रजना जन रजाई साचा शब्द रवे घाट अंतर सचे सू लिव लाई सत संगत मैं नाम निर्मोल का वड़े भाग पाया जाई परम ना भूलो सतगुर सेवो मन राखो एक ठाई बिन नावे सब भुली फिर दी बिरथा जन्म गवाई जोगी जोगत गवाई हंड पखंड जोग ना पाई शिव नगरी मैं आसन बेसा गुर सब दी जोग पाई तातर बाजी सब दिन वारे ना बसे मन आई ए शरीर सर्व रह संतो इशनान करे लिव लाई नाम इशनान करे से जन निर्मल सबदे मैल गवाई त्रै गुण चेतना चेते नाई बिन नावे बिन सजाई बर्मा विष्णु महेश त्रै मूरत त्रै गुण परम भलाई गुर प्रसादी त्रिकुटी छुट्ट चौथे पद लिव लाई पंडित पड़े पढ़ बाद बखाना तेना बूझ न पाई बिखिया माते भरम भलाई उपदेश कह किस पाई भगत जना की उत्तम बाणी जो जुग रही समाई बाणी लागै सोगत पाई सबदे सच समाई काया नगरी सबदे खोजै नाम नाम निंद पाई मन सा मार मन सह समाना मिन रसना उतर कराई लोन देख रही बसमादी चेत देट लगाई देट सदा रही नरालम ज्योति ज्योत मलाई हो गोर सलाई सदा अपना जिन साची बूझ बजाई नानक कहे मनांती नाम उगत मत पाई राम कली महला तीजा हर की पूजा दुलबै संतो कहना कुछ न जाई संतो गुरमुख पूरा हर साचे भावै सा पूजा होवे भाणा मन वसाई पूजा करे सब लोग संतो मन मुख थाए न पाई शब्द मरे मन निर्मल संतो ए पूजा थाए पाई पवित्र पावन से जन साचे एक शब्द लिव लाई बिन नामे होर पूज न होवी भरम भुली लुकाई गुरमुख आप छाणे संतो राम नाम लिव लाई आपे निर्मल पूज कराए गुर सब दी थाए पाई पूजा करे पर बिद नहीं जाने दूजे भाई मल लाई गुरमुख होए सो पूजा जाने भाणा मन वसाई भाणे ते सब सुख पावे संतो आंते नाम सिखाई अपना आप ना पछाणे संतो कूड़ करे वड्याई पखंड किने जम नहीं छोड़े लै जासी पत गवाई जिन आंतर सब दे आप छाणे गद मिद तिन ही पाई एह मनुआ सुन समाध लगावे ज्योति ज्योत मलाई सुन सुन गुरमुख नाम बखाणे सत संगत मलाई गुरमुख गावे आप गवावे दर साचे सोभा पाई साची बाणी सज बखाणे सज नाम लिव लाई पै पंजन अद पाप नखंजन मेरा प्रभ अंत सखाई सब किसी आपे आप वरते नानक नाम बड़े आई राम कली महला दीजा हम कुजल कुचील आते बमानी मिल सब दे मैल उतारी संत गुरमुख नाम निहतारी सजा नाम बसया गाढ़े अंतर करते आप सवारी रहो पारथ पारथे वीर पारस होए हर जीव अपनी कृपा धारी एक भेख करे फिरे बमानी तिन जूए बाजी हारी एक आन दिन भगत करे दिन राती राम नाम गुर धारी आन दिन राते सहजे माते सहजे हम मैं मारी पै बिन भगत न होई कभी पै भाए भगत सवारी माया मोह शब्द जलाया ज्ञान तत् बचारी आपे आप कराए करता आपे भगत भंडारी तिस क्या गुणा का अंत न पाया हो गामा शब्द विचारी
ਹਰ ਜਿਉਂ ਜਪੀ ਹਰ ਜਿਉਂ ਸਲਾਈ, ਵਿੱਚੋਂ ਆਪ ਨਵਾਰੀ, ਨਾਮ ਪਦਾਰਥ ਗੁਰ ਤੇ ਪਾਇਆ, ਖੁੱਡ ਸੱਜੇ ਭੰਡਾਰੀ, ਆਪਣੇ ਆਪ ਭਗਤਾਂ ਨੂੰ ਆਪੇ ਦੋਡਾ, ਆਪਣੀ ਕਿਰਪਾ ਕਰ ਕਲ ਤਾਰੀ, ਤਿੰਨ ਸਾਚੇ ਨਾਮ ਕੀ ਸਦਾ ਭੁੱਖ ਲਾਗੀ, ਗਾਵਣ ਸ਼ਬਦ ਵਿਚਾਰੀ, ਜਿਉਂ ਪਿੰਡ ਸਭ ਕੇ ਸ਼ਾਇਦ ਤਿਸਕ ਆਖਣ ਵਿਖਮ ਵਿਚਾਰੀ, ਸ਼ਬਦ ਲਗੇ ਸਹੀ ਜਾਣੇ ਤਰੇ ਭਉ ਜਲ ਪਾਰ ਉਤਾਰੀ, ਬਿਨਾਂ ਸਾਚੇ ਕੋ ਪਾਰ ਨਾ ਪਾਵੇ, ਬੂਝੇ ਕੋ ਵਿਚਾਰੀ, ਜੋ ਤੋ ਲਿਖਿਆ ਸੋਈ ਪਾਇਆ, ਮਿਲਹਾ ਸ਼ਬਦ ਸਵਾਰੀ, ਕਾਇਆ ਕੰਚੇ ਸ਼ਬਦੇ ਰਾਤੀ, ਸਾਚੇ ਨਾਏ ਪਿਆਰੀ, ਕਾਏ ਅੰਮ੍ਰਿਤ ਰਹੀ ਭਰਭੂਰੇ, ਪਾਈਏ ਸ਼ਬਦ ਵਿਚਾਰੀ, ਜੋ ਪ੍ਰਭ ਖੋਜੇ ਸਹੀ ਪਾਵੇ, ਹੋਰ ਫੂਟ ਮੋਏ ਅੰਕਾਰੀ, ਬਾਦੀ ਮਿਨਸੇ ਸੇਵਕ ਸੇਵੇ, ਗੁਰ ਕੇ ਹੇਤ ਪਿਆਰੀ, ਸੋ ਜੋਗੀ ਤਤ ਗਿਆਨ ਵਿਚਾਰੇ, ਹਉਮੈ ਤਿਹ ਨ ਮਾਰੀ, ਸਤਿਗੁਰ ਦਾਤਾ ਤਿਨੇ ਪਛਾਤਾ, ਜਿਹਨੂੰ ਕਿਰਪਾ ਤਮਾਰੀ, ਸਤਿਗੁਰ ਨਾ ਸੇਵੇ ਮਾਇਆ ਲਾਗੇ, ਡੂ ਮੂਏ ਅਹੰਕਾਰੀ, ਜੇ ਚਰ ਅੰਦਰ ਸਾਜ ਤੇ ਚਰ ਸੇਵਾ ਕੀਚੇ, ਜੈ ਮਿਲੀਏ ਰਾਮ ਮਰਾਰੀ, ਆਂਦਿਨ ਜਾਗਤ ਰਹੇ ਦਿਨ ਰਾਤੀ, ਹਉਮੈ ਪ੍ਰੈ ਪ੍ਰੀਤ ਪਿਆਰੀ, ਤਨ ਮਨ ਬਾਰੀ ਬਾਰ ਘੁਮਾਈ, ਆਪਣੇ ਗੁਰ ਵੀ ਟੋਪ ਲਿਹਾਰੀ, ਮਾਇਆ ਮੋਹ ਮਿਲ ਜਾਏਗਾ ਉਬਰੇ ਸ਼ਬਦ ਵਿਚਾਰੀ, ਆਪ ਜਗਾਏ ਸਹੀ ਜਾਗੇ ਗੁਰ ਕੇ ਸ਼ਬਦ ਵਿਚਾਰੀ, ਨਾਨਕ ਸਹੀ ਮੋਏ ਜੇ ਨਾਮ ਨਾ ਜੇਤੇ, ਭਗਤ ਜੀ ਵੇ ਵਿਚਾਰੀ, ਰਾਮ ਕਲੀ ਮਹੱਲਾ ਤੀਜਾ, ਨਾਮ ਖਜ਼ਾਨਾ ਗੁਰ ਤੇ ਪਾਇਆ, ਤ੍ਰਿਪਤ ਰਹੇ ਅਗਾਈ, ਸੰਤੋ ਗੁਰਮੁਖ ਮੁਗਤ ਗਤ ਪਾਈ, ਏਕ ਨਾਮ ਵਸਿਆ ਘੱਟ ਅੰਤਰ, ਪੂਰੇ ਕੀ ਵਡਿਆਈ ਰਹੋ, ਆਪੇ ਕਰਤਾ ਆਪੇ ਭੁਗਤਾ, ਦਿੰਦਾ ਰਿਜਕ ਸਵਾਈ, ਜੋ ਕਿਸ ਕਰਨਾ ਸੋ ਕਰ ਰਿਹਾ, ਅਵਨ ਕਰਨਾ ਜਾਈ, ਆਪੇ ਸਾਜੇ ਸਿਰ ਟਪਾਏ, ਸਿਰ ਸਿਰ ਧੰਦੇ ਲਾਈ, ਤਿਸੇ ਸਿਰੇ ਬੋਤਾ ਸੁਖ ਪਾਵੋ, ਸਤਿਗੁਰ ਮੇਲ ਮਲਾਈ, ਆਪਣਾ ਆਪ ਅਪਾਏ, ਅਲਖ ਨ ਲਖਣਾ ਜਾਈ, ਆਪੇ ਮਾਰ ਜਵਾਲੇ ਆਪੇ, ਤਿਹਨੂੰ ਤਿਲ ਨਾ ਤਮਾਈ, ਇੱਕ ਦਾਤੇ ਇੱਕ ਮੰਗਤੇ ਕੀਤੇ, ਆਪੇ ਭਗਤ ਕਰਾਈ, ਸੇ ਬਟਭਾਗੀ ਜੀ ਨੇ ਇੱਕੋ ਜਾਤਾ, ਸੱਚੇ ਰਹੇ ਸਮਾਈ, ਆਪ ਸਰੂਪ ਸਿਆਣਾ ਆਪੇ, ਕੀਮਤ ਕਹਿਣ ਨਾ ਜਾਈ, ਆਪੇ ਦੁੱਖ ਸੁੱਖ ਪਾਏ ਅੰਤਰ, ਆਪੇ ਭਰਮ ਭਲਾਈ, ਵੱਡਾ ਦਾਤਾ ਗੁਰਮੁਖ ਜਾਤਾ, ਨਗੂਰੀ ਅੰਧ ਫਿਰੇ ਲੁਕਾਈ, ਜਿਨੀ ਜਾਗਿਆ ਤਿੰਨ ਸਾਹ ਦੇ ਆਇਆ, ਸਤਿਗੁਰ ਪੂਜ ਵਜਾਈ, ਇਗਨਾ ਨਾਮੋ ਆਪ ਭਲਾਏ, ਇਗਨਾ ਗੁਰਮੁਖ ਦੇਹ ਵਜਾਈ, ਸਦਾ ਸਦਾ ਸਲਾਹਿਓ ਸੰਤੋ, ਤਿਸਕੀ ਵੱਡੀ ਵਡਿਆਈ, ਤਿਸ ਮਿਨ ਅਵਨਾ ਕੋਈ ਰਾਜਾ, ਕਰਤਪਾ ਵਸ ਬਣਤ ਬਣਾਈ, ਨਿਉ ਤਿਸ ਕਹਿ ਸਦਾ ਸਾਚਾ, ਵਿਹਲੇ ਹੁਕਮ ਮਨਾਈ, ਤਿੰਨੋ ਪ੍ਰਾਣੀ ਸਦਾ ਧਿਆਵੋ, ਜਿਨ ਗੁਰਮੁਖ ਬਣਤ ਬਣਾਈ, ਸਤਿਗੁਰ ਭੇਟੇ ਸੋ ਜਨ ਸਿੰਜੇ, ਜੇ ਹਿਰਦੇ ਨਾਮ ਵਸਾਈ, ਸੱਚਾ ਆਪ ਸਦਾ ਹੈ ਸਾਚਾ, ਬਾਣੀ ਸਭ ਸੁਣਾਈ, ਨਾਨਕ ਸੁਣ ਵੇਖ ਰਿਹਾ ਬਸਮਾਦ, ਮੇਰਾ ਪ੍ਰਭ ਰਵਿਆ ਸਰਬੈ ਥਾਈ, ਰਾਮ ਕਲੀ ਮਹੱਲਾ ਪੰਜਮਾਸ਼ਟ ਵਧੀਆ ਓਂਕਾਰ ਸੰਗ ਪ੍ਰਸਾਦ, ਕਿਹਨੇ ਕੀਆ ਪਰਵਿਰਤ ਪਸਾਰਾ, ਕਿਹਨੇ ਕੀਆ ਪੂਜਾ ਵਿਸਤਾਰਾ, ਕਿਹਨੇ ਨਿਬਲ ਭੰਗ ਮਸਾਦੇ, ਮੋਹੇ ਦੀਨ ਹਰ ਹਰ ਅਰਾਧੇ, ਤੇਰਾ ਭਰੋਸਾ ਪਿਆਰੇ ਆ ਨਾ ਜਾਣਾ ਵੇਸਾ ਰਹੋ, ਕਿਨਹੀ ਗ੍ਰਹਿ ਤਜਮਾਨ ਖੰਡ ਪਾਇਆ, ਕਿਨੀ ਮੋਨ ਬਧੂਤ ਸਦਾਇਆ, ਕੋਈ ਕਹਿ ਦਿਓ ਅਨੰਨ ਭਗਵਤੀ, ਮੋਹੇ ਦੀਨ ਹਰ ਹਰ ਓਡ ਲੀਤੀ, ਕਿਹਨੇ ਕਿਹਾ ਉਹ ਤੀਰਥ ਬਾਸੀ, ਕੋਈ ਅੰਨ ਤਜ ਭਿਆ ਉਦਾਸੀ, ਕਿੰਨੀ ਭਵਨ ਸਭ ਧਰਤੀ ਕਰਿਆ, ਮੋਹੇ ਦੀਨ ਹਰ ਹਰ ਹਰ ਪਰਿਆ, ਕਿਹਨੇ ਕਿਹਾ ਸੇ ਖੁਲੇ ਵਡਿਆਈ, ਕਿਹਨੇ ਕਿਹਾ ਭਾਵ ਭਾਈ, ਕੋਈ ਕਹਿ ਮੈਂ ਧਨੇ ਬਸਾਰਾ, ਮੋਹੇ ਦੀਨ ਹਰ ਹਰ ਉਦਾਰਾ, ਕਿਹਨੀ ਘੁੰਗਰ ਨੇ ਦਗਰਾਈ, ਕਿੰਨੀ ਵਰਤ ਨੇ ਮਾਲਾ ਪਾਈ, ਕਿੰਨੀ ਤਿਲਕ ਗੋਭੀ ਚੰਦ ਲਾਇਆ, ਮੋਹੇ ਦੀਨ ਹਰ ਹਰ ਧਿਆਇਆ, ਕਿੰਨੀ ਸਿਦਕ ਬਹੁ ਬਹੁ ਚੇਟਕ ਲਾਏ, ਕਿੰਨੀ ਭੇਖ ਬਹੁ ਥਾਟ ਬਣਾਏ, ਕਿੰਨੀ ਦੰਦ ਮੰਦ ਬਹੁ ਖੇਵਾ, ਮੋਹੇ ਦੀਨ ਹਰ ਹਰ ਹਰ ਸੇਵਾ, ਕੋਈ ਚਦਰ ਕਹਾਵੇ ਪੰਡਤ, ਖੋ ਖੱਟ ਕਰਮ ਸਹਿਤ ਸਿੰਘ ਮੰਡਤ, ਕੋਈ ਕਰੇ ਆਚਾਰ ਸੁਗਣੀ, ਮੋਹੇ ਦੀਨ ਹਰ ਹਰ ਹਰ ਸਰਣੀ, ਸਗਲੇ ਕਰਮ ਧਰਮ ਜੁਗ ਸੋਧੇ, ਬਿਨ ਨਾਮੇ ਮਨ ਨਾ ਪ੍ਰਬੋਧੇ, ਕਹੋ ਨਾਨਕ ਜੋ ਸਾਧ ਸੰਗ ਪਾਇਆ, ਬੋਝੀ ਦੇ ਨਾਮਾ ਸਤਲਾਇਆ, ਰਾਮ ਗਲੀ ਮਹੱਲਾ ਪੰਜਵਾਂ, ਇਸ ਬਾਣੀ ਤੇ ਜਿਨ ਤੂੰ ਘਰਿਆ, ਮਾਟੀ ਗਲ ਦਿਓਰਾ ਕਰਿਆ, ਉਦ ਜੋਦ ਲੈ ਸੁਰਤ ਬਰਖਿਆ, ਮਾਤ ਗਰਮ ਮੈਂ ਜਿਨ ਤੂੰ ਰਾਖਿਆ, ਰਾਖਣ ਹਾਰ ਸੰਭਾਰ ਜਿਨਾ, ਸਗਲੇ ਛੋਟ ਵਿਚਾਰ ਮਨਾ ਰਹੋ, ਜਿਨ ਦੀਏ ਤੁਧ ਵਾਹ ਮਹਿਦਾਰੀ, ਜਿਨ ਦੀਏ ਭਰਾਤ ਪੁਤਿਹਾਰੀ, ਜਿਨ ਦੀਏ ਤੁਧ ਬੰਦਾਰ ਮੀਦਾ, ਤੇ ਠਾਕੁਰ ਕੋ ਰਾਖ ਮਾ ਰਾਖ ਲਿਓ ਜਿੰਦਾ, ਜਿਨ ਦੀਏ ਤੁਧ ਪਮਣਾ ਮੋਲਾ, ਜਿਨ ਦੀਆ ਤੂੰ ਨੀਰ ਨਰ ਮੋਲਾ, ਜਿਨ ਦੀਆ ਤੁਧ ਭਾਵਕ ਬਲਨਾ,
ਜਿਨ ਤੇਸ ਠਾਕਰ ਕੀ ਦਉ ਮਨ ਸਰਨ ਛੇਤੀ ਅੰਮ੍ਰਿਤ ਜਿਨ ਭੋਜਨ ਦੀਏ ਅੰਤਰਥਾਨ ਠਹਾਰਨ ਠਹਾਰਾਵਨ ਕੋ ਦੀ ਕੀਏ ਪਸੁਦਾ ਦਿਓ ਵਰਧਨ ਬਲਨਾ ਤੇ ਠਾਕਰ ਕੇ ਜਿਤਰਾ ਖਿ ਚਰਨਾ ਪੇਖਨ ਕੋ ਨੇਤਰ ਸੁਣਨ ਕੋ ਚਰਨ ਕਰਨਾ ਹੱਥ ਕਮਾਵਣ ਬਾਸਨ ਰਸਨਾ ਚਰਨ ਚੱਲਣ ਕੋ ਸਿਰ ਕੀਨੋ ਮੇਰਾ ਮਨ ਦੇ ਠਾਕਰ ਕੇ ਪੂਜੋ ਪੈਰ ਅਪਵਿੱਤਰ ਪਵਿੱਤਰ ਜਿਨ ਤੂੰ ਕਰਿਆ ਸਗਲ ਜੋਨ ਮੈਂ ਤੂੰ ਸਿਰ ਧਰਿਆ ਆਪ ਤੂੰ ਸੀਜ ਭਾਵੇ ਨਹੀਂ ਸੀਜੇ ਘਰ ਸਬਰੇ ਮਨ ਭਰਾਉ ਧਿਆਈ ਜੇ ਇਹਾਂ ਆਏ ਗੋਹੀ ਜਦ ਕਰ ਦੇਖੀਏ ਦਾਦਾ ਦੋਹੀ ਤੇ ਸੇਵਤ ਮਨ ਆਲਸ ਕਰੇ ਜਿਸ ਵਿਸਰਿਆ ਇੱਕ ਨਿਮਕ ਨਹੀਂ ਸਰੇ ਹਮਾ ਪਰਾਧੀ ਨਿਰਗੁਣ ਆਰੇ ਨਾ ਕਿਸੇ ਮਨ ਅਗਰ ਮਾਰੇ ਗੁਰ ਬਹੁਤ ਬਟ ਭਾਗੀ ਮਿਲਿਆ ਨਾਨਕ ਦਾ ਸੰਗ ਬਾਧਰ ਦਰਿਆ ਰਾਮ ਕਲੀ ਮਹਲਾ ਪੰਜਵਾਂ ਕਹੋਂ ਵਿਆਵੇ ਰੰਗ ਰਸ ਰੂਪ ਕਹੋਂ ਵਿਆਵੇ ਮਾਏ ਭਾਵ ਭੂਤ ਕਹੋਂ ਵਿਆਵੇ ਰਾਜ ਮਿਲਕ ਵਪਾਰਾ ਸੰਤ ਵਿਆਵੇ ਹਰ ਨਾਮ ਦਾਰਾ ਰਚਨਾ ਸਾਜ ਮਨੀ ਸਭ ਕਾ ਇਕ ਧਨੀ ਰਾਓ ਕਹੋਂ ਵਿਆਵੇ ਬੇਦਰ ਬਾਦ ਕਹੋਂ ਵਿਆਵੇ ਰਸਨਾ ਸਾਧ ਕਹੋਂ ਵਿਆਵੇ ਲਵਡ ਸੰਗ ਨਾਰੀ ਸੰਤ ਰਜੇ ਕੇਵਲ ਨਾਮ ਰਾਰੀ ਕਹੋਂ ਵਿਆਵੇ ਖੋਏ ਲਤ ਜੂਆ ਕਹਾਂ ਵਿਆਵੇ ਅਮਲੀ ਹੂਆ ਕਹੋਂ ਵਿਆਵੇ ਪਰ ਦਰਬ ਜਰਾਏ ਹਰ ਜਨ ਵਿਆਵੇ ਨਾਮ ਧਿਆਏ ਕਹੋਂ ਵਿਆਵੇ ਜੋਗ ਦਾ ਪੂਜਾ ਕਹੋਂ ਰੋਗ ਸੋਗ ਬਰਮੀ ਜਾ ਕਹੋਂ ਪਵਨ ਧਾਰ ਜਾਤ ਵਿਹਾਏ ਸੰਤ ਵਿਆਵੇ ਕੀਰਤਨ ਗਾਏ ਕਹੋਂ ਵਿਆਵੇ ਦਿਨ ਰਹਿਣ ਜਾਲਦ ਕਹੋਂ ਵਿਆਵੇ ਸੋਭਿਣ ਮਾਲਤ ਕਹੋਂ ਵਿਆਵੇ ਬਾਲ ਬਣਾਵਤ ਸੰਤ ਵਿਆਵੇ ਹਰ ਜਸ ਗਾਵਤ ਕਹੋਂ ਵਿਆਵੇ ਨਟ ਨਾਟਕ ਨਿਰਤਾ ਕਹੋਂ ਵਿਆਵੇ ਜੀਏ ਹਿਰਦੈ ਕਹੋਂ ਵਿਆਵੇ ਰਾਜ ਮੈਂ ਡਰਦੇ ਸੰਤ ਵਿਆਵੇ ਹਰ ਜਸ ਕਰਦੇ ਕਹੋਂ ਵਿਆਵੇ ਮਤਾ ਮਸੂਰਤ ਕਹੋਂ ਵਿਆਵੇ ਸੇਵਾ ਜ਼ਰੂਰਤ ਕਹੋਂ ਵਿਆਵੇ ਸੋ ਦੁੱਧ ਜੀਵਤ ਸੰਤ ਵਿਆਵੇ ਹਰ ਜਸ ਬੀਵਤ ਜਿਹਦੇ ਕੋਲ ਆਇਆ ਤੇ ਤਹੀਲ ਲਗਾਨਾ ਨਾ ਕੋ ਮੂੜ ਨਾ ਹੀ ਕੋ ਸਿਆਨਾ ਕਰ ਕਿਰਪਾ ਜੇ ਦੇਵੇ ਨਾ ਨਾਨਕ ਦਾ ਕੇ ਬਲ ਮਲ ਜਾਓ ਰਾਮ ਗਲੀ ਮਹਲਾ ਪੰਜਵਾਂ ਦਾਵਾ ਅਗਨ ਰਹੇ ਹਰ ਬੂਟ ਮਾਤ ਗਰਮ ਸੰਗਣ ਦੇ ਛੂਟ ਜਾ ਕਾ ਨਾਮ ਸਿਮਰਤ ਭਉ ਜਾਏ ਤੇ ਸੰਤ ਜਨ ਰਾਖੇ ਹਰ ਰਾਏ ਐਸੇ ਰਾਖਨ ਹਾਰ ਦਿਆਲ ਜਰ ਕਾ ਦੇਖੋ ਤੁਮ ਬਰਦ ਪਾਰੋ ਜਲ ਪੀਵਤ ਜੂ ਤਰੇਖਾ ਮਿਟੰਤ ਧਨ ਬਿਗਸੈ ਗ੍ਰਹਿ ਆਵਦ ਕੰਤ ਲੋਭੀ ਕਾ ਧਨ ਪ੍ਰਾਣ ਦਾਰ ਤੂੰ ਹਰ ਜਨ ਹਰ ਹਰ ਨਾਮ ਪਿਆਰ ਕਰਸਾਣੀ ਜਿਉਂ ਰਾਖੇ ਰਖਵਾਲਾ ਮਾਤ ਪਿਤਾ ਦਿਆ ਜਿਉਂ ਬਾਲਾ ਪ੍ਰੀਤਮ ਦੇਖ ਪ੍ਰੀਤਮ ਮਿਲ ਜਾਏ ਤੂੰ ਹਰ ਜਾ ਰਾਖੇ ਕੰਠ ਲਾਏ ਜਿਉਂਦਲੇ ਪੇਖ ਸੋਏ ਆਨੰਦ ਗੂੰਗਾ ਭਗਤ ਗਾਵੇ ਬਹੁ ਛੰਦ ਪਿੰਗਲ ਪਰਬਤ ਪਰਤੇ ਪਾਰ ਹਰ ਕੇ ਨਾਮ ਸਗਲ ਉਦਾਰ ਜਿਉ ਬਾਪਕ ਸੰਗ ਸ਼ਹੀਦ ਕੋ ਨਾਥ ਐਸੇ ਪ੍ਰਾਸ ਸਤਸੰਗ ਵਿਨਾਸ਼ ਜੂ ਸਾਵਣ ਕਾ ਪ੍ਰਭੂ ਜਲ ਖੋਤ ਨਾਮ ਜਪ ਸਭ ਭਰਮ ਭਉ ਖੋਤ ਜਿਉਂ ਜਗ ਵੀ ਸੂਰਜ ਕੀ ਆਸ ਜਿਉਂ ਜਾਤਕ ਮੂੰਦ ਕੀ ਪਿਆਸ ਜਿਉਂ ਕਣਕ ਨਾਦ ਕਰਨ ਸਮਾਨੇ ਤੂੰ ਹਰ ਨਾਮ ਹਰ ਜਨ ਮਨੀ ਸੁਗਾਨੇ ਤੁਮਰੀ ਕਿਰਪਾ ਦੇ ਲਾਗੀ ਪ੍ਰੀਤ ਦਿਆਲ ਭਏ ਨਾ ਆਵੇ ਜੀਤ ਦਿਆ ਧਾਰੀ ਤਿਨ ਕਰ ਧਰਨ ਹਾਰ ਬੰਧਨ ਤੇ ਹੋਈ ਛਟਕਾਰ ਸਭ ਥਾਨ ਦੇਖੇ ਨੈਣ ਲੋਏ ਤਿਸ ਮੈਨੂੰ ਜਾਇਆ ਵਰਨਾ ਕੋਏ ਪਰਮ ਪੈ ਝੂਟੇ ਗੁਰ ਪ੍ਰਸਾਦ ਨਾਨਕ ਵੇਖੋ ਸਭ ਸਮਾਧ ਰਾਮ ਗਲੀ ਮਹਲਾ ਪੰਜਵਾਂ ਜੀ ਜਾਂ ਸਭ ਵੇਖੀ ਪ੍ਰਭ ਸਗਲ ਤੁਮਾਰੀ ਧਾਰਨਾ ਇਹ ਮਨ ਹਰ ਕੈ ਨਾਮ ਉਧਾਰਨਾ ਰਹੋ ਖਿਣਮੇ ਥਾਪ ਥਾਪੇ ਕੁਦਰਤ ਸਭ ਕਰਦੇ ਕੇ ਕਾਰਨਾ ਕਾਮ ਕਰੋ ਲੋਭ ਝੂਠ ਨਿੰਦਾ ਸਾਧੂ ਸੰਗ ਬਦਾਰਨਾ ਨਾਮ ਜਪਤ ਮਨ ਨਿਰਮਲ ਹੋਵੈ ਸੁਖੇ ਸੁਖ ਗੁਦਾਰਨਾ ਭਗਤ ਸਨ ਜੋ ਆਵੇ ਪ੍ਰਾਣੀ ਤੇਸੀ ਹਊਆ ਨਾ ਹਾਰਨਾ ਸੁਖ ਦੁਖ ਇਸ ਮਨ ਕੇ ਬਿਰਧਾ ਤੁਮ ਹੀ ਆ ਗਏ ਸਾਰਨਾ ਤੂੰ ਦਾਤਾ ਸਾਹਮਣਾ ਜੀਆਂ ਕਾ ਆਵਨ ਕੀ ਆ ਪਾਲਣਾ ਅਨਕ ਬਾਰ ਘੂਟ ਜਾਣੇ ਉੱਪਰ ਨਾਨਕ ਵੰਝੇ ਵਾਰਨਾ ਰਾਮ ਗਲੀ ਮਹਲਾ ਪੰਜਵਾਂ ਅਠਬਦੀ ਇਕੰਕਾਰ ਸਤਿਗੁਰ ਪ੍ਰਸਾਦ ਦਰਸ਼ਨ ਭੇਟ ਤ ਪਾਪ ਸਭ ਨਾਸੇ ਹਰ ਸੂ ਦੇਹ ਮਲਾਈ ਮੇਰਾ ਗੁਰ ਪਰਮੇਸ਼ਰ ਸੁਖਦਾਈ ਭਾਰ ਬਨਮ ਕਾ ਨਾਮ ਦੜਾਏ ਆਂਦੇ ਹੋਏ ਸਗਾਈ ਰਹੋ ਸਗਲ ਦੋ ਕਾ ਡੇਰਾ ਭੰਨਾ ਸੰਤ ਧੂਰ ਮੁਖ ਲਾਈ ਪਦ ਪਨੀਤ ਕੇ ਅਖਿਨ ਭੀਤਰ ਅਗਿਆਨ ਅਧੀਰ ਬੰਝਾਈ ਕਰਨ ਕਰਨ ਸਮਰਾਥ ਸਵਾਮੀ ਨਾਨਕ ਦੇ ਸਰਨਾਈ ਬੰਧਨ ਤੋੜ ਚੰਨ ਕਮਲ ਦੜਾਏ ਏਕ ਸ਼ਬਦ ਲੇਵ ਲਾਈ
ਅੰਧ ਗੁਮ ਵਿਖਿਆ ਤੇ ਕਾਢਿਓ, ਸਾਹ ਸ਼ਬਦ ਬਣ ਆਈ, ਜਨ ਮਨ ਕਾ ਸਾਂ ਸਾਜੁਕੇ, ਬੌੜ ਕਦੋਂ ਨਾ ਧਾਈ, ਨਾਮ ਰਸਾਇਣੇ ਮਨ ਰਾਧਾ, ਅੰਮ੍ਰਿਤ ਪੀ ਤਰ ਬਤਾਈ, ਸੰਤ ਸੰਗ ਮਿਲ ਕੀਰਤਨ ਗਾਇਆ, ਲੈ ਜਲ ਵਸਿਆ ਜਾਈ, ਪੂਰੇ ਗੁਰ ਪੂਰੀ ਮਤ ਦੀਨੀ, ਹਰ ਬਿਨੇ ਆਨ ਨਾ ਭਾਈ, ਨਾਮ ਇੰਨੀ ਦਾਨ ਪਾਇਆ ਬੜ ਪਾਗੀ, ਨਾਨਕ ਨਰਕ ਨਾ ਜਾਈ, ਕਾਲ ਸਿਆਣ ਪਉਗਤ ਨਾ ਮੇਰੀ, ਪੂਰੇ ਗੁਰੂ ਕਮਾਈ, ਜਬ ਦਾ ਸੰਜਨ ਸੋਚ ਹੈ ਸੋਈ, ਆਪੇ ਕਰੇ ਕਰਾਈ, ਪੁੱਤਰ ਅਕਲਤਰ ਮਹਾਂ ਵਿਖਿਆ ਮੈਂ, ਗੁਰ ਸਾਚੇ ਲਾਈ ਤਰਾਈ, ਆਪਣੇ ਜੀਤੇ ਆਪ ਸੰਭਾਲੇ, ਆਪੇ ਲੀਏ ਲੜ ਲਾਈ, ਸਾਜ ਧਰਮ ਕਾ ਬੇੜਾ ਬਾਂਧਿਆ, ਭਵ ਜਲ ਪਾਰ ਪਵਾਈ, ਬੇਸ਼ਮਾਰ ਬੇਅੰਤ ਸਵਾਮੀ, ਨਾਨਕ ਬਲ ਬਲ ਜਾਈ, ਅਕਾਲ ਮੁਰਤ ਜੋਨੀ ਸੰਭਵ, ਕਲ ਅੰਧਕਾਰ ਦਿਬਾਈ, ਅੰਤਰ ਜਾਮੀ ਜੀਅਨ ਕਰਦਾ ਦਾ, ਦੇਖ ਦਰਿੰਦ ਗਾਈ, ਏਕ ਓਂਕਾਰ ਨਿਰੰਜਨ ਨਿਰਭਉ, ਸਭ ਜਲ ਸਾ ਰਿਹਾ ਸਮਾਈ, ਭਗਤ ਦਾਨ ਭਗਤਾਂ ਕੋ ਦੀਨਾ, ਹਰ ਨਾਨਕ ਸਾਹਿਬ ਜਾਜੇ ਮਾਈ, ਰਾਮ ਕਲੀ ਮਹੱਲਾ ਪੰਜਵਾਂ ਸਲੋਕ, ਸਿੱਖੋ ਸ਼ਬਦ ਪਿਆਰਿਓ, ਜਨ ਮਰਨ ਕੀ ਟੇਕ, ਮੁਖ ਉਜਲ ਸਦਾ ਸੁਖੀ, ਨਾਨਕ ਸਿਮਰਤ ਏਕ, ਮਨ ਦਰਾਦਾ ਰਾਮ ਪਿਆਰੇ, ਹਰ ਪ੍ਰੇਮ ਭਗਤ ਬਣ ਆਈ ਸੰਤੋ, ਸਤਿਗੁਰ ਖੇਵ ਨਵਾਹੀ ਸੰਤੋ, ਹਰ ਨਾਮ ਲਹਾ ਦਾਸ ਕੋ ਦੀਆ, ਸਗਲੀ ਤ੍ਰਿਸ਼ਨੋ ਲਾਹੀ ਸੰਤੋ, ਰਹੋ ਖੋਜਤ ਖੋਜਤ ਲਾਲ ਇੱਕ ਪਾਇਆ, ਹਰ ਕੀਮਤ ਕਹਿਣ ਨਾ ਜਾਈ ਸੰਤੋ, ਚੰਨ ਕਮਲ ਸਿੰਘ ਲਾਗੋ ਤ੍ਰਿਸ਼ਨਾ, ਸਾਜੇ ਦਰਸ ਸਮਾਈ ਸੰਤੋ, ਗੁਣ ਗਾਵਤ ਗਾਵਤ ਭਏ ਨਿਹਾਲਾ, ਹਰ ਸਿਮਰ ਤ੍ਰਿਪਤ ਗਾਈ ਸੰਤੋ, ਆਤਮ ਰਾਮ ਰਬਿਆ ਸਭ ਅੰਤਰ, ਕਦ ਆਵੇ ਕਦ ਜਾਈ ਸੰਤੋ, ਆਦ ਜਗਾਦੀ ਹੈ ਵੀ ਹੋਸੀ, ਜੀ ਜੀਆਂ ਕਾ ਸਭ ਜੀਆਂ ਕਾ ਸੁਖਦਾਈ ਸੰਤੋ, ਆਪ ਬਿਆਂ ਦਿਆਂਤ ਨਹੀਂ ਪਾਈਏ, ਪੂਰਿਆ ਸਭ ਠਾਈ ਸੰਤੋ, ਮੀਤ ਸਾਜਨ ਮਾਲ ਜੋਬਨ, ਮੀਤ ਸਾਜਨ ਮਾਲ ਜੋਬਨ, ਸੁਤ ਹਰ ਨਾਨਕ ਬਾਪ ਮੇਰੀ ਮਾਈ ਸੰਤੋ, ਰਾਮ ਕਲੀ ਮਹੱਲਾ ਪੰਜਵਾਂ, ਮਨ ਵਜ ਕਰਮ ਰਾਮ ਨਾਮ ਚਿਤਾਰੀ, ਘੁੰਮਣ ਘੇਰ ਮਹਾਂਅਦ ਬਿਗੜੀ, ਗੁਰਮੁਖ ਨਾਨਕ ਪਾਰ ਉਤਾਰੀ, ਰਹੋ ਆਂਦਰ ਸੁਖਾ ਬਾਰ ਸੁਖਾ, ਹਰ ਜਮ ਮਲਣ ਭਏ ਦਟਾਰੀ, ਜੇ ਤੇ ਲਾਗੇ ਤਿਨੇ ਨਿਵਾਰੇ, ਪ੍ਰਭ ਜੀ ਆਪਣੀ ਕਿਰਪਾ ਧਾਰੀ, ਉਦਰੇ ਸੰਤ ਪਰੇ ਹਰ ਸਰਨੀ, ਪੱਜ ਬਿਨਸੇ ਮਹਾਂਕਾਰੀ, ਸਾਧੂ ਸੰਗਤ ਏ ਫਲ ਪਾਇਆ, ਇੱਕੇ ਬਲਨਾਮਦਾਰੀ, ਨਾ ਕੋਈ ਸੂਰ ਨਾ ਕੋਈ ਹੀਣਾ, ਸਭ ਪ੍ਰਗਟੀ ਜੋਤ ਤੁਮਾਰੀ, ਤੁਮ ਸਮਰੱਥ ਕਰਦੇ ਗੋਚਰ, ਰਵਿਆਏ ਕਮਰਾਰੀ, ਕੀਮਤ ਕੌਣ ਕਰੇ ਤੇਰੀ ਕਰਤੇ, ਪ੍ਰਭ ਅੰਤ ਨਾ ਪਾਰਾ ਪਾਰੀ, ਨਾਮਦਾਨ ਨਾਨਕ ਵਡਿਆਈ, ਤੇਰਿਆਂ ਸੰਤ ਜਨਾਰੇ ਨਾਰੀ, ਰਾਮ ਕਲੀ ਮਹੱਲਾ ਤੀਜਾ, ਆਨੰਦ ਏਕ ਓਂਕਾਰ, ਸਤਿਗੁਰ ਪ੍ਰਸ਼ਾਦ ਆਨੰਦ ਪਿਆ ਮੇਰੀ ਮਾਈ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿ ਛੇਤੀ, ਮਨ ਵਜੀਆ ਵਧਾਈਆ, ਰਾਗ ਰਤਨ ਪ੍ਰਭਾਰ ਭਰੀਆ, ਸ਼ਬਦ ਗਾ ਬਣਾਈਆ, ਸ਼ਬਦ ਉਦਗਾ ਵਹਰੀ ਘੇਰਾ, ਮਨ ਜਿਨੀ ਵਸਾਇਆ, ਕਹੇ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾ ਰਹੋ ਤੂੰ ਮਨ ਮੇਰੇ ਦੁੱਖ ਸਭ ਸਾਰਨਾ, ਅੰਗੀਕਾਰੋ ਕਰੇ ਤੇਰਾ ਕਾਰ ਸਭ ਸਵਾਰਨਾ, ਸਭਨਾ ਗਲਾਂ ਸਮਰਾਜ ਸੁਆਮੀ, ਸੁਖ ਮਨੋ ਵਸਾਰੇ, ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾਂ ਨਹੀਂ ਘਰ ਤੇਰਾ, ਘਰ ਤਾਂ ਤੇਰਾ ਸਭ ਕੁਛ ਹੈ ਜੀ, ਦੇ ਸੁਭਾਵੇ ਸਦਾ ਸਿਵ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਘਨੇਰੇ, ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆ, ਕਰ ਸਾਂ ਸੁਖ ਮਨਾਇ ਵਸਿਆ, ਜਿਨ ਇੱਛਾ ਸਭ ਪਜਾਈਆ, ਸਦਾ ਕੁਰਬਾਨ ਕੀਤਾ ਗੁਰੂ ਬੇਟੋ, ਜਿਸ ਦੀ ਆਏ ਵਡਿਆਈਆ, ਕਹੇ ਨਾਨਕ ਸੁਣੋ ਸੰਤੋ, ਸਭ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰ, ਬਾਜੇ ਪੰਜ ਸਭ ਤਿਦ ਘਰ ਸਵਾਗਾ, ਘਰ ਸਵਾਗੇ ਸ਼ਬਦ ਬਾਜੇ, ਕਲਾ ਜਿਤ ਕਰ ਧਾਰੀਆ, ਪੰਜ ਦੂ ਤਦ ਵਸ ਕੀਤੇ, ਕਾਲ ਗੰਡਕ ਮਾਰਿਆ, ਧੁਰ ਕਰਮ ਪਾਇਆ ਤੁਦ ਜਿਨ ਕੋਸੇ, ਨਾਮ ਹਰ ਕੇ ਲਾਗੇ, ਕਹੇ ਨਾਨਕ ਤੈ ਸੁਖੋਆ, ਤਿਤ ਕਰ ਅਨਹਦ ਬਾਜੇ, ਸਾਚੀ ਲਿਵੇ ਮਿਨ ਦੇਹੇ ਨਮਾਣੀ, ਦੇਹੇ ਨਵਾਣੀ ਲਿਵੇ ਬਾਜੋ, ਕਿਆ ਕਰੇ ਵਿਚਾਰੀਆ, ਤੁਦ ਬਾ ਸਮਰੱਥ ਕੋਈ ਨਾਹੀ, ਕਿਰਪਾ ਕਰ ਬਨਬਾਰੀਆ, ਇਸ ਨੋ ਹੋਰ ਥਉ ਨਾਹੀ, ਸ਼ਬਦ ਲਾਗ ਸਵਾਰੀਆ, ਕਹੇ ਨਾਨਕ ਲਿਵੇ ਬਾਜੋ,
क्या करे बेचारिया। आनंद आनंद सब को कह, आनंद गुरु ते जाने जाने आनंद सदा गुर ते, किरपा करे प्यारिया कर किरपा किलव कटे, ज्ञान अंजन सारिया अंदरों जन का मोह टूटा, तिन का शब्द सचे सवारिया, कहे नानक एहो आनंद है आनंद गुर ते जाने। बाबा जिस तू दे सोई जन पावा, पावे ता सो जन देहे, जिसन होर क्या करे बचारिया। एक भरम भुले फिरे दह देस, एक नाम लाग सवारिया, गुर प्रसादी मन भया निर्मल, जे ना भाणा पावे, कहे नानक जे दे प्यारे सोई जन पावे। आवो संत प्यारियो कथ की करा कहानी, करा कहानी कथ गेरी के तदवारे पाई, तन मन धन सब सौप गुर को, हुक्म मनिया पाई हुक्म मनियो गुरु केरा, गावो सची बाणी, कहे नानक सुनो संतो कथियो कथ कहानी। ए मन चंचला चतराई किने ना पाया, चतराई ना पाया किने तू, सुन मन मेरिया ए माया मोहनी, जन एद भरम पलाया, माया ता मोहनी तिने कीती, जिन ठगोली पाईया, करमान किता तिसे बेटो, जिन मोह मीठा लाया, कहे नानक मन चंचल चतराई किने ना पाया, ए मन प्यारिया तू सदा सा संभाले, यो कटम तू जे देखदा चले नहीं तेरे नाले, साथ तेरे चले नाहीं तिस नाल क्यों चित लाई, ऐसा कम मूले ना कीचै जिदे अंत पछताई, सतगुरु का उपदेश सुन तू हो वै तेरा नाले, कहे नानक मन प्यारे तू सदा सा संभाले, अगम गोचरा तेरा अंत न पाया, अंत न पाया किने तेरा, अपना आप तू जाना है, जी जंद सब खेल तेरा, क्या को आख बखाने, आखे दा वेखे सब तू है, जिन जग दा पाया, कहे नानक तू सदा अगम है तेरा अंत न पाया। सुर नर मन जाने अमृत खोज दे, सो अमृत गुर ते पाया, पाया अमृत गुर किरपा कीनी, सच्चा मन वसाया, जी जंद सब तुद पाए, एक वेख परसन आया, लाभ लोभ अहंकार चुका, सतगुरु भला पाया, कहे नानक जिसनु आप दुठा तिने अमृत गुर ते पाया। भगदा की चाल नराली, चाला नराली भगदा केरी, बेकरम मार्ग चलना, लाभ लोभ अहंकार तज त्रिहना, बहुत नाही बोलना, खन्यो देखी बालो निकी, एत मार्ग जाना, गुर प्रसादी जने आव दजया, हर बास न समाणी, कहे नानक चाल भगता जुगो जुग नराली, जिउ तू चलाए तिव चलै स्वामी, होर क्या जाना गुण तेरे, जिब तू चलाए तिवे चलै, जिना मार्ग पाव कर किरपा, जिन नाम लाह से हर हर सदा त्यावे, जिसनु कथा सुनाए अपनी से गुरुद्वारे सुख पाव, कहे नानक सचे साहेब ज्यो भावै तिवे चलावै, एहो सोहिला शब्द सुहावा, शब्द सुहावा सदा सोहिला, सतगुरु सुनाया एहो तिन के मन वसिया, जिन धुरों लिखिया आया, एक फिरे कनेरे करे गला, गली किने ना पाया, कहे नानक शब्द सोहिला सतगुरु सुनाया, पवित होए से जना जिनी हर ते आया, हर ध्याया पवित होए गुरमुख जिनी ते आया, पवित माता पिता कटंब सहित सिं, पवित संगत सबाइया, कह दे पवित सुन दे पवित, से पवित जिनी मन वसाया, कहे नानक से पवित जिनी गुरमुख हर हर ध्याया, करमी सहज ना उपज बिन सहजे सहसा ना जाए, ना जाए सहसा किते संजम, रहे कर्म कमाए, सह सह ज्यो मलीन है कि संजम धोता जाए, मन धोवो शब्द लागो, हर स्यू रहो जित लाए,
कहे नानक गुर प्रसादी सहज उपजे इउं सांसा उपजाए सहस जियो मैले बाहरों निर्मल बाहरों निर्मल जियो तम मैले तिनी जन्म जुए हारिया ए देहना वड्डा रोग लगा मरन मनो वसारिया वेदा मैं नाम उत्तम सो सुन है नाही फिरे ज्यो बता लिया कहे नानक जिन सज तजया कूड़े लागे तिनी जन्म जुए हारिया जियो निर्मल बाहरों निर्मल बाहरों ता निर्मल जियो निर्मल सतगुर दे करनी कमाणी कूड़ की सोए पहुंचे नाही मन सा साध समाणी जन्म रतन जिनी खटिया भले से बन जा रे कहे नानक जिन मन निर्मल सदा रह है गुर नाले जे को सिख गुरु सेती सनमुख होवै होवै ता सनमुख सिख कोई जियो रहे गुर नाले गुर के चरण हिरदे त्याए अंतर आत्मा संभाले आव छड सदा रहे परन गुर मने अवरन जाने कोई कहे नानक सुनो संतो सो सिख सनमुख होए जे को गुरते बेमुख होवै बिन सतगुर मुगत ना पावे पावे मुगत ना होर थाए कोई पुछो भवेकिया जाए अनेक जूनी भरम आवा बिन सतगुर मुगत ना पाए फिर मुगत पाए लाग चरनी सतगुरु शब्द सुनाए कहे नानक विचार देखो बिन सतगुर मुगत ना पाए आवो सिख सतगुरु के प्यारो गावो सची बाणी बाणी ता गावो गुरु केरी बाणिया सिर बाणी जिन को नजर करम होवे हिरदे तिना समाणी पीवो अमृत सदा रहो हरंग जप्यो सारग बाणी कहे नानक सदा गाव एह सची बाणी सतगुरु बिना होर कची है माणी बाणी ता कची सतगुर बाजो होर कची माणी कह दे कच्चे सुन दे कच्चे कंची आख बखाणी हर हर नित करे रसना किहा कछु न जानी चित जन का हिर लिया माया भूलन पए रवाणी कहे नानक सतगुरु बाजो होर कची बाणी गुर का शब्द रतन है हीरे जित जड़ाओ शब्द रतन जित मन लागा एहो होआ समाओ शब्द छेती मन मिलिया सच्चे लाया पाओ आपे हीरा रतन आपे जिसनु दे बजाए कहे नानक शब्द रतन है हीरा जित जड़ाओ शिव सागत आप पाए कै करता आपे हुकम बरताए आप वेख गुरमुख से बजाए तोड़े बंधन होवै मुगत शब्द मन वसाए गुरमुख जिसनु आप करे सो होवे एक सिउ लिव लाए कहे नानक आप करता आपे हुकम बजाए सिमरत सादर पुन पाप विचार दे तत्ते सार न जानी तत्ते सार न जानी गुरु बाजो तत्ते सार न जानी तेही गुणी संसार भरम सोता सोत्या रहन बिहानी गुर कृपा ते से जन जागे जिन हर मन बसया बोले अमृत बाणी कहे नानक सो तद पाए जिसनु मन दिन हर लेव लागे जागत रहन बिहानी माता के उदर मैं प्रतपाल करे सो क्यों मनो वसारिये मनुख वसारिये ए वड़दाता जे अगन मैं हार बजावे उसनु कै पो न सकी जिसनु अपनी लिव लावे अपनी लिव आपे लाए गुरमुख सदा संभालिया कहे नानक ए वड़दाता सो क्यों मनो वसारिये जैसी अगन उदर मैं तैसी बाहर माया माया अगन सभी को जेहि करते खेल रचाया जा दिस भाणा दा जमया परवार भला पाया लिव छुड़की लगी तृष्णा माया अमर बरताया ए माया जे तिहार विसरा मोह उपजे भाव दूजा लाया कहे नानक गुर प्रसादी जिना लिव लागी तिन बिचे माया पाया हर आप मूलक है मूल पाया जाए मूल पाया जाए किसे बेटो रहे लोक बिल लाए ऐसा सतगुर जे मिले तिसनु सिर सौपिए बेचो आप जाए जिह दाज्यों तिस मिल रहे
हर बसे मन आए, हर आप मूर्ख है भागत न के नानका, जिन हर पल्ले पाए, हर आस मेरी मन बन जा रो, हर आस मेरी मन बन जा रो, सर गुरदे रास जानी, हर हर नित जप्यो जिहो, लहा घटियो दिहाड़ी, एहो धन तिना मिलिया, जिन हर आपे भाणा, कहे नानक हर आस मेरी मन हुआ बन जा रा, ए रसना तू अन रस राज रही, तेरी प्यास न जाए, प्यास न जाए होर दाय किते, जे चर हर रस पले ना पाए, हर रस पाए पले पीए, हर रस बौड़ न तिहना लागे आए, यो हर रस गर्मी पाए, सतगुण मिले जिस आए, कहे नानक होर अन रस सब बिसरे, जा हर वसे मन आए, ए शरीरा मेरिया, हर तुम मैं जोत रखी, ता तू जग मैं आया, हर जोत रखी तुद विच, ता तू जग मैं आया, हर आपे माता आपे पिता, जिन जीव पाए जगत दिखाया, गुर प्रसादी बुझिया, ता चलत हुआ, चलत नजरी आया, कहे नानक श्रेष्ठ का मूल रजिया, जोत राखी ता तू जग मैं आया, मन चौ पिया प्रभ आगम सुनिया, हर मंगल गौ सखी ग्रह मंदर बनिया, हर गौ मंगल निर सखी, सोग दुख ना व्यापे, गुर चरण लागे दिन सुभाग, अपना पिर जापे, अनहत बाणी गुर शब्द जानी, हर नाम हर रस भोगो, हर नाम रस भोगो, कहे नानक प्रभ आप मिलिया, कर्ण कर्ण जोगो, ए शरीरा मेरिया, इस जुग में आई कै, क्या तुद कर्म कमाया, के कर्म कमाया तुद शरीरा, जा तू जग मैं आया, जिन हर तेरा रचन रचिया, सो हर मन ना बसाया, गुर प्रसादी हर मन वसया, पूर्व लिखिया पाया, कहे नानक इहो शरीर प्रवान हुआ, जिन सतगुर सो जित लाया, ए नेत्रो मेरे, हर दम मैं जोत धरी, हर मैने अवना देखो कोई, हर मैने अवना देखो कोई, नदरी हर निहालिया, यो विस संसार तुम देख दे, यो हर का रूप है, हर रूप नदरी आया, गुर प्रसादी बुझिया, जा वेखा हर एक है, हर मैने अवरना कोई, कहे नानक नेत्र अंध से, सतगुर मिलिया देब द्रेट होई, ए सरमणो मेरे, साचे सुनने नु पठाए, साचे सुनने नु पठाए, शरीर लाए, सुनो सत बाणी, जित सुनी मन तन हरिया होआ, रसना रस समाणी, साजे अलख बनाणी, ताकि गद कहीं ना जाए, कहे नानक अमृत नाम सुनो, पवित्र होवो, साचे सुनने नु पठाए, हर जी गुफा अंदर रख कै, बाजा पवन बजाया, बजाया बाजा पौन, नौ द्वारे प्रगट किए, दसमा गुप्त रखाया, गुरुद्वारे लाए भावनी, इगना दसमा द्वार दिखाया, तै नेक रूप नौ नव नित, तेह दाया तना जाई पाया, कहे नानक हर प्यारे जियो, गुफा अंदर रख कै, बाजा पवन बजाया, एहो साचा सोहला, साचे घर गावो, गावो तो सोहला घर साची, जिथे सदा सच द्यावे, सचो त्यावे जा तुद भावे, गुरमुख जिना बजावे, ए सच सावना का गजम, जिस बक्से सो जन पावे, कहे नानक सा सोहला, सचे घर गावे, आनंद सुनो बड़ भागियो, सगल मनोरथ पूरे, पार ब्रह्म प्रभ पाया, उतरे सगल वसूरे, दुख रोग संताप उतरे, सुनी सची बाणी, संत साजन भए सरसे, पूरे गुर ते जानी, सुनते पुनीत कहते पवैता, सतगुरिया पर भूरे, बिन बंध नानक गुर चरण लागे, बाजे अनहद तूरे, राम कली सादे कोंकार, सतगुर प्रसाद जगदाता सोए भगत वछल, तै लोए जियो,
ਗੁਰ ਸ਼ਬਦ ਸੰਭਾਵੇ ਅਵਰ ਨਾ ਜਾਣੇ ਕੋਈ ਜੀਉ, ਅਵਰੋਂ ਨਾ ਜਾਣੇ ਸ਼ਬਦ ਗੁਰ ਕੈ, ਏਕ ਨਾਮ ਧਿਆਵੈ ਪ੍ਰਸਾਦ ਨਾਨਕ ਗੁਰੂ ਅੰਗਦ, ਪਰਮ ਪਦ ਵੀ ਪਾਵੈ ਆਇਆ ਹਕਾਰਾ ਚੱਲਣ ਬਾਰਾ, ਹਰ ਰਾਮ ਨਾਮ ਸਮਾਇਆ ਜਗ ਅਮਰ ਅਡੋਲ, ਅਤੋਲ ਠਾਕਰ ਭਗਤੇ ਹਰ ਪਾਇਆ, ਹਰ ਭਾਣਾ ਗੁਰ ਪਾਇਆ, ਗੁਰ ਜਾਵੇ ਹਰ ਪ੍ਰਪਾਸ ਜੀਉ, ਸਤਿਗੁਰ ਕਰੇ ਹਰ ਪੈ ਬੇਨਤੀ, ਮੇਰੀ ਪੈਜ ਰੱਖੋ ਅਰਦਾਸ ਜੀਉ, ਪੈਜ ਰੱਖੋ ਹਰ ਜਨੋ ਕੇਰੀ, ਹਰ ਦਿਓ ਨਾਮ ਨਿਰੰਜਣੋ, ਅੰਤ ਚੱਲਦਿਆਂ ਹੋਏ ਬੇਲੀ ਜਮਦੂਤ ਕਾਲ ਨਿਖੰਜਣੋ, ਸਤਿਗੁਰੂ ਕੀ ਬੇਨਤੀ ਪਾਈ, ਹਰ ਪ੍ਰਭ ਸੁਣੀ ਅਰਦਾਸ ਜੀਉ, ਹਰ ਧਾਰ ਕਿਰਪਾ ਸਤਿਗੁਰ ਮਿਲਾਇਆ, ਧੰਨ ਧਨ ਕਹੇ ਸਵਾਸ ਜੀਉ, ਮੇਰੇ ਸਿੱਖ ਸੁਣੋ ਪੁੱਤ ਭਾਈਓ, ਮੇਰਾ ਹਰ ਭਾਣਾ ਆਓ ਮੈਂ ਪਾਸ ਜੀਉ, ਹਰ ਭਾਣਾ ਗੁਰ ਪਾਇਆ ਮੇਰਾ ਹਰ ਪ੍ਰਭ ਕਰੇ ਸਵਾਸ ਜੀਉ, ਭਗਤ ਸਤਿਗੁਰ ਪੁਰਗ ਸੋਈ ਜਿਸ ਹਰ ਪ੍ਰਭ ਭਾਣਾ ਭਾਵੇ, ਆਨੰਦ ਅਨਹਦ ਵਜੇ ਬਾਜੇ ਹਰ ਆਪ ਗੱਲ ਮਿਲਾਵੇ, ਤੁਸੀਂ ਪੁੱਤ ਭਾਈ ਪਰਿਵਾਰ ਮੇਰਾ, ਮਨ ਵੇਖੋ ਕਰ ਨਰਜਾਸ ਜੀਉ, ਧੁਰ ਲਿਖਿਆ ਪ੍ਰਮਾਣਾ ਫੇਰੇ ਨਾਈ, ਗੁਰ ਜਾਏ ਹਰ ਪ੍ਰਭ ਪਾਸ ਜੀਉ, ਸਤਿਗੁਰ ਭਾਣੇ ਆਪਣੇ ਬੈ ਪਰਿਵਾਰ ਸਦਾਇਆ, ਮਤ ਮੈਂ ਪਿੱਛੇ ਕੋਈ ਰੋਵ ਸੀ ਸੋ ਮੈਂ ਮੂਲ ਨਾ ਪਾਇਆ, ਮਿਤ ਭੇਜੈ ਮਿਤ ਬਿਗਸੈ ਜਿਸ ਮਿਤ ਕੀ ਪੈਜ ਭਾਵੇ, ਤੁਸੀਂ ਵਿਚਾਰ ਦੇਖੋ ਪੁੱਤ ਭਾਈ ਹਰ ਸਤਿਗੁਰੂ ਪਹਿਨਾਵੇ, ਸਤਿਗੁਰੂ ਪ੍ਰਤੱਖ ਹੋਵੇ ਮੈਂ ਰਾਜ ਆਪ ਟਿਕਾਇਆ, ਸਭ ਸਿੱਖ ਬੰਧਵ ਪੁੱਤ ਭਾਈ ਰਾਮਦਾਸ ਪੈਰੀ ਪਾਇਆ, ਆਂਤੇ ਸਤਿਗੁਰ ਬੋਲਿਆ ਮੈਂ ਪਿੱਛੇ ਕੀਰਤਨ ਕਰਿਓ ਨਿਰਬਾਣ ਜੀਉ, ਕੇਸੋ ਗੋਪਾਲ ਪੰਡਤ ਸੱਦਿਓ, ਹਰ ਹਰ ਕਥਾ ਪੜ੍ਹੇ ਹੋਏ ਪੁਰਾਣ ਜੀਉ, ਹਰ ਕਥਾ ਪੜ੍ਹੀਏ ਹਰ ਨਾਮ ਸੁਣੀਏ, ਬਮਾਣ ਹਰ ਰੰਗ ਗੁਰ ਭਾਵੇ, ਪਿੰਡ ਪਤਲ ਕਿਰਿਆ ਦੀਵਾ ਫੁੱਲ ਹਰ ਸਰ ਪਾਵੇ, ਹਰ ਪਾਇਆ ਸਤਿਗੁਰ ਬੋਲਿਆ, ਹਰ ਪਾਇਆ ਸਤਿਗੁਰ ਬੋਲਿਆ, ਹਰ ਮਿਲਿਆ ਪੁਰਖ ਸਜਾਣ ਜੀਉ, ਰਾਮਦਾਸ ਸੋਢੀ ਤਿਲਕ ਦੀਆ ਗੁਰ ਸ਼ਬਦ ਸੱਚ ਨਿਸ਼ਾਨ ਜੀਉ, ਸਤਿਗੁਰ ਪੁਰਖ ਜੇ ਬੋਲਿਆ ਗੁਰ ਸਿੱਖਾਂ ਮਨ ਲਈ ਰਜਾਏ ਜੀਉ, ਮੋਹਰੀ ਪੁੱਤ ਸਨਮੁਖ ਹੋਇਆ ਰਾਮਦਾਸ ਪੈਰੀ ਪਾਏ ਜੀਉ, ਸਭ ਪਵਾ ਪੈਰੀ ਸਤਿਗੁਰੂ ਕੇਰੀ, ਜਿੱਥੇ ਗੁਰੂ ਆਪ ਰੱਖਿਆ ਕੋਈ ਘਰ ਬਖੀਲੀ ਨਿਵੇ ਨਾਈ, ਫਿਰ ਸਤਿਗੁਰੂ ਆਣ ਨਵਾਇਆ ਹਰ ਗੁਰੈ ਭਾਣਾ ਦੀ ਵਡਿਆਈ, ਤੁਰ ਲਿਖਿਆ ਲੇਖ ਰਜਾਏ ਜੀਉ, ਕਹੇ ਸੁੰਦਰ ਸੁਣੋ ਸੰਤੋ ਸਭ ਜਗਤ ਪੈਰੀ ਪਾਏ ਜੀਉ, ਰਾਮ ਕਲੀ ਮਹੱਲਾ ਪੰਜਵਾਂ ਛੰਤ ਇੱਕ ਓਂਕਾਰ ਸਤਿਗੁਰ ਪ੍ਰਸਾਦ, ਸਾਜਣਨਾ ਮੇਰਾ ਸਾਜਣਨਾ, ਨੇਟ ਖਲੋਈਡਾ ਮੇਰਾ ਸਾਜਣਨਾ, ਜੈਨੜਾ ਹਰ ਜੈਨੜਾ, ਨੈਣ ਅਲੋਇੜਾ ਹਰ ਜੈਨੜਾ, ਨੈਣ ਲੋਇਆ ਕੱਡ ਕੱਡ ਸੋਇਆ, ਆਦੇ ਅੰਮ੍ਰਿਤ ਪ੍ਰੈ ਗੂੜਾ, ਨਾਲ ਹਵੰਦਾ ਲਏ ਨਾ ਸਕੰਦਾ, ਸੁਹਾਉ ਨਾ ਜਾਣੇ ਮੂੜਾ, ਮਾਇਆ ਮਦ ਮਾਤਾ ਹੋਸ਼ੀ, ਬਾਤਾਂ ਮਿਲ ਨਾ ਜਾਈ ਭਰਮ ਤੜਾ, ਕਹੋ ਨਾਨਕ ਗੁਰ ਬਿਨ ਨਹੀਂ ਸੂਝੈ, ਹਰ ਸਾਜਣ ਸਭ ਕੇ ਨਿਕਟ ਖੜਾ, ਗੋਬਿੰਦਾ ਮੇਰੇ ਗੋਬਿੰਦਾ, ਪ੍ਰਾਣ ਦਾਰਾ ਮੇਰੇ ਗੋਬਿੰਦਾ, ਕਿਰਪਾਲਾ ਮੇਰੇ ਕਿਰਪਾਲਾ, ਦਾਨ ਦਤਾਰਾ ਮੇਰੇ ਕਿਰਪਾਲਾ, ਦਾਨ ਦਤਾਰਾ ਅਪਰ ਪਾਰਾ, ਕੜ ਕੜ ਅੰਤਰ ਸੋਹਣਿਓ, ਇੱਕ ਦਾਸੀ ਧਾਰੀ ਸਵਲ ਪਸਾਰੀ, ਜੀ ਜੰਤ ਲੈ ਮੋਹਣਿਆ, ਜਿਸ ਨੂੰ ਰਾਖੇ ਸੋ ਸੱਜ ਭਾਖੇ, ਗੁਰ ਕਾ ਸਭ ਦੇ ਵਿਚਾਰਾ, ਕਹੋ ਨਾਨਕ ਜੋ ਪ੍ਰਭ ਕੋ ਭਾਣਾ, ਤਿਸ ਹੀ ਕੋ ਪ੍ਰਭ ਪਿਆਰਾ, ਮਾਣੋ ਪ੍ਰਭ ਮਾਣੋ ਮੇਰਾ, ਪ੍ਰਭ ਕਾ ਮਾਣੋ, ਜਾਣੋ ਪ੍ਰਭ ਜਾਣੋ ਸੁਆਮੀ, ਸੁਗੜ ਸਜਾਣੋ ਸੁਗੜ ਸਜਾਨਾ, ਸਦ ਪਰਦਾਨਾ ਅੰਮ੍ਰਿਤ ਹਰ ਕਾ ਨਾਮਾ, ਚਾਖ ਗਾਣੀ ਸਾਰਗ ਪਾਣੀ, ਜਿਨ ਕੇ ਭਾਗ ਮਥਾਨਾ, ਤਿੰਨ ਹੀ ਪਾਇਆ ਤਿਨੇ ਧਿਆਇਆ, ਸਗਲ ਤਿਸੇ ਕਾ ਮਾਣੋ, ਕਹੋ ਨਾਨਕ ਤੇ ਤਖਤ ਨਿਵਾਸੀ, ਸੱਚ ਤਿਸੇ ਦੀਵਾਣੋ, ਮੰਗਲਾ ਹਰ ਮੰਗਲਾ ਮੇਰੇ ਪ੍ਰਭ ਕੇ ਸੁਣੀਏ ਮੰਗਲਾ,
ਸੋਹੋ ਲੜਾ ਪ੍ਰਭ ਸੋਹੋ ਲੜਾ, ਅਨਹਦ ਧੁਨੀਏ ਸੋਹੋ ਲੜਾ, ਅਨਹਦ ਬਾਜੇ ਸ਼ਬਦ ਗਾਜੇ, ਨਿਤ ਨਿਤ ਜਿਸੇ ਵਧਾਈ, ਸੋ ਪ੍ਰਭ ਧਿਆਈਏ ਸਭ ਕਿਛ ਪਾਈਏ, ਮਰੇ ਨਾ ਆਵੇ ਜਾਈ, ਝੁਕੀ ਪਿਆਸਾ ਪੂਰਨ ਆਸਾ, ਗੁਰਮੁਖ ਮਿਲ ਨਿਰਗੁਣੀ ਹੈ, ਕਉ ਨਾਨਕ ਘਰ ਪ੍ਰਭ ਮੇਰੇ, ਕਹਿ ਨਿਤ ਨਿਤ ਮੰਗਲ ਸੁਣੀਐ, ਰਾਮ ਕਲੀ ਮਹੱਲਾ ਪੰਜਵਾਂ, ਹਰ ਹਰ ਧਿਆਏ ਮਨਾ ਖਿੰਨ ਨਾ ਵਸਾਰੀਏ, ਰਾਮ ਰਾਮਾ ਰਾਮ ਰਾਮਾ ਕਾਂਠੇ ਉਰ ਧਾਰੀਏ, ਉਰ ਧਾਰ ਹਰ ਹਰ ਪੁਰਖ ਪੂਰਨ, ਪਾਰ ਬ੍ਰਹਮ ਨਿਰੰਜਣੋ, ਪੈ ਦੂਰ ਕਰਤਾ ਪਾਪ ਹਰਤਾ, ਦੁਸਾਂ ਦੁੱਖ ਭਵ ਖੰਡਨੋ, ਜਗਦੀਸ਼ ਈਸ ਗਪਾਲ ਮਾਧੋ, ਗੁਣ ਗੋਬਿੰਦ ਵਿਚਾਰੀਏ, ਬਿਨ ਬੰਧ ਨਾਨਕ ਮਿਲ ਸੰਗ ਸਾਧੂ, ਦਿਨ ਸਰੈਣ ਚਤਾਰੀਏ, ਚਰਨ ਕਮਲ ਆਧਾਰ ਜਨ ਕਾਸਰਾ, ਮਾਲ ਮਿਲਖ ਭੰਡਾਰ ਨਾਮ ਅਨੰਦ ਦਰਾ, ਨਾਮ ਨਰਹਰਿ ਨਿਧਾਨ ਜਿਨਕੇ, ਰਸ ਭੋਗ ਏਕ ਨਰੈਣਾ, ਰਸ ਰੂਪ ਰੰਗ ਅਨੰਤ ਅਨੰਤ ਬੇਠਲ, ਸਾਸ ਸਾਸ ਧਿਆਣਾ, ਕਿਲਬਿਕ ਹਰਨਾ ਨਾਮ ਪੁਨਹ ਚਰਨਾ, ਨਾਮ ਜਮ ਕੀ ਤ੍ਰਾਸ ਹਰਾ, ਬਿਨ ਬੰਧ ਨਾਨਕ ਰਾਸ ਜਨ ਕੀ, ਚਰਨ ਕਮਲ ਆਸਰਾ, ਗੁਣ ਬੇਅੰਤ ਸੁਆਮੀ ਤੇਰੇ ਕੋਈ ਨਾ ਜਾਣੇ, ਦੇਖ ਚਲਤ ਦਿਆਲ ਸੁਣ ਭਗਤ ਵਖਾਨੀ, ਜੀ ਜੰਤ ਸਭ ਤੋਂ ਜਿਤੇ ਹਵੈ ਪੁਰਖ ਪਤ ਪਰਮੇਸਰਾ, ਸਰਬ ਜਾਚਕ ਏਕ ਦਾਤਾ ਕਰਨਾ ਮੈਂ ਜਗਦੀਸਰਾ, ਸਾਧੂ ਸੰਤ ਸਜਾਨ ਸੋਈ ਜਿਸੇ ਪ੍ਰਭ ਜੀ ਮਾਨੀ, ਬਿਨ ਬੰਧ ਨਾਨਕ ਕਰੋ ਕਿਰਪਾ ਸੋਏ ਤੁਝੇ ਪਛਾਨੀ, ਮੋਹੇ ਨਿਰਗੁਣ ਨਾਥ ਸਰਨੀ ਆਇਆ, ਬਲ ਬਲ ਬਲ ਗੁਰਦੇਵ ਜਿਨੀ ਨਾਮ ਦੜਾਇਆ, ਗੁਰ ਨਾਮ ਦੀਆ ਕੁਸਲ ਥੀਆ ਸਰਬ ਈਸ਼ਾ ਪੁਨੀਆ, ਜਲਣੇ ਬਜਾਈ ਸਾਂਤ ਆਈ ਮਿਲੇ ਚਿਰੀ ਬਛੁਨਿਓ, ਆਨੰਦ ਹਰਗ ਸਹਿਜ ਸਾਜੇ ਮਹਾਮੰਗਲ ਗੁਣ ਗਾਇਆ, ਬਿਨ ਬੰਧ ਨਾਨਕ ਨਾਮ ਪ੍ਰਭ ਕਾ ਗੁਰ ਪੂਰੇ ਤੇ ਪਾਇਆ, ਰਾਮ ਕਲੀ ਮਹੱਲਾ ਪੰਜਵਾਂ, ਰੁਣ ਝੂਣੋ ਸ਼ਬਦ ਅਨਹਦ ਨਿਧ ਉੱਠ ਗਾਈਏ ਸੰਤਨ ਕੈ, ਕਿਲਵਿਕ ਸਭ ਦੁੱਖ ਮਨਾਸਨ, ਹਰ ਨਾਮ ਜਪੀਏ ਗੁਰਮੰਤਨ ਕੈ, ਹਰ ਨਾਮ ਲੀਜੇ ਅਮਿਓ ਪੀਜੈ, ਰਹਿਣ ਦਿਨ ਸਰਾਧੀਏ ਯੋਗਦਾਨ ਅਨੇਕ ਕਿਰਿਆ, ਲਾਗ ਚਰਨਾ ਕਮਲ ਸਾਧੀਏ ਭਉ ਭਗਤ ਦਿਆਲ ਮੋਹਣ, ਦੁਖ ਸਗਲੇ ਪਰ ਹਰੇ ਬਿਨ ਬੰਧ ਨਾਨਕ ਤਰੇ ਸਾਗਰ, ਧਿਆਏ ਸਵਾਮੀ ਨਰ ਹਰੇ ਸੁਖ ਸਾਗਰ ਗੋਬਿੰਦ ਸਿਮਰਨ, ਭਗਤ ਗਾਵੇ ਗੁਣ ਤੇਰੇ ਰਾਮ, ਆਨੰਦ ਮੰਗਲ ਗੁਰ ਚਰਨੀ ਲਾਗੇ ਪਾਏ ਸੁਖ ਘਨੇਰੇ ਰਾਮ, ਸੁਖ ਨਿਦਾਨ ਮਿਲਿਆ ਦੁਖ ਹਰਿਆ, ਕਿਰਪਾ ਕਰ ਪ੍ਰਭ ਰਾਖਿਆ, ਹਰ ਚਰਨ ਲਾਗਾ ਭਰਮ ਪਾਗਾ, ਹਰ ਨਾਮ ਰਸਨਾ ਪਾਖਿਆ, ਹਰ ਏਕ ਚਿਤ ਪੈ ਪ੍ਰਭ ਏਕ ਗਾਵ, ਹਰ ਏਕ ਦੇਟੀ ਆਇਆ ਬਿਨ ਬੰਧ ਨਾਨਕ ਪ੍ਰਭ ਕਰੀ ਕਿਰਪਾ, ਪੂਰਾ ਸਤਿਗੁਰ ਪਾਇਆ, ਮਿਲ ਰਹੀਏ ਪ੍ਰਭ ਸਾਧ ਜਨਾ ਮਿਲ, ਹਰ ਕੀਰਤਨ ਸੁਣੀਏ ਰਾਮ, ਦਿਆਲ ਪ੍ਰਭੂ ਦਮੋਦਰ ਮਾਧੋ, ਅੰਤ ਨਾ ਪਾਈਏ ਗੁਣੀਏ ਰਾਮ, ਦਿਆਲ ਦੁਖ ਹਰ ਸਰਨ ਦਾਤਾ ਸਗਲ ਦੁਖ ਨਿਵਾਰਨ, ਮੋਹ ਸੋਗ ਬਕਾਰ ਬਿਖੜੇ ਜਪਤ ਨਾਮ ਉਧਾਰਨ, ਸਭ ਜੀ ਤੇਰੇ ਪ੍ਰਭੂ ਮੇਰੇ ਕਰ ਕਿਰਪਾ ਸਭ ਰੇਣ ਥੀਵਾ, ਬਿਨ ਬੰਧ ਨਾਨਕ ਪ੍ਰਭ ਮੇਆ ਕੀਜੇ ਨਾਮ ਤੇਰਾ ਜਪ ਜੀਮ, ਰਾਖ ਲੀਏ ਪ੍ਰਭ ਭਗਤ ਜਨਾ ਆਪਣੀ ਚਰਨੀ ਲਾਏ ਰਾਮ, ਆਡ ਪੈਰੇ ਆਪਣਾ ਪ੍ਰਭ ਸਿਮਰੈ ਏਕੋ ਨਾਮ ਧਿਆਏ ਰਾਮ, ਧਿਆਏ ਸੋ ਪ੍ਰਭ ਤਰੇ ਭਵ ਜਲ ਰਹੇ ਆਮਣ ਜਾਣਾ, ਸਦਾ ਸੁਖ ਕਲਿਆਣ ਕੀਰਤਨ ਪ੍ਰਭ ਲੱਗਾ ਮੀਠਾ ਭਾਣਾ, ਸਭ ਇਸ਼ ਪੁਨੀ ਆਸ ਪੂਰੀ ਮਿਲੇ ਸਤਿਗੁਰ ਪੂਰਿਓ, ਬਿਨ ਬੰਧ ਨਾਨਕ ਪ੍ਰਭ ਆਪ ਮੇਲੇ ਫਿਰੇ ਨਾਹੀ ਦੁਖ ਬਸੂਰਿਆ।

0: ਮਿਟੀ ਜਮ ਕੀ ਤ੍ਰਾਸ ਜਿਉ ਸਲੋਕ, ਸਾਧ ਸੰਗਤ ਬਿਨ ਭਰਮ ਮੋਈ, ਕਰਤੀ ਕਰਮ ਅਨੇਕ, ਕੋਮਲ ਬੰਧਨ ਬਾਧੀਆ, ਨਾਨਕ ਕਰਮੈ ਲੇਖ, ਜੋ ਭਾਣੇ ਸੇ ਮੇਲਿਆ, ਵਿਛੋੜੇ ਭੀ ਆਪ, ਨਾਨਕ ਪ੍ਰਭ ਸਰਨਾਗਤੀ, ਜਾ ਕਾ ਬਟ ਪ੍ਰਤਾਪ ਸ਼ੰਤ, ਗਿਰਖਮ ਰੋਤਿਆ ਗਾਖੜੀ, ਜੇਠ ਖਾੜੇ ਕਾਮ ਜਿਓ, ਪ੍ਰੇਮ ਬਿਛੋ ਦੁਹਾਗਣੀ, ਦ੍ਰਿਸ਼ਟ ਨਾ ਕਰੀ ਰਾਮ ਜਿਉ, ਨਾ ਦ੍ਰਿਸ਼ਟ ਆਵੈ ਮਰਤ ਹਾਵਾ, ਮਹਾਂਗਾਰਮ ਮੁਠੀਆ, ਜਲ ਬਾਜ ਮਛਲੀ ਤੜਫੜਾਵੈ, ਸੰਗ ਮਾਇਆ ਰੁਠੀਆ, ਕਰ ਪਾਪ ਜੋਨੀ ਪੈ ਭੀਤ ਹੋਈ, ਦੇ ਸਾਸਨ ਜਮ ਜਾਮ ਜਿਉ, ਬਿਨ ਬੰਧ ਨਾਨਕ ਓਟ ਤੇਰੀ, ਰਾਗ ਪੂਰਨ ਕਾਮ ਜਿਉ ਸਲੋਕ, ਸਰਦਾ ਲਾਗੀ ਸੰਗ ਪ੍ਰੀਤਮ, ਇੱਕ ਤਿਲ ਰਹਿਣ ਨਾ ਜਾਏ, ਮਨ ਤਨ ਅੰਤਰ ਰਵ ਰਹੇ, ਨਾਨਕ ਸਹਿਜ ਸੁਭਾਏ, ਕਰ ਗਲਿਨੀ ਸਾਜਨਾ, ਜਨਮ ਜਨਮ ਕੇ ਮੀਤ, ਚਰਨਾ ਦਾਸੀ ਕਰ ਲਈ, ਨਾਨਕ ਪ੍ਰਭ ਹਿਤ ਚੀਤ ਛੰਤ, ਰੁੱਤ ਬਰਸ ਸਹੇਲੀਆ, ਸਾਵਣ ਭਾਦ ਮੇਂ ਨੰਦ ਜਿਉ, ਕਾਣੇ ਉਨ ਮੈਂ ਬੂਠੇ, ਜਲ ਥਲ ਪੂਰਿਆ ਮਗਰੰਦ ਜਿਉ, ਪ੍ਰਭ ਪੂਰ ਰਿਆ ਸਰ ਬਿਠਾਈ, ਹਰ ਨਾਮ ਨਵ ਨਿਧ ਗ੍ਰਹਿ ਭਰੇ, ਸਿਮਰ ਸਵਾਮੀ ਅੰਤਰ ਜਾਮੀ, ਕੁਲ ਸਮੂਹਾ ਸਭ ਤਰੈ, ਪ੍ਰੈ ਰੰਗ ਜਾਗੇ ਨਾ ਛਿਦਰ ਲਾਗੈ, ਕਿਰਪਾਲ ਸਤ ਬਖਸਿੰਦ ਜਿਉ, ਬਿਨ ਬੰਤ ਨਾਨਕ ਹਰ ਕੰਤ ਪਾਇਆ, ਸਦਾ ਮਨ ਭਵੰਤ ਜਿਉ ਸਲੋਕ, ਆਸ ਪਿਆਸੀ ਮੈਂ ਫਿਰੋ, ਕਬ ਪੇਖੋ ਗੋਪਾਲ, ਹੈ ਕੋਈ ਸਾਜਨ ਸੰਤ ਜਨ, ਨਾਨਕ ਪ੍ਰਭ ਮੇਲਣ ਹਾਰ, ਬਿਨ ਮਿਲਵੈ ਸਾਤ ਨਾ ਉਪਜੈ, ਤਿਲ ਪਲ ਰਹਿਣ ਨਾ ਜਾਏ, ਹਰ ਸਾਧਾ ਸਰਨਾਗਤੀ, ਨਾਨਕ ਆਸ ਪੁਜਾਈ ਸ਼ੰਤ, ਰੁੱਤ ਸਰਦ ਅਡੰਬਰੋ, ਅਸੂ ਕਤ ਕੇ ਹਰ ਪਿਆਸ ਜਿਉ, ਕੋ ਜੰਤੀ ਦਰਸ਼ਨ ਫਿਰਤ ਕਬ, ਮਿਲੀਏ ਗੁਣਤਾਸ ਜਿਉ, ਬਿਨ ਕੰਤ ਪਿਆਰੇ ਨਾ ਸੁਖ ਸਾਰੇ, ਹਰ ਕੰਗਣ ਧ੍ਰਿਗ ਬਨ, ਸੁੰਦਰ ਸੁਜਾਨ ਚਤਰ ਵੈਤੀ, ਸਾਸ ਬਿਨ ਜੈਸੇ ਤਨਾ, ਏਤ ਊਤ ਦੈ ਦਿਸ ਅਲੋਕਨ, ਮਲ ਮਿਲਣ ਕੀ ਪ੍ਰਭ ਪਿਆਸ ਜਿਉ, ਬਿਨ ਬੰਧ ਨਾਨਕ ਧਾਰ ਕਿਰਪਾ, ਮੇਲਿਓ ਪ੍ਰਭ ਗੁਣਤਾਸ ਜਿਉ ਸਲੋਕ, ਜਲਣ ਬੁਝੀ ਸੀਤਲ ਭਾਈ, ਮਨ ਤਨ ਉਪਜੀ ਸ਼ਾਂਤ, ਨਾਨਕ ਪ੍ਰਭ ਪੂਰਨ ਮਿਲੇ, ਦੁਤੀਆ ਬਿਨਸੀ ਭ੍ਰਾਂਤ, ਸਾਧ ਪਠਾਏ ਆਪ ਹਰ, ਹਮ ਤੁਮ ਤੇ ਨਾਹੀ ਦੂਰ, ਨਾਨਕ ਭਰਮ ਭੈ ਮਿਟ ਗਏ, ਰਮਣ ਰਾਮ ਭਰਪੂਰ ਜੰਤ, ਰੁੱਤ ਸਸੀਆਰ ਸੀਤਲ ਹਰ, ਪ੍ਰਗਟੇ ਮੰਗਰ ਪੋਹੇ ਜਿਉ, ਜਲਣ ਬੁਝੀ ਦਰਸ ਪਾਇਆ, ਬਿਨਸੇ ਮਾਇਆ ਧਰੋਹ ਜਿਉ, ਸਭ ਕਾਮ ਪੂਰੇ ਮਿਲ ਹਜੂਰੇ, ਹਰ ਚਰਨ ਸੇਵਕ ਸੇਵਿਓ, ਹਾਰ ਡੋਰ ਸੰਗਾਰ ਸਭ ਰਸ, ਗੁਣ ਗਾਓ ਵਲਖ ਭੇਵਿਆ, ਪਾਓ ਭਗਤ ਗੋਬਿੰਦ ਬਾਂਸ਼ਤ, ਜਮਨਾ ਸਾਕੇ ਜੋਹੇ ਜਿਉ, ਬਿਨ ਬੰਧ ਨਾਨਕ ਪ੍ਰਭ ਆਪ ਮੇਲੀ, ਤਹਿਨਾ ਪ੍ਰੇਮ ਵਿਛੋਹ ਜਿਉ ਸਲੋਕ, ਹਰ ਤਨ ਪਾਇਆ ਸੁਹਾਗਣੀ, ਡੋਲਤ ਨਾਹੀ ਜੀਤ, ਸੰਤ ਸੰਜੋਗੀ ਨਾਨਕਾ, ਗ੍ਰਹਿ ਪ੍ਰਗਟੇ ਪ੍ਰਭ ਮੀਤ, ਨਾਦ ਮਨੋਦ ਆਨੰਦ ਕੋਡ, ਪ੍ਰੈ ਪ੍ਰੀਤਮ ਸੰਗ ਬਨੇ, ਬਨ ਬਾਸ਼ਤ ਮਨ ਬਾਸ਼ਤ ਫਲ ਪਾਇਆ, ਹਰ ਨਾਨਕ ਨਾਮ ਭਨੇ ਛੰਤ, ਹਿਮ ਕਰ ਰੁੱਤ ਮਨ ਭਾਵਤੀ, ਮਾਗ ਫਗਣ ਗੁਣਵੰਤ ਜਿਉ, ਸਖੀ ਸਹੇਲੀ ਗਉ ਮੰਗਲੋ, ਗ੍ਰਹਿ ਆਏ ਹਰ ਕੰਤ ਜਿਉ, ਗ੍ਰਹਿ ਲਾਲ ਆਏ ਮਨ ਧਿਆਈ, ਸੇਜ ਸੁੰਦਰ ਸੋਹੀਆ ਬਣ ਤ੍ਰੈਣ ਤ੍ਰੈ ਭਵਨ ਭਏ ਹਰਿਆ ਦੇਖ ਦਰਸ਼ਨ ਮੋਹੀਆ ਮਿਲੇ ਸਵਾਮੀ ਇਸ਼ ਪੁਨੀ ਮਨ ਜਪਿਆ ਨਿਰਮਲ ਮੰਤ ਜੀਓ ਬਿਨ ਮੰਤ ਨਾਨਕ ਨਿਤ ਕਰੋ ਰਲੀਆਂ ਹਰ ਮਿਲੇ ਸ੍ਰੀ ਧਰਕੰਤ ਜੀਓ ਸਲੋਕ ਸੰਤ ਸਹਾਈ ਜੀ ਕੇ ਭਵ ਜਲ ਤਾਰਨ ਹਾਰ ਸਭ ਤੇ ਉੱਚੇ ਜਾਣੀਏ ਨਾਨਕ ਨਾਮ ਪਿਆਰ ਜਿਨ ਜਾਣਿਆ ਸੇਈ ਤਰੇ ਸੇ ਸੂਰੇ ਸੇ ਵੀਰ ਨਾਨਕ ਤਿੰਨ ਬਲਿਹਾਰ ਨੇ ਹਰ ਜਪੇ ਉਤਰੇ ਤੀਰ ਛੰਤ ਚਰਨ ਬਰਾਜਤ ਸਭ ਉਪਰੇ ਮਿਟਿਆ ਸਗਲ ਕਲੇਸ਼ ਜੀਓ ਆਵਣ ਜਾਵਣ ਦੁੱਖ ਹਰੇ ਹਰ ਭਗਤ ਕੀਆ ਪਰਵੇਸ਼ ਜੀਓ ਹਰ ਰੰਗ ਰਾਤੇ ਸਹਿਜ ਮਾਤੇ ਤਿਲ ਨਾ ਮਨ ਤੇ ਵਿਸਰੇ ਤਜ ਆਪ ਸਰਨੀ ਪਰੇ ਚਰਨੀ ਸਰਬ ਗੁਣ ਜਗਦੀਸਰੇ ਗੋਬਿੰਦ ਗੁਣ ਨਿਧ ਸ੍ਰੀ ਰੰਗ ਸਵਾਮੀ ਆਦਿਕੋ ਆਦੇਸ਼ ਜੀਓ ਬਿਨ ਬੰਤ ਨਾਨਕ ਮੇਆ ਧਾਰੋ ਯੁਗ ਯੁਗ ਇੱਕ ਵੇਸ਼ ਜੀਓ ਰਾਮਕਲੀ ਮਹੱਲਾ ਪਹਿਲਾ ਦੱਖਣੀ ਓਕਾਰ ਇੱਕ ਓਂਕਾਰ ਸਤਿਗੁਰ ਪ੍ਰਸਾਦ ਓਕਾਰ ਬਰਮਾ ਉਤਪਤ ਓਂਕਾਰ ਕੀਆ ਜਿਨ ਚਿਤ ਓਕਾਰ ਸੈਲ ਜੁਗ ਭਏ ਓਂਕਾਰ ਵੇਦ ਨਿਰਮਏ ਓਂਕਾਰ ਸ਼ਬਦ ਉਦਰੇ ਓਂਕਾਰ ਗੁਰਮੁਖ ਤਰੇ ਓਨਮ ਅੱਖਰ ਸੁਣੋ ਵਿਚਾਰ ਓਨਮ ਅੱਖਰ ਤ੍ਰੈ ਭਵਨ ਸਾਰ ਸੁਣ ਪਾਂਡੇ ਕਿਆ ਲਿਖੋ ਜੰਜਾਲਾ ਲਿਖ ਰਾਮ ਨਾਮ ਗੁਰਮੁਖ ਗਪਾਲਾ ਰਹੋ ਸੱਸੇ ਸਭ ਜਗ ਸਹਿਜ ਪਾਇਆ ਤੀਨ ਭਵਨ ਇੱਕ ਜੋਤੀ ਗੁਰਮੁਖ ਬਾਤ ਪ੍ਰਾਪਤ ਹੋਵੇ ਚੁਣ ਲੈ ਮਾਣਕ ਮੋਤੀ ਸਮਝੇ ਸੂਝੈ ਪੜ ਪੜ ਬੂਝੈ ਅੰਤ ਨਿਰੰਤਰ ਸਾਚਾ ਗੁਰਮੁਖ ਦੇਖੇ ਸਾਚ ਸੰਭਾਲੇ ਬਿਨ ਸਾਚੇ ਜਗ ਕਾਚਾ ਤੰਦੇ ਧਰਮ ਤਰੇ ਧਰਮਾ ਪੁਰ ਗੁਣਕਾਰੀ ਮਨ ਧੀਰਾ ਧੱਦੇ ਧੂਲ ਪੜੇ ਮੁਖ ਮਾਤਕ ਕੰਚਨ ਭਏ ਮਨੂਰਾ ਧਨ ਧਰਨੀ ਧਰ ਆਪ ਜੋਨੀ ਧੋਲ ਬੋਲ ਸੱਚ ਪੂਰਾ ਕਰਤੇ ਕੀ ਮਿਤ ਕਰਤਾ ਜਾਣੇ ਕਹਿ ਜਾਣੇ ਗੁਰੂ ਸੂਰਾ ਅਗਿਆਨ ਗਵਾਇਆ ਦੂਜਾ ਪਾਇਆ ਗਰਭ ਗਲੇ ਵਿਖ ਖਾਇਆ ਗੁਰ ਰਸ ਗੀਤ ਬਾਤ ਨਹੀਂ ਭਾਵੈ ਸੁਣੀਏ ਗਹਿਰ ਗਭੀਰ ਗਵਾਇਆ ਗੁਰ ਸੱਚ ਕਿਹਾ ਅੰਮ੍ਰਿਤ ਲਿਹਾ ਮੰਤਨ ਸਾਚ ਦਿਖਾਇਆ ਆਪੇ ਗੁਰਮੁਖ ਆਪੇ ਦੇਵੈ ਆਪੇ ਅੰਮ੍ਰਿਤ ਪਿਆਇਆ ਇਹ ਕੋਇਕ ਕਹੇ ਸਭ ਕੋਈ ਹਉਮੈ ਗਰਭ ਵਿਆਪੈ ਅੰਤਰ ਬਾਹਰ ਏਕ ਪਛਾਣੇ ਇਉਂ ਕਰ ਮਹਿਲ ਸੰਜਾਪੈ ਪ੍ਰਭ ਨੇੜੇ ਹਰ ਦੂਰ ਨ ਜਾਣੋ ਇਹ ਕੈਸੇ ਟਸਬਾਈ ਏਕ ਓਂਕਾਰ ਅਵਰ ਨਹੀਂ ਦੂਜਾ ਨਾਨਕ ਏਕ ਸਮਾਈ ਇਸ ਕਰਤੇ ਕੋ ਕਿਉਂ ਗਹਿਰਾ ਕੋ ਅਫਰਿਓਂ ਧੋਲਿਆ ਨਾ ਜਾਈ ਮਾਇਆ ਕੇ ਦਵਾਨੇ ਪ੍ਰਾਣੀ ਝੂਠ ਠਗੌਰੀ ਪਾਈ ਲਾਭ ਲੋ ਮਹਤਾਜ ਬਗੂਤੇ ਇਹ ਬਤਾ ਫਿਰ ਪਛਤਾ ਏਕ ਸਰੇਵ
1: ਗਤ ਮਿਤ ਪਾਵੇ ਆਵਣ ਜਾਣ ਰਹਾਈ ਏਕ ਆਚਾਰ ਏਕ ਆਚਾਰ ਰੰਗ ਇੱਕ ਰੂਪ ਪਵਨ ਪਾਣੀ ਅਗਨੀ ਅਸਰੂਪ ਏਕੋ ਭਵਰ ਵਹੇ ਤਹਿ ਲੋਏ ਏਕੋ ਬੂਝੇ ਸੂਝੇ ਪਤ ਹੋਏ ਗਿਆਨ ਧਿਆਨ ਲੈ ਸੰਸਰ ਰਹੇ ਗੁਰਮੁਖ ਏਕ ਬਿਰਲਾ ਕੋ ਲਹੇ ਜਿਸ ਨੂੰ ਦੇ ਕਿਰਪਾ ਤੇ ਸੁਖ ਪਾਏ ਗੁਰੂ ਦੁਆਰੇ ਆਖ ਸੁਣਾਏ ਊਰਮ ਤੂਰਮ ਊਦ ਜੋਤ ਉਜਾਲਾ ਤੀਨ ਭਵਨ ਮੇਂ ਗੁਰ ਗੋਪਾਲਾ ਉਗਬਿਆਸ ਰੂਪ ਦਿਖਾਵੇ ਕਰ ਕਿਰਪਾ ਆਪਣੇ ਘਰ ਆਵੇ ਊਨਮ ਬਰਸੇ ਨੀਜਰ ਧਾਰਾ ਊਤਮ ਸ਼ਬਦ ਸਵਾਰਨ ਹਾਰਾ ਇਸ ਏਕੇ ਕਾ ਜਾਣੇ ਭੇਉ ਆਪੇ ਕਰਤਾ ਆਪੇ ਦੇਉ। ਉਗਵੇ ਸੂਰ ਅਸਰ ਸੁੰਘਾਰੇ, ਉੱਚੋ ਦੇਖ ਸ਼ਬਦ ਵਿਚਾਰੇ, ਉੱਪਰ ਆਦਿ ਅੰਤ ਤੈ ਲੋਏ, ਆਪ ਕਰੇ ਕਥੇ ਸੁਣੇ ਸੋਏ। ਉਹ ਵਿਦਾਤਾ ਮਨ ਤਨ ਦੇ, ਉਹ ਵਿਦਾਤਾ ਮਨ ਮੁਖ ਸੋਏ। ਪ੍ਰਭ ਜਗ ਜੀਵਨ ਅਵਰ ਨਾ ਕੋਏ, ਨਾਮ ਨਾਨਕ ਨਾਮ ਰਤੇ ਪਤ ਹੋਏ। ਰਾਜਨ ਰਾਮ ਰਵੇ ਹਿਤਕਾਰ, ਰਣ ਮੈਂ ਲੂਝੇ ਮਨੁਆ ਮਾਰ। ਰਾਤ ਦਿਨਾਂਤ ਰਹੇ ਰੰਗ ਰਾਕਾ, ਤੀਨ ਭਵਨ ਜੁਗ ਚਾਰੇ ਜਾਤਾ। ਜਿਨ ਜਾਤਾ ਸੋ ਤੈਸੀ ਜਿਹਾ, ਅਤ ਨਿਰਮਾਨ ਸੀ ਜਸ ਦੇਹਾ। ਰਹਿਸੀ ਰਾਮ ਹਿਰਦੇ ਇਕ ਪਾਏ, ਅੰਤਰ ਸ਼ਬਦ ਸਾਚ ਲੈਬ ਲਾਏ। ਰੋਸ ਨਾ ਕੀਜੇ ਅੰਮ੍ਰਿਤ ਪੀਜੇ, ਰਹਿਣ ਨਹੀਂ ਸੰਸਾਰੇ। ਰਾਜੇ ਰਾਏ ਰੰਕ ਨਹੀਂ ਰਹਿਣਾ, ਆਏ ਜਾਏ ਜੁਗ ਚਾਰੇ। ਰਹਿਣ ਕਹਾਂ ਤੇ ਰਹੇ ਨਾ ਕੋਈ, ਕਿਸ ਪੇ ਕਰੂ ਬਨੰਤੀ। ਏਕ ਸ਼ਬਦ ਰਾਮ ਨਾਮ ਨਿਰੋਧੋ, ਗੁਰਦੇਵੇ ਪਤਮਤੀ। ਲਾਜ ਮਰਾਂਤੀ ਮਰ ਗਈ ਕੂਕੜ, ਖੋਲ ਚਲੀ ਸਾਸ ਦੀਵਾਨੀ ਬਾਬਰੀ, ਸਿਰ ਤੇ ਸੰਕ ਟਲੀ। ਪ੍ਰੇਮ ਬੁਲਾਈ ਰਲੀ ਸਿਉ, ਮਨ ਮੇ ਸ਼ਬਦ ਆਨੰਦ। ਲਾਲ ਰਤੀ ਲਾਲੀ ਪਈ, ਗੁਰਮੁਖ ਪਈ ਨਿਸੰਦ। ਲਾਹਾ ਨਾਮ ਰਤਨ ਜਪ ਸਾਰ, ਲੱਭ ਲੋਭ ਬੁਰਾ ਹੰਕਾਰ। ਲਾੜੀ ਚਾੜੀ ਲਾਇਤ ਵਾਰ, ਮਨਮੁਖ ਅੰਧਾ ਮੁਗਧ ਗੁਆਰ। ਲਾਹੇ ਕਾਰਨ ਆਇਆ ਜੱਗ, ਹੋਏ ਮਜੂਰ ਗਿਆ ਠਗਾਏ ਠੱਗ। ਲਾਹਾ ਨਾਮ ਪੂੰਜੀ ਬੇਸਾ, ਨਾਨਕ ਸੱਚੀ ਪਤ ਸੱਚਾ ਪਾਤਸ਼ਾਹ। ਆਏ ਬਗੂਤਾ ਜੰਪੁਰ ਬੰਦ, ਆਈ ਨਾ ਮੇਟਣ ਕੋ ਸਮਰੱਥ। ਆਦ ਸੈਰ ਨੀਚ ਘਰ ਹੋਏ, ਆਸ ਦੇਖ ਨਿਵੇ ਜਿਸ ਦੋਏ। ਆਤ ਹੋਏ ਤਾਂ ਮੁਗਧ ਸਿਆਨਾ, ਭਗਤ ਬਿਹੂਨਾ ਜੱਗ ਬਹੁ ਰਾਣਾ। ਸਮੇਂ ਵਰਤੇ ਏਕੋ ਸੋਈ, ਜਿਸ ਨੂੰ ਕਿਰਪਾ ਕਰੇ ਤਿਸ ਪ੍ਰਗਟ ਹੋਈ। ਜੁਗ ਜੁਗ ਸਾਪ ਸਦਾ ਨਿਰਵੈਰ, ਜਨਮ ਮਰਨ ਨਹੀਂ ਧੰਦੇ ਤੈਰ। ਜੋ ਦੀਸੇ ਸੋ ਆਪੇ ਆਪ, ਆਪ ਉਪਾਏ ਆਪੇ ਕੱਟ ਥਾਪ। ਆਪ ਅਗੋਚਰ ਧੰਦੇ ਲੋਈ, ਜੁਗ ਜੁਗ ਜੋਗ ਜੁਗਤ ਜਗ ਜੀਵਨ ਸੋਈ। ਕਰ ਆਚਾਰ ਸੱਚ ਸੁਖ ਸੋਈ, ਨਾਮ ਬਿਨਾ ਮੁਕਤ ਕਿਵ ਹੋਈ। ਬਿਨ ਨਾਮੇ ਬੇਰੋਧ ਸਰੀਰ, ਕਿਉਂ ਨਾ ਮਿਲੇ ਕਾਟੇ ਮਨ ਪੀਰ। ਬਾਟ ਪਟਾਉ ਆਵੇ ਜਾਏ, ਕਿਆ ਆਇਆ ਕਿਆ ਪੱਲੇ ਪਾਏ। ਬਿਨ ਨਾਮੇ ਤੋਟਾਂ ਸਭ ਥਾਏ, ਲਾਹਾ ਮਿਲੇ ਜਾਂ ਦੇਹ ਬਜਾਏ। ਬਣਜ ਵਪਾਰ ਬਣਜੇ ਵਪਾਰੀ, ਬਿਨ ਨਾਮੇ ਕੈਸੀ ਪਤ ਸਾਰੀ। ਗੁਣ ਵਿਚਾਰੇ ਗਿਆਨੀ ਸੋਏ, ਗੁਣ ਮੇ ਗਿਆਨ ਪ੍ਰਾਪਤ ਹੋਏ। ਗੁਣ ਦਾਤਾ ਬਿਰਲਾ ਸੰਸਾਰ, ਸਾਚੀ ਕਰਨੀ ਗੁਰ ਵਿਚਾਰ। ਅਗਮਾ ਗੋਚਰ ਕੀਮਤ ਨਹੀਂ ਪਾਏ, ਤਾਂ ਮਿਲੀਏ ਜਾਂ ਲੈ ਮਿਲਾਏ। ਗੁਣ ਬੰਤੀ ਗੁਣ ਸਾਰੇ ਨੀਤ, ਨਾਨਕ ਗੁਰਮਤ ਮਿਲੀਏ ਮੀਤ। ਕਾਮ ਕ੍ਰੋਧ ਕਾਇਆ ਕੋ ਗਾਲੇ, ਜਿਉਂ ਕਾਂਚਨ ਸੁਹਾਗਾ ਢਾਲੇ। ਕਸ ਕਸਬੜੀ ਸਹੇ ਸੋ ਤਾਓ, ਨਦ ਸਰਾਬ ਬੰਨੀ ਸਚੜਾਓ। ਜਗਤ ਪਸ਼ੂ ਐਂ ਕਾਲ ਕਸਾਈ, ਕਰ ਕਰਤੇ ਕਰਨੀ ਕਰ ਪਾਈ। ਜਨ ਕੀਤੀ ਤਨ ਕੀਮਤ ਪਾਈ, ਹੋਰ ਕਿਆ ਕਹੀਏ ਕੁਛ ਕਹਿਣ ਨਾ ਜਾਈ। ਖੋਜਤ ਖੋਜਤ ਅੰਮ੍ਰਿਤ ਪੀਆ, ਖਿਮਾ ਗਈ ਮਨ ਸਤਿਗੁਰ ਦੀਆ। ਖਰਾ ਖਰਾ ਆਖੇ ਸਭ ਖੋਏ, ਖਰਾ ਰਤਨ ਜੁਗ ਚਾਰੇ ਹੋਏ। ਕਾਤ ਪਿਆਂਤ ਮੂਹੇ ਨਹੀਂ ਜਾਣਿਆ, ਖਿਨਮੇ ਮੂਹੇ ਜਾਂ ਸ਼ਬਦ ਪਛਾਣਿਆ। ਅਸਤਰ ਚੀਤ ਮਰਨ ਮਨ ਮਾਨਿਆ, ਗੁਰ ਕਿਰਪਾ ਤੇ ਨਾਮ ਪਛਾਣਿਆ। ਗਗਨ ਗੰਭੀਰ ਗਗਨਾਂਤਰ ਵਾਸ, ਗੁਣ ਗਾਵੇ ਸੁਖ ਸਹਿਜ ਨਿਵਾਸ। ਗਿਆ ਨਾ ਆਵੇ ਆਏ ਨਾ ਜਾਏ, ਗੁਰ ਪ੍ਰਸਾਦੀ ਰਹੇ ਲੈ ਬੁਲਾਏ। ਗਗਨ ਆਗਾਮਾ

ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇਵੜ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਿਹਾ ਜਾਏ ਕਹਿਣ ਵਾਲੇ ਤੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗੈਰ ਗੰਭੀਰਾ ਗੁਣੀ ਗਹੀਰਾ ਕੋਏ ਨਾ ਜਾਣੇ ਤੇਰਾ ਕੀਤਾ ਕੇਵਡ ਚੀਰਾ ਰਹਾਓ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੋਦ ਮਿਣ ਸਿੱਧੀ ਕਿਨੇ ਨਾ ਪਾਈਆ ਕਰਮ ਮਿਲੇ ਨਾ ਹੀ ਠਾਕ ਰਹਾਈਆ ਆਖਣ ਵਾਲਾ ਕਿਹਾ ਵਿਚਾਰਾ ਸਿਵਤੀ ਭਰੇ ਤੇਰੇ ਭੰਡਾਰਾ ਜਿਹ ਤੋਂ ਦੇ ਤਿਸੇ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੇ ਮਰ ਜਾਉ ਆਖਣ ਔਖਾ ਸਾਚਾ ਨਾਉ ਸਾਜ ਨਾਮ ਕੀ ਲਾਗੇ ਭੂਖ ਉਤ ਭੁੱਖ ਖਾ ਚਲੀਏ ਦੁਖ ਸੋ ਕਿਉਂ ਵਿਸਰੇ ਮੇਰੀ ਮਾਏ ਸਾਚਾ ਸਾਹਿਬ ਸਾਚੇ ਨਾ ਰਹਾਓ ਸਾਜ ਨਾਮ ਕੀ ਤਿਲ ਵਡਿਆਈ ਆਖਤ ਕੇ ਕੀਮਤ ਨਹੀਂ ਪਾਈ ਜੇ ਸਾ ਮਿਲ ਕੇ ਆਖਣ ਪਾਏ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਮਰੇ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁੱਕੇ ਭੋਗ ਗੁਣੇ ਹੋਰ ਨਾ ਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਵੜਿਆਪ ਤੇਵੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਸਮ ਵਸਾਰੇ ਤੇ ਕਮ ਜਾਤ ਨਾਨਕ ਨਾਵੇਂ ਬਾਸ ਨਾਰਾ ਗੁਰੀ ਮਹੱਲਾ ਚੌਥਾ ਹਰ ਕੇ ਜਾਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸੰਡਾਈ ਕਰ ਦਿਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇ ਮੋਕੋ ਰਾਮ ਨਾਮ ਪ੍ਰਗਾਸ ਗੁਰਮਤ ਨਾਮ ਮੇਰਾ ਪ੍ਰਾਣ ਸੁਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਓ ਹਰ ਜਨ ਗੇ ਵਡਭਾਵ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੇ ਤ੍ਰਿਪਤਾ ਸਿਮਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਸਨਾਮ ਨਾ ਪਾਇਆ ਤੇ ਭਾਗਿਨ ਜਮ ਪਾਸ ਜੋ ਸਤਿਗੁਰ ਸੰਸੰਗ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿੰਨ ਤੋਰ ਮਸਤਕ ਲਿਖਿਆ ਲਖਾਸ ਤਨ ਤਨ ਸਾਸਨ ਜੇ ਤਰਸ ਪਾਇਆ ਮਿਲ ਜਾ ਨਾਨਕ ਨਾਮ ਪ੍ਰਗਾਰਾ ਗੁਰੂ ਜੀ ਮਹੱਲਾ ਪੰਜਵਾਂ ਕਾਹੇ ਰੇ ਮਨ ਚਿਤਵੈ ਉਦਮ ਜਾਇਆਰਾ ਜੀਉ ਪਰਿਆ ਸਹਿਲ ਪੱਥਰ ਮੈਂ ਜੰਤੋ ਪਾਏ ਤਾ ਕਾਰਿਜ ਕਾਗੇ ਕਰ ਤਰਿਆ ਮੇਰੇ ਮਾਧੋ ਜੀ ਸਤ ਸੰਗ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾ ਸਹਰਿਆ ਰਹਾਓ